ਰੇਡੀਓ ਹਾਂਜੀ 1674 ਆਸ ਕਰਦੇ ਹਾਂ ਰਾਜੀ ਖੁਸ਼ੀ ਹੋਊਗੇ, ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਆਪਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਧੰਨਵਾਦ ਸਾਰਿਆਂ ਦਾ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਉਣ ਦੇ ਲਈ, ਅਤੇ ਇਹਨੂੰ ਕੋਸ਼ਿਸ਼ ਕਰਿਓ ਸਾਰਾ ਦਿਨ ਇਸੇ ਤਰ੍ਹਾਂ ਬਰਕਰਾਰ ਰੱਖਿਓ, ਕਿਉਂਕਿ ਇਹ ਸਾਡੇ ਆਪਣੇ ਆਪ ਦੇ ਲਈ ਹੈ, ਇਹ ਸਾਡੇ ਪਰਿਵਾਰ ਦੇ ਲਈ ਹੈ। ਸੋ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇਸੇ ਤਰ੍ਹਾਂ ਖੁਸ਼ੀਆਂ ਬਣੀਆਂ ਰਹਿਣ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਹਿਸਾਬ ਵਾਲਾ ਮਾਸਟਰ ਦਿਆਲ ਸਿੰਘ ਪਹਿਲੇ ਪੀਰੀਅਡ ਦੇ ਵਿੱਚ ਹੀ ਕੰਨ ਫੜਾ ਦਿੰਦਾ ਸੀ, ਕੰਮ ਜੋ ਨਹੀਂ ਸੀ ਕੀਤਾ ਹੁੰਦਾ ਨਾ, ਅਤੇ ਫਿਰ ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ। ਕਿਹੜਾ ਰੋਜ਼ ਰੋਜ਼ ਕੰਨ ਫੜੇ ਘਰੋਂ ਸਕੂਲ, ਪਰ ਰਾਹ ਦੇ ਵਿੱਚੋਂ ਹੀ ਗੈਪ। ਚਕੇਰੀ ਵਾਲੇ ਸਾਧ ਦੇ ਡੇਰੇ ਦੇ ਉੱਤੇ ਸਾਰਾ ਦਿਨ ਖੇਡ ਕੇ ਵਾਪਸ ਮੁੜ ਆਉਣਾ, ਕਿਹੜਾ ਘਰੇ ਪਤਾ ਲੱਗਣ ਡਿਆ। ਪਰ ਆਖਿਰਕਾਰ ਇੱਕ ਦਿਨ ਪਤਾ ਲੱਗ ਹੀ ਗਿਆ, ਪਤਾ ਲੱਗਾ ਅਤੇ ਫਿਰ ਘਰ ਉਲਾਮਾ ਵੀ ਆ ਗਿਆ। ਮਾਂ ਨੇ ਬਾਪੂ ਨੂੰ ਚਿੱਠੀ ਲਿਖ ਕੇ ਘੱਲੀ, ਇਹ ਨਹੀਂ ਜੀ ਮੇਰੇ ਆਖੇ ਲੱਗਦਾ, ਛੁੱਟੀ ਲੈ ਕੇ ਘਰੇ ਆਓ, ਆ ਕੇ ਇਹਦੇ ਨਾਲ ਗੱਲ ਕਰਕੇ ਜਾਓ, ਦਬਕਾ ਕੇ ਜਾਓ, ਇਹ ਮੇਰੇ ਹੱਥੋਂ ਨਿਕਲ ਚੁੱਕਾ, ਫੇਰ ਨਾ ਕਿਉਂ ਵਿਗਾੜਤਾ। ਬਾਪੂ ਘਰੇ ਛੁੱਟੀ ਲੈ ਕੇ ਆਇਆ ਉਚੇਚੇ ਤੌਰ ਦੇ ਉੱਤੇ, ਪੁੱਤ ਦਾ ਵਿਗੜਨਾ ਕੋਈ ਨਿੱਕੀ ਗੱਲ ਥੋੜ੍ਹੀ ਹੁੰਦੀ ਹੈ, ਇਹ ਤਾਂ ਸਮਾਂ ਪਾ ਕੇ ਪਤਾ ਲੱਗਦਾ। ਬਾਪੂ ਨੇ ਆਇਆ, ਗੁੱਸੇ ਹੋਇਆ, ਲੱਛਣ ਵੇਖੇ, ਦਬਕਾਇਆ, ਪਰ ਉਦੋਂ ਤੱਕ ਸ਼ਾਇਦ ਮੈਂ ਢੀਠ ਹੋ ਚੁੱਕਾ ਹੈ। ਕੋਈ ਰੋਣਾ ਨਹੀਂ, ਕੋਈ ਫਰਿਆਦ ਨਹੀਂ, ਕੋਈ ਗੁੱਸਾ ਗਿਲਾ ਨਹੀਂ, ਵੱਜੀਆਂ ਅਤੇ ਵੱਜੀਆਂ, ਚਾਰ ਪਈਆਂ ਵਿਸਰ ਗਈਆਂ। ਹੁਣ ਸੋਚੀਦਾ ਇੰਨਾ ਢੀਠ, ਮਗਰੋਂ ਵਾਸਤੇ ਪਾਉਣ ਲੱਗਾ, ਉਹ ਬਸ਼ਰਮਾ, ਉਹ ਮੈਂ ਵੇਖ ਰਿਹਾ ਤੂੰ ਕਿੱਧਰ ਨੂੰ ਜਾ ਰਿਹਾ, ਆਹ ਵੇਖ, ਆ ਸ਼ਰਮ ਕਰ, ਤੇਰੀਆਂ ਦੋ ਨਿੱਕੀਆਂ ਭੈਣਾਂ, ਅਤੇ ਉੱਧਰ ਵੇਖ ਉਹ ਮੇਰੀਆਂ ਵੀ ਦੋ ਨਿੱਕੀਆਂ ਭੈਣਾਂ, ਉਹ ਇਹ ਸਾਰੀਆਂ ਵਿਆਹੁਣ ਜੋਗੀਆਂ, ਮੈਂ ਇਕੱਲਾ ਕੀ ਕਰ ਲੂੰ, ਜ਼ਿੰਮੇਵਾਰੀ ਸਮਝ ਆਪਣੀ। ਪਰ ਮਾੜੀ ਸੰਗਤ ਇਹ ਸਾਰੀਆਂ ਜ਼ਿੰਮੇਵਾਰੀਆਂ ਕਿੱਥੇ ਸਿਰ ਪੈਣ ਦਿੰਦੀ ਹੈ। ਮਾੜੀ ਸੰਗਤ ਵਾਰ ਵਾਰ ਸੈਨਤਾ ਮਾਰ ਕੇ ਘਰੋਂ ਸਾਦੀ ਲੈਂਦੀ ਹੈ। ਭੋਰਾ ਨਾ ਸੁਧਰਿਆ ਮੈਂ, ਬਾਪੂ ਦੀਆਂ ਗੱਲਾਂ ਦਾ, ਬਾਪੂ ਦੀਆਂ ਲਾਹਨਤਾਂ ਦਾ, ਬਾਪੂ ਦੀ ਕੁੱਟ ਦਾ ਭੋਰਾ ਫਰਕ ਨਾ ਪਿਆ। ਫਿਰ ਇੱਕ ਦਿਨ ਸੁਨੇਹਾ ਆਇਆ, ਕਹਿੰਦੇ ਸੀ ਮੰਗਾਲਿਆ ਦੇ ਵਿੱਚ ਐਕਸੀਡੈਂਟ ਹੋ ਗਿਆ, ਟਰੱਕ ਖੱਡ ਦੇ ਵਿੱਚ ਡਿੱਗ ਪਿਆ, ਕਲੀਨਰ ਤਾਂ ਥਾਂ ਹੀ ਮੁੱਕ ਗਿਆ, ਉਹਦੇ ਬਚਣ ਦੀ ਉਮੀਦ ਨਹੀਂ ਕੋਈ ਰਹੀ। ਅਤੇ ਉੱਤੋਂ ਮਾਲਕਾਂ ਨੇ ਕਿੰਨੇ ਮਹੀਨਿਆਂ ਦੀ ਤਨਖਾਹ ਡੱਕ ਲਈ। ਪਹਾੜ ਤਾਂ ਉਦੋਂ ਟੁੱਟਾ ਜਦੋਂ ਭੂਆ ਦਾ ਵਿਆਹ ਵੀ ਸਿਰ ਆ ਗਿਆ। ਇਕੱਲੀ ਮਾਂ ਘਬਰਾਈ ਫਿਰੇ, ਉਦੋਂ ਪਹਿਲੀ ਵਾਰ ਪਤਾ ਲੱਗਾ ਮਾਂ ਦਾ ਘਬਰਾਉਣਾ ਹੁੰਦਾ ਕੀ ਆ। ਇੱਕ ਵਿਆਰ ਅੰਦਰ ਦੋਵੇਂ ਭੈਣਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਉੱਚੀ ਉੱਚੀ ਰੋਈ ਜਾਵੇ, ਮੈਨੂੰ ਲੱਗਾ ਪਤਾ ਨਹੀਂ ਕੀ ਹੋਇਆ, ਜਿੱਦਾਂ ਕਲੇਜਾ ਕੰਬ ਗਿਆ ਹੋਵੇ। ਇੱਦਾਂ ਪਹਿਲੀ ਵਾਰੀ ਨਹੀਂ ਸੀ ਕਦੀ, ਪਰ ਇਸ ਵਾਰੀ ਕੁਛ ਵਧੇਰੇ ਹੀ। ਇੱਦਾਂ ਮੈਂ ਆਪਣੀ ਅੱਖਾਂ ਦੇ ਨਾਲ ਪਹਿਲੀ ਵਾਰ ਵੇਖਿਆ ਸੀ। ਇੱਦਾਂ ਮਾਂ ਨੂੰ ਹਿਚਕੀਆਂ ਭਰਦਿਆਂ ਪਹਿਲੀ ਵਾਰੀ ਸੁਣਿਆ ਸੀ। ਪਸੀਜੇ ਮਨ ਦੇ ਅੰਦਰ ਅੱਜ ਥੋੜ੍ਹਾ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ, ਜਿੱਦਾਂ ਅੰਦਰ ਕੁਛ ਜਾਗ ਗਿਆ ਹੋਵੇ। ਓਏ ਉਹ ਮਾੜੇ ਕੰਮੋਂ ਤੋਬਾ ਕਰ ਲਾ, ਓਏ ਮਾੜੀ ਸੰਗਤ ਛੱਡ ਦੇ, ਪਤਾ ਨਹੀਂ ਕੌਣ ਕਹਿ ਰਿਹਾ ਸੀ, ਅੰਦਰੋਂ ਹੀ ਜਿੱਦਾਂ ਆਵਾਜ਼ਾਂ ਆ ਰਹੀਆਂ ਹੁਣ, ਅੰਦਰੋਂ ਹੀ ਹਲੂਣੇ ਵੱਜ ਰਹੇ ਹੁਣ। ਔਖੇ ਸੌਖੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੜ ਫੜਾ ਕੇ ਭੂਆ ਦਾ ਵਿਆਹ ਨੇਪਰੇ ਚਾੜਿਆ, ਆੜਤੀਏ ਦੇ ਪੈਸੇ ਸਿਰ ਚੜ੍ਹ ਗਏ, ਚਲੋ ਉਹ ਵੀ ਹੌਲੀ ਹੌਲੀ ਮੋੜੇ ਗਏ, ਪਰ ਡੈਡੀ ਠੀਕ ਨਹੀਂ ਹੋਇਆ।
ਉਸ ਐਕਸੀਡੈਂਟ ਦੇ ਵਿੱਚ ਡੈਡੀ ਦੀ ਬਾਂਹ ਨੁਕਸਾਨੀ ਗਈ ਅਤੇ ਹੁਣ ਪਿੰਡ ਵਾਲੇ ਉਹਨੂੰ ਬਲਕਾਰ ਸਿੰਘ ਨਹੀਂ ਕਹਿੰਦੇ, ਬਹੁਤਿਆਂ ਨੇ ਬਲਕਾਰ ਟੁੰਡਾ ਕਹਿਣਾ ਛੱਡਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਟੁੰਡਾ ਕਹਿੰਦਾ ਜੀ ਕਰਦਾ ਉਹਦਾ ਮੈਂ ਘਾਟਾ ਲਾ ਦਿਆਂ, ਪਰ ਕੀ ਕਰ ਸਕਦੇ, ਹੁਣ ਹਾਲਾਤ ਬਦਲ ਗਏ ਸੀ, ਹੁਣ ਮੇਰੀ ਸੰਗਤ ਬਦਲ ਗਈ। 11 ਚੇਚਾ ਸਕੂਲੇ ਆਇਆ, ਮਾਸਟਰ ਦਿਆਲ ਸਿੰਘ ਨੇ ਬੜੀ ਸਿਫਤ ਕੀਤੀ, ਕਹਿਣ ਲੱਗੇ ਹੁਣ ਮੁੰਡਾ ਤੁਹਾਡਾ ਸੋਹਣਾ ਪੜ੍ਹਦਾ। ਇੰਨੀ ਸਿਫਤ ਸੁਣ ਕੇ ਜਿੱਦਾਂ ਡੈਡੀ ਫੇਸੀ ਪਿਆ ਹੋਵੇ। ਮੈਨੂੰ ਖਲਾਵੇ ਦੇ ਵਿੱਚ ਲੈ ਕੇ ਕਿੰਨਾ ਚਿਰ ਅਥਰੂ ਘੇਰਦਾ ਰਿਹਾ, ਪਰ ਇਹ ਸ਼ਾਇਦ ਖੁਸ਼ੀ ਦੇ ਅਥਰੂ ਹੀ, ਇਹ ਅਥਰੂ ਸ਼ਾਇਦ ਹਰ ਕੋਈ ਬਾਪ ਘੇਰਨਾ ਚਾਹੁੰਦਾ ਜਦੋਂ ਉਹਨੂੰ ਪਤਾ ਲੱਗੇ ਕਿ ਉਹਦਾ ਪੁੱਤ ਜ਼ਿੰਮੇਵਾਰੀ ਸਮਝਣ ਯੋਗਾ ਹੋ ਗਿਆ, ਜਦੋਂ ਉਹਦੇ ਜਵਾਨ ਪੁੱਤ ਦੀ ਕਿਸੇ ਪਾਸਿਓਂ ਸਿਫਤ ਹੁੰਦੀ ਹੈ ਤਾਂ ਬਾਪੂ ਸ਼ਾਇਦ ਇੱਦਾਂ ਹੀ ਖੁਸ਼ ਹੁੰਦਾ ਹੋਊਗਾ, ਕਿਉਂਕਿ ਹੱਦੋਂ ਵੱਧ ਖੁਸ਼ੀ ਇਨਸਾਨ ਨੂੰ ਜਜ਼ਬਾਤੀ ਕਰ ਦਿੰਦੀ। ਇਸ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਵਿੱਚ ਇੱਦਾਂ ਘੱਟ ਹੀ ਅਥਰੂ ਵੇਖੇ। ਉਸ ਦਿਨ ਲੱਗਾ ਕਿ ਹਾਂ ਮੈਂ ਤਾਂ ਵਾਹਵਾ ਹੀ ਚੰਗਾ ਕੀਤਾ। ਸਮਾਂ ਬੀਤਿਆ, ਥੋੜ੍ਹਾ ਕੱਦ ਕੱਢਿਆ, ਬਾਪੂ ਕਹਿਣ ਲੱਗਾ ਭਰਤੀ ਹੋ ਜਾ, ਭਰਤੀ ਹੋ ਗਿਆ। ਸਮਾਂ ਆਪਣੀ ਰਫ਼ਤਾਰ ਚੱਲਦਾ ਰਹਿੰਦਾ, ਇਹ ਥੋੜ੍ਹੀ ਨਾ ਰੁਕਦਾ। ਅਤੇ ਹੁਣ ਅੱਜ ਮੇਰੀ ਔਲਾਦ ਮੈਥੋਂ ਖੁਦ ਤੋਂ ਵੀ ਉੱਚੀ ਆ, ਜਦੋਂ ਕਦੇ ਗਰਾੜੀ ਅੜ ਜਾਵੇ ਤਾਂ ਬਾਪੂ ਨੂੰ ਯਾਦ ਕਰ ਲਈਦਾ। ਹੁਣ ਉਹ ਮਾਪਿਆਂ ਦੀ ਸਲਾਹ ਹਮੇਸ਼ਾ ਜ਼ਿੰਦਗੀ 'ਚ ਯਾਦ ਆਉਂਦੀ ਅਤੇ ਹਮੇਸ਼ਾ ਬੜੀ ਸਟੀਕ ਹੁੰਦੀ ਹੈ। ਹੁਣ ਤਾਂ ਇਹ ਚੀਜ਼ਾਂ, ਇਹ ਗੱਲਾਂ ਪ੍ਰਤੱਖ ਸਮਝ ਆਉਂਦੀਆਂ ਨੇ। ਬਾਪੂ ਦੀ ਕੋਈ ਵੀ ਸਲਾਹ ਯਾਦ ਕਰ ਲਓ, ਮਸਲਾ ਝੱਟ ਹੀ ਹੱਲ ਹੋ ਜਾਂਦਾ। ਕਈ ਵਾਰ ਗੱਲਾਂ ਹੋਵਾਂ ਆਪਣੇ ਆਪ ਨਾਲ ਗੱਲਾਂ ਕਰ ਲੈਂਦਾ, ਕਈ ਵਾਰੀ ਇਕੱਲਾ ਹੋਵਾਂ ਲੋੜ ਪਵੇ ਤਾਂ ਬਾਪੂ ਨਾਲ ਵੀ ਗੱਲਾਂ ਕਰ ਲਈਦੀਆਂ। ਹੈਰਾਨੀ ਦੀ ਗੱਲ ਇਹ ਆ ਕਿ ਅੱਗੋਂ ਹੁੰਗਾਰਾ ਵੀ ਮਿਲਦਾ, ਅੱਗੋਂ ਜਵਾਬ ਵੀ ਮਿਲਦਾ, ਉਸ ਗੱਲ ਦਾ ਹੱਲ ਵੀ ਮਿਲ ਜਾਂਦਾ। ਇੱਦਾਂ ਲੱਗਦਾ ਬਾਪੂ ਹਾਲੇ ਵੀ ਆਸ ਪਾਸ ਹੀ ਹੋਵੇ, ਡੈਡੀ ਹਾਲੇ ਵੀ ਚਾਹੁੰਦਾ ਹੋਵੇ ਕਿਤੇ ਫੇਰ ਨਾ ਭੜਕ ਜੇ। ਉਹਦੇ ਲਈ ਤਾਂ ਮੈਂ ਅੱਜ ਵੀ ਬੱਚਾ ਹੀ ਹਾਂ ਨਾ, ਅੱਜ ਵੀ ਇੱਕ ਝਾਕ ਜੀ ਰਹਿੰਦੀ ਹੈ, ਮੈਂ ਕੁਛ ਇੱਦਾਂ ਦਾ ਕਰਾਂ ਬਾਪੂ ਫੇਰ ਜਜ਼ਬਾਤੀ ਹੋਵੇ, ਉਹ ਫੇਰ ਗੱਲ ਲਾਵੇ, ਫਿਰ ਮੈਨੂੰ ਆਪਣੇ ਕੀਤੇ ਦੇ ਉੱਤੇ ਫਖਰ ਜਾਵੇ। ਬਸ ਇਹੋ ਸੋਚ ਕੇ ਕੁਛ ਮਾੜਾ ਤਾਂ ਨਹੀਂ ਕੀਤਾ ਉਦੋਂ ਦਾ। ਬੜੀ ਵਾਰ ਗੱਲਾਂ ਕਰਦਿਆਂ ਆਪਣੀਆਂ ਪਿਛਲੀਆਂ ਕੀਤੀਆਂ ਦੀਆਂ ਮਾਫੀਆਂ ਵੀ ਮੰਗ ਲਈਦੀਆਂ ਡੈਡੀ ਕੋਲੋਂ, ਅਤੇ ਉਹ ਮਾਫ਼ ਵੀ ਕਰ ਦਿੰਦਾ, ਜਾਂ ਫਿਰ ਪਤਾ ਨਹੀਂ ਮਾਫ਼ ਕਰਦਾ ਕਿ ਨਹੀਂ ਕਰਦਾ। ਇਹ ਕੰਧਾਂ ਦੇ ਉੱਤੇ ਟੰਗੀਆਂ ਤਸਵੀਰਾਂ ਮਾਫ਼ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਕੌਣ ਜਾਣੇ, ਪਰ ਆਪਣਾ ਦਿਲ ਤਾਂ ਹੌਲਾ ਕਰ ਲਈਦਾ ਨਾ। ਬਸ ਇੰਨੀ ਗੱਲ ਸ਼ਾਇਦ ਆਖਦੀਆਂ, ਜਿਉਂਦੇ ਵਾਸਤੇ ਰਹੋ। ਉਹ ਫੋਟੋਆਂ ਦੀਆਂ ਅੱਖਾਂ ਜਿੱਦਾਂ ਤੁਹਾਡੇ ਵੱਲ ਤੱਕਦੀਆਂ ਰਹਿੰਦੀਆਂ ਅਤੇ ਸ਼ਾਇਦ ਇਹੀ ਕਹਿੰਦੀਆਂ, ਜਿਹਾ ਬੀਜੈ ਸੋ ਲੂਣਾ, ਕਰਮਾਂ ਸੰਦੜਾ ਖੇਤ। ਵਾਕਿਆ ਹੀ ਕਈ ਵਾਰ ਇਕੱਲਾ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬੜਾ ਮਜ਼ਬੂਤ ਬਣਾ ਦਿੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਜ਼ਿੰਦਗੀ ਦੇ ਵਿੱਚ ਬੜੇ ਇੱਦਾਂ ਦੇ ਮੋੜ ਆਉਂਦੇ ਨੇ, ਬੜੇ ਇੱਦਾਂ ਦੇ ਮੁਕਾਮ ਆਉਂਦੇ ਨੇ ਜਦੋਂ ਬੰਦੇ ਨੂੰ ਸੁਧਰਨ ਦਾ ਮੌਕਾ ਮਿਲਦਾ, ਸਿੱਖਣ ਦਾ ਮੌਕਾ ਮਿਲਦਾ। ਪਰ ਕਈ ਵਾਰ ਕਈ ਮੌਕਿਆਂ ਦੇ ਉੱਤੇ ਇੱਕ ਕਰਾਰੀ ਸੱਟ ਜ਼ਰੂਰੀ ਹੁੰਦੀ ਹੈ।
ਇਨਸਾਨ ਦੇ ਸਿਰ ਦੇ ਉੱਤੇ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿੱਖਦਾ। ਹੈਰਾਨੀ ਦੀ ਗੱਲ ਇਹ ਆ ਕਿ ਜ਼ਿੰਦਗੀ ਜ਼ਿੰਮੇਵਾਰੀ ਤੁਹਾਡੇ ਸਿਰ ਪਾ ਦਿੰਦੀ ਆ, ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਸਿਰੇ ਜ਼ਿੰਮੇਵਾਰੀਆਂ ਪੈ ਜਾਣੀਆਂ। ਇਹ ਸਭ ਕੁਝ ਦੇ ਦਰਮਿਆਨ ਤੁਹਾਡੇ ਕੋਲ ਇੱਕ ਸਾਥ ਜ਼ਰੂਰ ਹੁੰਦਾ, ਸਭ ਤੋਂ ਵੱਡਾ ਸਾਥ ਉਸ ਰੱਬ ਦਾ, ਅਤੇ ਉਸ ਤੋਂ ਬਾਅਦ ਰੱਬ ਵਰਗੇ ਮਾਪਿਆਂ ਦਾ। ਬੰਦਾ ਤੁਰਿਆ ਰਹੇ, ਹੌਲੀ ਹੌਲੀ ਤੁਰਿਆ ਰਹੇ, ਔਖਾ ਸੌਖਾ ਤੁਰਿਆ ਰਹੇ, ਛੋਟੇ ਛੋਟੇ ਕਦਮ ਪੁੱਟੀ ਜਾਵੇ, ਅੱਜ ਹੋਰ ਕੱਲ੍ਹ ਹੋਰ, ਸਮਾਂ ਆਪੇ ਬਦਲ ਜਾਂਦਾ। ਜ਼ਿੰਦਗੀ ਤੁਹਾਨੂੰ ਹਰ ਰੋਜ਼ ਇੱਕ ਨਵਾਂ ਸਬਕ ਸਿਖਾਉਂਦੀ ਹੈ। ਕਈ ਵਾਰ ਸਾਨੂੰ ਕਈਆਂ ਗੱਲਾਂ ਬਹੁਤ ਦੇਰ ਬਾਅਦ ਸਮਝ ਆਉਂਦੀਆਂ, ਪਰ ਜਦੋਂ ਵੀ ਕੋਈ ਸਮਝਣਾ ਚਾਹੇ ਮਾਪਿਆਂ ਦੀਆਂ ਕਈਆਂ ਤਾਂ ਉਦੋਂ ਹੀ ਸਮਝ ਆ ਜਾਂਦੀਆਂ। ਕਈ ਵਾਰ ਮਾਪੇ ਬਹੁਤ ਕਾਲੇ ਪੈ ਜਾਂਦੇ ਆ, ਆਪਣੇ ਹੁੰਦਿਆਂ ਹੀ ਸਾਰਾ ਕੁਛ ਉਹ ਸੁਧਾਰ ਵੇਖਣਾ ਚਾਹੁੰਦੇ, ਅਤੇ ਕਈ ਵਾਰ ਬੱਚੇ ਬਹੁਤ ਕਾਲੇ ਪੈ ਜਾਂਦੇ, ਉਹਨਾਂ ਨੂੰ ਲੱਗਦਾ ਉਹ ਸਮੇਂ ਤੋਂ ਪਹਿਲਾਂ ਸਿਆਣੇ ਹੋ ਗਏ। ਜ਼ਿੰਦਗੀ ਤਾਂ ਆਪਣੀ ਰਫ਼ਤਾਰ ਹੀ ਚੱਲਦੀ ਹੈ, ਉਹਦੀ ਰਫ਼ਤਾਰ ਤੁਸੀਂ ਵੱਧ ਜਾਂ ਘੱਟ ਨਹੀਂ ਕਰ ਸਕਦੇ। ਸਮੇਂ ਦੀਆਂ ਘੜੀਆਂ ਆਪਣੀ ਰਫ਼ਤਾਰ ਹੀ ਚੱਲ ਰਹੀਆਂ, ਗੁੱਟ 'ਤੇ ਬੱਧੀ ਘੜੀ ਨੂੰ ਤੁਸੀਂ ਜਿੰਨਾ ਮਰਜ਼ੀ ਅੱਗੇ ਪਿੱਛੇ ਕਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਕੁਦਰਤ ਦਾ ਦਸਤੂਰ ਹੈ ਉਹ ਆਪਣੀ ਮਰਜ਼ੀ ਮੁਤਾਬਕ ਚੱਲਣਾ, ਉਹ ਤਾਂ ਇੱਕ ਇੱਕ ਨੇਮ ਦੇ ਵਿੱਚ ਵੱਜਾ, ਅਤੇ ਆਪਾਂ ਵੀ ਕਦੋਂ ਉਸ ਨੇਮ ਤੋਂ ਬਾਹਰ ਹਾਂ। ਇਹ ਸਾਰਾ ਨਿਜ਼ਾਮ ਇੱਕ ਇੱਕ ਨੇਮ ਦੇ ਵਿੱਚ ਹੀ ਤਾਂ ਵੱਜਾ, ਜੋ ਹੋਣਾ ਉਸੇ ਤਰੀਕੇ ਦੇ ਨਾਲ ਹੋਣਾ, ਲੱਖ ਕੋਈ ਯਤਨ ਕਰ ਲਏ। ਜ਼ਿੰਦਗੀ ਦੇ ਵਿੱਚ ਜੇਕਰ ਕੋਈ ਅਖਿਆਈ ਨਾ ਆਵੇ, ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਾ ਰਹੇ, ਤਾਂ ਫਿਰ ਜ਼ਿੰਦਗੀ ਵੀ ਬੇਫਜ਼ੂਲ ਜੀ ਲੱਗਦੀ। ਪਰ ਇਹ ਜ਼ਿੰਦਗੀ ਸਾਨੂੰ ਇਨਸਾਨਾਂ ਨੂੰ ਇੱਦਾਂ ਦੇ ਮਕਸਦ ਦੇ ਜ਼ਰੂਰ ਛੱਡਦੀ ਹੈ, ਕਿਸੇ ਨੂੰ ਵੱਡੇ ਕਿਸੇ ਨੂੰ ਛੋਟੇ, ਜਿਹਦੀ ਜਿੰਨੀ ਔਕਾਤ ਹੈ ਜਿੰਨੀ ਹਿੰਮਤ ਹੈ ਉਹਦੇ ਮੁਤਾਬਕ ਉਹਨੂੰ ਓਨਾ ਕੁ ਜ਼ਰੂਰ ਕਰਨਾ ਪੈਂਦਾ। ਅਤੇ ਜੇਕਰ ਕੋਈ ਤਿਆਰ ਨਹੀਂ ਆ ਤਾਂ ਉਹਦੀ ਤਿਆਰੀ ਦੇ ਵਿੱਚ ਵੀ ਮਦਦ ਕਰਦੀ ਆ। ਬਸ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਸਮੇਂ ਤੋਂ ਬਾਅਦ ਸਮਝ ਆਉਂਦੀਆਂ ਨੇ, ਅਤੇ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਸਮਝ ਆ ਜਾਣ ਉਹ ਦੂਜਿਆਂ ਨਾਲੋਂ ਚਾਰ ਕਦਮ ਅੱਗੇ ਚੱਲਦੇ ਨੇ। ਗੱਲ ਇਹ ਕਿ ਸਮੇਂ ਦੇ ਨਾਲ ਸਾਰਾ ਕੁਛ ਹੱਲ ਹੋ ਜਾਂਦਾ, ਇਨਸਾਨ ਚਾਹੇ ਇਕੱਲਾ ਹੀ ਤੁਰੇ

ਮਾਣੋ। ਅਤੇ ਇਹ ਨਹੀਂ ਕਿ ਕਿਸੇ ਕੋਲ ਕੋਈ ਰਿਸ਼ਤਾ ਨਹੀਂ ਅਤੇ ਸਭ ਕੁਛ ਖਤਮ ਹੋ ਗਿਆ। ਇਨਸਾਨ ਤਾਂ ਵਿਚਾਰਾਂ ਦਾ ਸੰਗ੍ਰਹਿ ਹੈ ਅਤੇ ਉਹ ਵਿਚਾਰ ਉਹਨਾਂ ਦੇ ਸ਼ਬਦ, ਉਹਨਾਂ ਦੀਆਂ ਸਲਾਹਾਂ, ਉਹਨਾਂ ਦੀਆਂ ਝਿੜਕਾਂ, ਉਹ ਹਮੇਸ਼ਾ ਹਰ ਇੱਕ ਦੇ ਨਾਲ ਰਹਿੰਦੀਆਂ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਏਗਾ। ਇੱਦਾਂ ਦੀਆਂ ਕਹਾਣੀਆਂ ਜੇਕਰ ਤੁਸੀਂ ਹੋਰ ਸੁਣਨੀਆਂ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਵਧੀਆ ਲੱਗੇ ਜਾਂ ਫਿਰ ਹੋਰ ਕਿਸੇ ਕਿਸਮ ਦੀ ਕੋਈ ਤੁਹਾਡੀ ਫੀਡਬੈਕ ਹੋਵੇ ਤਾਂ ਉਹ ਜ਼ਰੂਰ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਆਪਾਂ ਉਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮਾਂ ਦੇ ਵਿੱਚ ਨਿਖਾਰ ਲਿਆ ਸਕੀਏ। ਧੰਨਵਾਦ।

0: ਟਿਕਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 carat ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 Garfield Road East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: है पुत्र, पहला मैंने अंग्रेजी बोल के दिखा।
1: I have many cow, but favorite best cow लाली। He have four leg, two ear, two eye. Very good, she very fast cow.
0: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
2: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
3: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਆ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਬੇਬੇ ਦੀ ਬੁੱਕਲ ਵਰਗਾ ਲੱਗਦਾ ਪੰਜਾਬ ਕੁੜੇ। ਵੇਖ ਲਓ ਇਹੋ ਇੱਕੋ ਇੱਕ ਥਾਂ ਆ ਜਿੱਥੇ ਜਦੋਂ ਚੱਲ ਜਾਈਏ ਕਦੀ ਛੁੱਟੀਆਂ ਵੀ ਮਨਾਉਣ ਚੱਲ ਜਾਈਏ ਤਾਂ ਕੋਈ ਫਿਕਰ ਫਾਕਾ ਨਹੀਂ ਹੁੰਦਾ, ਜੋ ਜੀ ਕਰਦਾ ਕਰੀਦਾ, ਜੋ ਜੀ ਕਰਦਾ ਖਾਈਦਾ, ਜਿੱਥੇ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਖਲੋ ਜਾਓ, ਜਿਹਦੇ ਨਾਲ ਮਰਜ਼ੀ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ। ਕੋਈ ਉੱਥੇ ਇਹ ਨਹੀਂ ਹੁੰਦਾ ਯਾਰ ਇਹਦੇ ਨਾਲ ਮੈਂ ਆਹ ਗੱਲ ਕਰਾਂ ਜਾਂ ਨਾ ਕਰਾਂ। ਖਰਚਾ ਪਾਣੀ ਵੀ ਸੱਚ ਜਾਣੇ ਉੱਥੇ ਤੁਹਾਨੂੰ ਬੋਝ ਨਹੀਂ ਲੱਗਦਾ, ਉੱਥੇ ਤੁਸੀਂ ਖਾਣਾ ਪੀਣਾ ਵੀ ਆ ਅਤੇ ਦਿਲ ਖੁੱਲ੍ਹੇ 'ਤੇ ਖਾਂਦੇ ਹੋ, ਦਿਲ ਖੁੱਲ੍ਹੇ 'ਤੇ ਘੁੰਮਣ ਜਾਂਦੇ ਹੋ ਵੀ ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਉਹ ਦੂਜੇ ਪਿੰਡ ਜਾਣਾ ਅਤੇ ਮੇਰਾ ਇੰਨਾ ਖਰਚਾ ਹੋ ਜਾਣਾ। ਨਾ, ਜਦੋਂ ਜੀ ਕੀਤਾ ਬਸ ਮੂੰਹ ਚੁੱਕਿਆ, ਮੋਟਰਸਾਈਕਲ ਚੁੱਕਿਆ ਅਤੇ ਤੁਸੀਂ ਚੁੱਪ ਕਰਕੇ ਉੱਧਰ ਨੂੰ ਤੁਰ ਪੈਣਾ ਬਿਨਾਂ ਕਿਸੇ ਫਿਕਰ ਫਾਕੇ ਦੇ। ਕਿ ਨਹੀਂ ਭਾਅ ਜੀ?
1: ਕੋਈ ਸ਼ੱਕ ਨਹੀਂ, ਬਲਕੀਰਤ ਪੂਰੀ ਆਜ਼ਾਦੀ ਆ ਜੀ, ਚਾਹੇ ਫਾਟਕਾਂ 'ਤੇ ਖੜ੍ਹੇ ਹੋਵੋ।
0: ਹਾਂ, ਡਜਨ ਮੈਟਰ
1: ਆਹੋ ਬੰਦੇ ਖੱਤਿਆਂ ਜਿਹਾ ਵੱਲੋਂ ਹੋਏ ਹੁੰਦੇ ਆ ਨਾ ਜਦੋਂ ਫਾਟਕ ਲੱਗੇ ਹੁੰਦੇ ਆ ਉਹ, ਹੁਣ ਇਹ ਚੀਜ਼ਾਂ ਇੱਥੇ ਤਾਂ ਹੈ ਨਹੀਂ, ਉੱਥੇ ਉੱਥੇ ਗੰਦ ਪਾਉਣ ਦੀ ਆਜ਼ਾਦੀ ਆ, ਹਰ ਚੀਜ਼ ਦੀ ਆਜ਼ਾਦੀ ਆ ਕੁੱਲ ਬਣਾ ਕੇ। ਚਲੋ ਬੜੀ ਆਪਾਂ ਨੈਗੇਟਿਵ ਗੱਲ ਤਾਂ ਨਹੀਂ ਕਰਦੇ, ਪਰ ਇਹ ਜੇ ਗਾਣੇ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਦੇਖੋ ਕੁਛ ਵੀ ਆ, ਭਾਵੇਂ ਅਸੀਂ ਫਾਈਨੈਂਸ਼ਲੀ ਕਹਿ ਲਓ ਜਾਂ ਆਰਥਿਕ ਤੌਰ 'ਤੇ ਸਾਡਾ ਪਾੜਾ ਬਹੁਤ ਵੱਡਾ, ਜਿਹੜੇ ਵਿਕਸਿਤ ਮੁਲਕ ਨੇ ਆਸਟ੍ਰੇਲੀਆ ਵਰਗੇ ਅਮੀਰ ਮੁਲਕ ਕਹਿ ਲਈਏ, ਪਰ ਉਹਦੇ ਬਾਵਜੂਦ ਕਿਉਂਕਿ ਸਾਡੇ ਜ਼ਿੰਦਗੀ ਦੇ 20-25 ਸਾਲ ਉੱਥੇ ਲੰਘੇ ਆ, ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ। ਹਾਲਾਂਕਿ ਸਾਡੀ ਜਿਹੜੇ ਅਗਲੀ ਜਨਰੇਸ਼ਨ ਆ, ਬੱਚੇ ਆ, ਉਹ ਉਸ ਢੰਗ ਨਾਲ ਉਹਨੂੰ ਇੰਜੋਏ ਨਹੀਂ ਕਰ ਸਕਦੇ ਜਿਸ ਢੰਗ ਨਾਲ ਅਸੀਂ ਉਸ ਚੀਜ਼ ਨੂੰ ਆਜ਼ਾਦੀ ਵਜੋਂ ਲੈਂਦੇ ਹਾਂ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ। ਕਿਉਂਕਿ ਬੰਦਾ ਹਮੇਸ਼ਾ ਆਪਣੇ ਅਤੀਤ ਨੂੰ ਲੈ ਕੇ ਝੂਰਦਾ ਅਤੇ ਉਹਨੂੰ ਇਹੀ ਲੱਗਦਾ ਵੀ ਯਾਰ ਅਤੀਤ ਮੇਰਾ ਬਹੁਤ ਸੋਹਣਾ ਸੀ। ਜਦ ਆਪਾਂ ਕਾਲਜ ਹੁੰਦੇ ਹਾਂ ਸਾਨੂੰ ਲੱਗਦਾ ਯਾਰ ਸਕੂਲ ਕਿਆ ਬਾਤਾਂ ਸੀ, ਹੈ ਨਾ। ਫਿਰ ਕਾਲਜ ਤੋਂ ਯੂਨੀਵਰਸਿਟੀ ਚਲੇ ਜਾਂਦੇ ਹਾਂ, ਫਿਰ ਨੌਕਰੀ 'ਤੇ ਲੱਗ ਜਾਂਦੇ ਹਾਂ, ਫਿਰ ਲੱਗਦਾ ਯਾਰ ਕਾਲਜ ਵਾਲੇ ਦਿਨ ਤਾਂ ਬਹੁਤ ਸੋਹਣੇ ਸੀ। ਸੋ ਉਹ ਇੱਕ ਮੈਂ ਤਾਂ ਇਹੀ ਦੇਖਦਾ ਜਿਹੜਾ ਕੰਪੈਰੀਜ਼ਨ ਆ, ਤੁਲਨਾਤਮਕ ਅਧਿਐਨ ਜ਼ਿੰਦਗੀ ਦਾ ਚੱਲਦਾ ਹੀ ਰਹਿੰਦਾ,
0: ਚੱਲਣਾ ਚਾਹੀਦਾ ਵੀ ਆ। ਕਿਉਂਕਿ ਜੇ ਆਪਾਂ ਨਾ ਕਰੀਏ ਨਾ ਇੱਕ ਦੂਜੇ ਨਾਲ ਕਨੈਕਟ ਤਾਂ ਫਿਰ ਬੋਰਿੰਗ ਜਿਹੀ ਹੋ ਜਾਂਦੀ ਲਾਈਫ। ਹਮੇਸ਼ਾ ਜਦੋਂ ਆਪਾਂ ਸੋਚਦੇ ਨਾ ਵੀ ਯਾਰ ਉਦੋਂ ਆਹ ਚੀਜ਼ ਵਧੀਆ ਸੀ ਜਾਂ ਇਦੋਂ ਆਹ ਚੀਜ਼ ਨਹੀਂ ਹੀ ਵਧੀਆ, ਅਤੇ ਉਹ ਇੱਕ ਤੁਹਾਨੂੰ ਕੰਪੈਰੀਜ਼ਨ ਮਿਲਦਾ, ਫਿਰ ਉਹ ਜਿਉਣ ਦਾ ਇੱਕ ਢੰਗ ਜਿਹਾ ਕਹਿ ਲਓ ਜਾਂ ਫਿਰ ਤਰੀਕਾ ਜਿਹਾ ਕਹਿ ਲਓ ਜਾਂ ਫਿਰ ਕਹਿ ਲਓ ਕਿ ਇੱਕ ਢਾਹ ਜਿਹਾ ਮਿਲ ਜਾਂਦਾ, ਉਹਦੇ ਨਾਲ ਬੰਦਾ ਰਿਲੇਟ ਜਿਹਾ ਕਰੀ ਜਾਂਦਾ ਅਤੇ ਬਸ ਤੁਰਿਆ ਫਿਰਦਾ। ਕਿਉਂਕਿ ਬੰਦੇ ਨੂੰ ਚਾਹੀਦਾ ਕੀ ਹੁੰਦਾ ਵਾ, ਦੋ ਚਾਰ ਬੰਦੇ ਦਿਨ ਚਾਹੀਦੇ ਜਿਹੜੀ ਉਹਦੀ ਗੱਲ ਸੁਣ ਲੈਣ, ਅਤੇ ਜਾਂ ਆਪਣੇ ਆਪਣੇ ਇਹੋ ਜਿਹੀਆਂ ਗੱਲਾਂ ਕਰਕੇ ਵਧਿਆ ਰਹਿੰਦਾ, ਨਹੀਂ ਤਾਂ ਫਿਰ ਖਲੋਤਾ ਖਲੋਤਾ ਰਹੂਗਾ ਇੱਕੋ ਥਾਂ।
1: ਇੱਕ ਹਾਣ ਪ੍ਰਮਾਣ 'ਚ ਬੰਦਾ ਬੜੀ ਹੈ ਨਾ ਕੰਪਨੀ ਕਹਿੰਦੇ ਆਪਾਂ ਜਿਹਨੂੰ, ਉਹਦੇ 'ਚ ਬੜਾ ਇੰਜੋਏ ਕਰਦਾ। ਕਿਉਂਕਿ ਜਿੱਥੇ ਹਾਣ ਪ੍ਰਮਾਣ ਹੈ ਨਹੀਂ ਉੱਥੇ ਤੁਸੀਂ ਉਸ ਢੰਗ ਨਾਲ ਆਨੰਦ ਨਹੀਂ ਲੈ ਸਕਦੇ ਜ਼ਿੰਦਗੀ ਦਾ, ਕਿਉਂਕਿ ਉਹੋ ਜਿਹੀਆਂ ਗੱਲਾਂ ਉਸ ਫ੍ਰੀਕੁਐਂਸੀ 'ਤੇ ਆ ਕੇ, ਰੇਡੀਓ ਨਹੀਂ ਜ਼ਿੰਦਗੀ ਦਾ ਪੁੜਪੜ ਕਰਦਾ ਹੀ ਰਹਿੰਦਾ, ਫਿਰ ਇੱਕ 1674 'ਤੇ ਆ ਕੇ ਟਿਊਨਿੰਗ ਜੀ ਫਿੱਟ ਬੈਠਦੀ ਹੈ, ਬੰਦਾ ਕਹਿੰਦਾ ਹੁਣ ਸੁਣਨ ਲੱਗਿਆ,
0: ਹੁਣ ਬਣੀ ਗੱਲ, ਮਤਲਬ ਦੀ ਗੱਲ ਸੁਣਨ ਲੱਗੀ, ਮਤਲਬ ਦੀ ਆਵਾਜ਼ ਸੁਣਨ ਲੱਗੀ।
1: ਉਹ ਹੁਣ ਚਲੋ ਹੈ ਨਾ, ਉਹ ਚੀਜ਼ਾਂ ਨੇ ਜ਼ਿੰਦਗੀ 'ਚ ਆਪਾਂ ਐਪਸ ਆ ਗਈਆਂ, ਹੋਰ ਬੜਾ ਕੁਛ ਆ ਗਿਆ, ਖਲਾਰਾ ਵਧਾ ਲਿਆ, ਅਤੇ ਉਹਦੇ ਨਾਲ ਜਾਣ ਸੌਖੀ ਵੀ ਹੋਈ ਆ ਅਤੇ ਔਖੀ ਵੀ ਹੋਈ ਆ। ਜੇ ਆਪਾਂ AI ਦੇ ਜ਼ਮਾਨੇ ਦੀ ਗੱਲ ਕਰੀਏ, ਉਹ ਚੀਜ਼ਾਂ ਪਹਿਲਾਂ ਹੈ ਨਹੀਂ ਸੀਗੀਆਂ, ਪਹਿਲਾਂ ਅਸੀਂ ਟੈਕਨੋਲੋਜੀ ਨੂੰ ਹੈ ਨਾ ਬਣਾਇਆ ਅਤੇ ਟੈਕਨੋਲੋਜੀ ਨੂੰ ਆਪਣੇ ਕੰਟਰੋਲ 'ਚ ਕੀਤਾ, ਟੈਕਨੋਲੋਜੀ ਸਾਡੀ ਗੁਲਾਮ ਸੀ, ਹੁਣ ਅਸੀਂ ਟੈਕਨੋਲੋਜੀ ਦੇ ਗੁਲਾਮ ਬਣਦੇ ਜਾਂਦੇ ਹਾਂ। ਅਤੇ ਦੂਜਾ ਆਸਪੈਕਟ ਉਹਦਾ ਇਹ ਆ ਵੀ ਕੋਈ ਵੀ ਚੀਜ਼ ਜਦ ਨਵੀਂ ਆਉਂਦੀ ਆ, ਤਬਦੀਲੀ ਹੁੰਦੀ ਆ, ਜਦ ਮੋਬਾਈਲ ਨਹੀਂ ਸੀ ਆਏ ਉਦੋਂ ਟੈਲੀਵਿਜ਼ਨ ਆਇਆ ਸੀ, ਉਦੋਂ ਹੁੰਦਾ ਕਿਆ ਬਾਤਾਂ ਯਾਰ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਫਿਰ ਉਹ ਘਰ ਘਰ ਦੀ ਕਹਾਣੀ ਹੋ ਗਈ, ਫਿਰ ਸਾਨੂੰ ਇਹ ਲੱਗਣ ਲੱਗ ਗਿਆ ਯਾਰ ਜਿਨ੍ਹਾਂ ਦੇ ਘਰ ਕੇਬਲ ਆ ਤਾਂ ਕਿਆ ਬਾਤਾਂ, ਫਿਰ ਕੇਬਲ ਲੱਗਣ ਲੱਗ ਗਈ, ਫਿਰ ਹੌਲੀ ਹੌਲੀ ਲੋਕਾਂ ਦੇ ਹੱਥਾਂ 'ਚ ਫੋਨ ਆ ਗਏ, ਉਹ ਹੁਣ ਪਹਿਲਾਂ ਦੂਜਾ ਫੋਨ ਆਇਆ ਜਿਹਦੇ 'ਤੇ ਨੰਬਰ ਦੱਬਣ ਵਾਲਾ ਸੀ, ਅਤੇ ਇਨਸਾਨ ਦਾ ਮਤਲਬ ਤੁਹਾਨੂੰ ਪਤਾ ਹੀ ਆ, ਅੱਗੇ ਦੀ ਅੱਗੇ ਅੱਗੇ ਦੀ ਅੱਗੇ ਤਰੱਕੀ ਦੇ ਨਾਂ 'ਤੇ ਸੁੱਖ ਸਹੂਲਤ ਨੂੰ ਕੀ ਕੁਛ ਕਰਦਾ ਰਹਿੰਦਾ।
0: ਕਰਨਾ ਚਾਹੀਦਾ ਵੀ ਆ, ਕਿਉਂਕਿ ਫੇਰ ਹੀ ਗਾਂਹ ਮੁਸ਼ਕਲਾਂ ਆਉਣਗੀਆਂ ਅਤੇ ਮੁਸ਼ਕਲਾਂ ਆਉਣਗੀਆਂ ਅਤੇ ਉਹਨਾਂ ਦਾ ਹੱਲ ਹੋਊਗਾ, ਵਾਧਾ ਘਾਟਾ ਜੇਬ ਦਾ ਇੱਦਾਂ ਚੱਲਦਾ ਰਹਿਣਾ।
1: ਕਹਿੰਦਾ ਯਾਰ ਬੰਦਾ ਉਹੀ ਆ ਬਲਕੀਰਤ ਜਿਹੜਾ ਕਹਿੰਦਾ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ। ਮੈਂ ਕਿਹਾ ਆਹੋ ਹੁਣ ਆਪ ਵੀ ਕਿੰਨੀਆਂ ਕੁ ਕਰੀ ਜਾਈਏ,
0: ਕਿਸੇ ਨੂੰ ਵੀ ਤਾਂ ਦੋਸ਼ ਦੇਣਾ ਨਾ ਵੀ ਤੂੰ ਆਹ ਗਲਤੀ ਕੀਤੀ।
1: ਕਹਿੰਦਾ ਭਾਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਹਿੰਦਾ ਹੈ ਵੀ ਕਿੰਨੀਆਂ ਕੁ,
0: ਜੀ ਬਿਲਕੁਲ ਇਹੋ ਜਿਹੇ ਜਿੱਦਾਂ ਦੇ ਅਪਡੇਟ ਆਉਂਦੇ ਆ ਤੇ ਇਹੋ ਜਿਹੇ ਹੱਸੇ ਠੱਠੇ ਚੱਲਦੇ ਰਹਿਣ ਤੇ ਤਾਂ ਹੀ
1: ਵਧੀਆ, ਕਿਉਂਕਿ
0: ਨਹੀਂ ਤੇ ਬੰਦੇ ਦੀ ਜ਼ਿੰਦਗੀ ਖਲੋਜੂ।
1: ਬਲਕੀਰਤ ਕੱਲ ਦਾ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਹੈ ਨਾ ਕਾਫੀ ਲੋਕਾਂ ਚ ਨਿਰਾਸ਼ਾ ਪਾਈ ਜਾ ਰਹੀ ਆ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੈਸ਼ ਰੇਟ ਫੇਰ ਵਧਾਤਾ 25 basis points, 0.25% ਕਹਿਣ ਨੂੰ ਹੀ ਆ, ਪਰ ਜਿਹਦਾ $6 lakh ਦਾ ਲੋਨ ਆ ਤੇ 25 ਸਾਲ ਦੀਆਂ ਕਿਸ਼ਤਾਂ ਬਣੀਆਂ ਤਾਂ ਉਹਨੂੰ ਹਰੇਕ ਮਹੀਨੇ $99 ਹੋਰ ਪੈ ਜਾਣੇ ਆ, ਹੈ ਨਾ, ਤੇ $114 ਜੇ $7.5 lakh ਦਾ। ਸੋ ਉਸ ਲਿਹਾਜ਼ ਨਾਲ ਬੰਦੇ ਦਾ $100-$150 ਅਗਲੇ ਨੂੰ ਜਦ ਪੈਂਦਾ ਮਹੀਨੇ ਦਾ ਤੇ ਫਿਰ ਸਾਲ ਦਾ ਗਿਣੋ, ਇੱਦਾਂ ਹਰ ਚੀਜ਼ 'ਚ ਕੁਛ ਨਾ ਕੁਛ ਹੋ ਰਿਹਾ। ਫਿਰ ਬੰਦਾ ਜਦ ਆ ਗਿਣਨ ਲੱਗਦਾ, ਬੰਦਾ ਕਹਿੰਦਾ ਯਾਰ ਪੈਟਰੋਲ ਡੀਜ਼ਲ ਵੀ ਹੁਣ 250 ਨੂੰ 280 ਨੂੰ ਪੈ ਰਿਹਾ, ਤੇ ਹਰ ਪਾਸੇ ਹੀ ਸ਼ਿਕੰਜਾ ਚੂੜੀ ਟਾਈਟ ਹੋ ਰਹੀ ਆ, ਤਾਂ ਫਿਰ ਬੰਦਾ ਜਦ ਕਲੈਕਟਿਵਲੀ ਲਾਈਫ ਨੂੰ ਦੇਖਦਾ ਤੇ ਉਧਰੋਂ ਬਿਜ਼ਨਸ ਹਰ ਕੋਈ ਕਹੀ ਜਾਂਦਾ 25-30% ਜਾਂ ਡਾਊਨ ਚੱਲ ਰਿਹਾ ਕੰਮ, ਆਮਦਨ ਦੇ ਵਸੀਲੇ ਆਮਦਨ ਪਿਛਲੇ ਸਾਲ ਦੇ ਮੁਕਾਬਲਤਨ ਘੱਟ ਗਈ, ਇਧਰੋਂ ਖਰਚੇ ਵੱਧ ਗਏ, ਤਾਂ ਫਿਰ ਚਿੰਤਤ ਹੋਣਾ ਸੁਭਾਵਿਕ ਹੀ ਆ।
0: ਬਿਲਕੁਲ, ਜਿਹੜਾ ਕਿ ਆਈ ਥਿੰਕ ਚੌਥਾ ਜਿਹੜਾ ਇਨਕਰੀਜ਼ ਹੈ ਇਸ ਸਾਲ ਦਾ, ਕਿ ਹਾਲੇ 9ਵੇਂ ਮਹੀਨੇ ਹੀ ਖਤਮ ਹੋਣ ਡਿਆ, ਅੱਜ ਦੇ ਦਿਨ ਹੀ 3 ਮਹੀਨੇ ਹਾਲੇ ਹੋਰ ਬਾਕੀ ਨੇ ਇਸ ਸਾਲ ਦੇ, ਅਤੇ ਚੌਥਾ ਇਨਕਰੀਜ਼ ਆਪਾਂ ਆਲਰੇਡੀ ਵੇਖ ਚੁੱਕੇ ਹਾਂ, ਜਿਹੜਾ ਕਿ ਹੁਣ ਪਹੁੰਚ ਗਿਆ 4.60 'ਤੇ। ਕਹਿੰਦੇ ਨੇ ਕਿ ਇਨਫਲੇਸ਼ਨ ਰੇਟ ਨਹੀਂ ਕਾਬੂ ਆਉਣ ਡੀ, ਹਾਲੇ ਹੀ ਥੱਲੇ ਲਿਆਉਣਾ ਟਾਰਗੇਟ ਜਿਹੜਾ ਸਾਡਾ ਉਹ ਰੀਚ ਨਹੀਂ ਆਉਣ ਡਿਆ, ਹਾਲੇ ਵੀ ਕਾਫੀ ਉੱਤੇ ਆ,
1: 2-3% ਦੇ ਵਿਚਾਲੇ ਟਾਰਗੇਟ ਰੇਜ ਹੈਗੀ, ਉਹ ਕਹਿੰਦੇ 3.5 ਤੇ ਫਿਰਦੀ ਆ
0: ਜੀ।
1: ਮਹਿੰਗਾਈ ਆਪੇ ਹੀ ਆ, ਜੇ ਤੇਲ ਮਹਿੰਗਾ, ਹੋਰ ਚੀਜ਼ਾਂ ਮਹਿੰਗੀਆਂ, ਮਿਡਲ ਈਸਟ ਦਾ ਕ੍ਰਾਈਸਿਸ ਆ
0: ਜੀ,
1: ਹੈ ਨਾ, ਉੱਧਰ ਟਰੰਪ ਸਾਹਿਬ ਆਪਣਾ ਰੋਜ਼ ਹੀ ਬਿਆਨ ਠੋਕੀ ਤੁਰੇ ਜਾਂਦੇ ਆ, ਕਿਉਂਕਿ ਗਲੋਬਲ ਵਿਲੇਜ ਦਾ ਜਿੱਥੇ ਫਾਇਦਾ ਹੋਇਆ ਉੱਥੇ ਨੁਕਸਾਨ ਵੀ ਬੜੇ ਹੋਏ ਆ। ਜਦ ਆਸਟ੍ਰੇਲੀਆ 'ਚ ਲੋਕ ਵਸਦੇ ਸੀ ਇਹਨਾਂ 'ਤੇ ਕੋਈ ਬਿਮਾਰੀ ਥੋੜ੍ਹੀ ਸੀ, ਜਦ ਇੰਗਲੈਂਡ ਵਾਲੇ ਆਏ ਨਾਲ ਆਪਣੇ ਚਿਕਨ ਪੌਕਸ ਲੈ ਕੇ ਆਏ, ਕੋਲਰਾ ਲੈ ਕੇ ਆਏ, ਹੋਰ ਬਿਮਾਰੀਆਂ ਲੈ ਕੇ ਆਏ, ਤਾਂ ਪਾਪੂਲੇਸ਼ਨਜ਼ ਵਾਈਪ ਆਊਟ ਹੋ ਗਈਆਂ
0: ਜੀ।
1: ਕਿਹੜੀਆਂ, ਕਈ ਵਾਰ ਆਪਾਂ ਕਿਸੇ ਚੀਜ਼ ਦੀ ਵਡਿਆਈ 'ਚ ਹੈ ਨਾ ਬਹੁਤ ਗੱਲਾਂ ਕਰਦੇ ਹਾਂ ਵੀ ਸਾਡੇ ਤਾਂ ਗਾਣੇ ਵੀ ਇੱਦਾਂ ਦੇ ਆ ਵੀ ਹੈ ਨਾ, ਮੈਂ ਸਵੇਰੇ ਚੱਲਾਂ ਅਮਰੀਕਾ ਤੋਂ ਅਤੇ ਘਰ ਪਹੁੰਚ ਜਾਂ, ਪਿੰਡ ਸਵਾਦ ਹੀ ਆ ਜੇ ਧਰਮ ਨਾਲ, ਉਹ ਚੀਜ਼ਾਂ ਹੋ ਚੁੱਕੀਆਂ ਨੇ, ਪਰ ਉਹਦੇ ਹੁਣ ਸਿੱਧੇ ਜਾਂ ਅਸਿੱਧੇ ਨੁਕਸਾਨ ਵੀ ਦੇਖਣ ਨੂੰ ਮਿਲ ਰਹੇ ਆ। ਹੁਣ ਜੇ ਆ ਮਿਡਲ ਈਸਟ ਦੀ ਕ੍ਰਾਈਸਿਸ ਆ, ਇਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਦਾ ਆਪਸੀ ਕੌਨਫਲਿਕਟ ਆ, ਉਹਨੂੰ ਹੁਣ ਮੰਨ ਲਓ ਆ ਪਿਛਲੇ 3-4 ਮਹੀਨੇ ਤੋਂ ਤੇਲ ਥੱਲੇ ਆ ਹੀ ਨਹੀਂ ਰਿਹਾ, ਬੈਠੇ ਅਸੀਂ ਇੱਥੇ ਹਾਂ, ਅਸਰ ਸਾਡੇ 'ਤੇ ਹੋਣਾ ਸੁਭਾਵਿਕ ਆ।
0: ਪਰ ਆਪਾਂ ਵੀ ਵੇਖ ਲਓ, ਜਦੋਂ ਪਿੱਛੋਂ ਪਹਿਲਾਂ ਜਦੋਂ ਦੀ ਨਿਊਜ਼ ਆਈ ਕਿ ਸਟੇਟ ਆਫ ਹੋਰਮਸ ਬੰਦ ਹੋ ਗਈ ਆ, ਲੜਾਈ ਵੱਧ ਗਈ ਆ, ਉਦੋਂ ਜਦੋਂ ਤੇਲ ਉੱਤੇ ਗਏ ਤਾਂ ਆਪਾਂ ਸਾਰਿਆਂ ਨੇ ਗੱਲ ਵੀ ਬੜੀ ਚੁੱਕੀ ਹੈ ਨਾ, ਉਦੋਂ ਇੱਕਦਮ ਹੂਆ ਜਿਹਾ ਬਣ ਗਿਆ ਕਿ ਤੇਲ ਉਹ ਗਏ ਤਿੰਨ ਧੁੰਦੇ ਲੱਗ ਗਏ, ਫਿਰ ਸਰਕਾਰਾਂ ਨੇ ਥੋੜ੍ਹੇ ਬਹੁਤੇ ਯਤਨ ਕੀਤੇ ਵੀ ਚਲੋ ਵਿੱਚੋਂ ਟੈਕਸ ਕੱਟ ਦਿਉ, ਉਹਨੂੰ ਥੋੜ੍ਹਾ ਥੱਲੇ ਲਿਆਂਦਾ ਗਿਆ ਵੀ ਰੌਲਾ ਘਟੇ ਜਨਤਾ ਦੇ ਵਿੱਚ, ਹੁਣ ਉਹ ਸਾਰਾ ਕੁਛ ਨੋਰਮਲ ਹੋਇਆ, ਉੱਧਰੋਂ ਟੈਕਸ ਖਤਮ ਹੋ ਗਏ ਉਹਨਾਂ ਦੇ ਜਿੰਨੇ ਕੁ ਮਹੀਨਿਆਂ ਦੇ ਉਹਨਾਂ ਨੇ ਘਟਾਏ ਸੀ, ਅਤੇ ਕਰ ਕੁਰਕੇ ਹੁਣ ਫਿਰ ਮਾਹੌਲ ਜਿਹਾ ਠੰਡਾ ਹੋ ਗਿਆ ਵਾ, ਪਰ ਪ੍ਰਾਈਜ਼ ਜੇ ਤੁਸੀਂ ਅੱਜ ਵੀ ਬਾਹਰ ਜਾ ਕੇ ਵੇਖੋ ਪੰਪ ਦੇ ਉੱਤੇ ਕਿ 3-3 ਦੇ ਲਾਗੇ ਬੰਨੇ ਡੀਜ਼ਲ ਫਿਰਨ ਡਿਆ, ਅਤੇ 2-7 ਸੂਤ 8-8 ਦੇ ਲਾਗੇ ਪੈਟਰੋਲ ਹੋਣਾ ਵਾ, ਉਹ ਵੀ ਜੇ ਕਿਸੇ ਨੇ ਦੂਜਾ ਪਾਉਣਾ ਵਾ 91 ਪਾਉਣਾ, ਜੇ ਕਿਸੇ ਨੇ ਪ੍ਰੀਮੀਅਮ ਪਾਉਣਾ ਤਾਂ ਉਹਦਾ ਫਿਰ ਥੋੜ੍ਹਾ ਜਿਹਾ ਹੋਰ ਵੱਧ ਹੋਊਗਾ, ਅਤੇ ਉਹ ਕਰ ਕਰਾ ਕੇ ਗੱਡੀ ਫਿਰ ਉੱਥੇ ਹੀ ਆ। ਅੱਜ ਜਿਹੜੇ ਪਿਛਲੇ 6 ਮਹੀਨੇ ਦੀ ਆਪਾਂ ਜੇ ਗੱਲ ਕਰ ਲਈਏ, ਉਦੋਂ ਜੋ ਰੌਲਾ ਸੀ ਪ੍ਰਾਈਜ਼ ਫਿਰ ਉੱਥੇ ਹੀ ਆ ਗਿਆ ਵਾ, ਹੁਣ ਬਸ ਇਹ ਹੈ ਕਿ ਲੋਕਾਂ ਦਾ ਰੌਲਾ ਘੱਟ ਗਿਆ ਵਾ।
1: ਊਂਠ ਤੋਂ ਛਾਨਣੀ ਲਾਉਣ ਵਾਲਾ ਕੰਮ ਆ, ਉਦੋਂ ਉਹਨਾਂ ਨੂੰ ਪਤਾ ਵੀ ਹਲਾ ਲਾਲਾ ਮੱਚੀ ਹੋਈ ਆ, ਉਦੋਂ ਹਲਕੀ ਜਿਹੀ ਰਿਆਇਤ ਦੇ ਦਿਓ, ਮੁੜ ਕੇ ਜਿਹੜਾ ਅੰਗਰੇਜ਼ੀ ਦਾ ਫਿਕਰਾ ਇੱਕ ਗ੍ਰੇ ਇਜ਼ ਦਾ ਨਿਊ ਵਾਈਟ, ਬੰਦੇ ਲਈ ਉਹ ਨਿਊ ਨੋਰਮਲ ਹੋ ਜਾਂਦਾ, ਜਿਹੜੀਆਂ ਚੀਜ਼ਾਂ ਹੁਣ ਜਿਹਨਾਂ ਬਿਨਾਂ ਸਾਰੇ ਨਹੀਂ ਸਕਦਾ ਅਤੇ ਬੰਦਾ ਕਰੂਗਾ ਵੀ ਕੀ। ਹੁਣ ਮੰਨ ਲਓ ਇੱਕ ਬੰਦਾ ਕਾਰ ਦੀ ਵਰਤੋਂ ਕਰਦਾ ਆਪਣੇ ਕੰਮ 'ਤੇ ਜਾਣ ਲਈ, ਅਤੇ ਜਾਣਾ ਤਾਂ ਉਹਨੇ ਕਾਰ 'ਤੇ ਆ, ਹਰ ਜਗ੍ਹਾ ਤਾਂ ਪਬਲਿਕ ਟਰਾਂਸਪੋਰਟ ਲੈ ਨਹੀਂ ਸਕਦਾ, ਆਜ਼ਾਦੀ ਆ ਡਿਪੈਂਡ ਹੈ ਨਾ, 100 ਥਾਵੇਂ ਜਾਣਾ, ਉਹ ਬਿੰਦੂ ਜੇ ਮਿਲਾਉਂਦੇ, ਕਈ ਲੋਕ ਤਾਂ ਸਾਰੀ ਦਿਹਾੜੀ ਤੁਰੇ ਫਿਰਦੇ ਆ, ਜੇ ਬਿੰਦੂ ਮਿਲਣਗੇ ਤਾਂ ਹਿਰਨ ਜਿਹਾ ਦਿਖਦਾ ਹੁੰਦਾ।
0: ਨਹੀਂ, ਕਈਆਂ ਦਾ ਉੱਦਾਂ ਵੀ ਟਾਈਮ ਨਹੀਂ ਨਾ ਰਲਦਾ, ਫਿਰ ਉਹ ਟਰਾਂਸਪੋਰਟ ਯੂਜ਼ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਆਪਣੀ ਕਨਵੀਨੀਅੰਸ 'ਤੇ ਜਾਣਾ ਪੈਂਦਾ।
1: ਸੋ ਉਸ ਲਿਹਾਜ਼ ਨਾਲ ਦੇਖੋ, ਤੇਲ ਤਾਂ ਪਾਉਣਾ ਹੀ ਪੈਣਾ, ਚਾਹੇ ਮਹਿੰਗਾ ਵਾ ਚਾਹੇ ਸਸਤਾ ਵਾ। ਹਾਂ, ਇੰਨਾ ਕੁ ਜ਼ਰੂਰ ਆ, ਜਿਹੜੇ ਸਰਕਾਰੀ ਮੁਲਾਜ਼ਮ ਜਾਂ ਦੂਜੇ ਕੰਪਨੀਆਂ ਦੇ ਮੁਲਾਜ਼ਮ ਨੇ, ਉਹ ਸੋਚ ਲੈਂਦੇ ਆ ਚੱਲ ਯਾਰ 2 ਦਿਨ ਪਬਲਿਕ ਟਰਾਂਸਪੋਰਟ ਸਹੀ, ਪਰ ਬਹੁਤੇ ਲੋਕਾਂ ਕੋਲ ਉਹ ਗੁੰਜਾਇਸ਼ ਨਹੀਂ ਹੁੰਦੀ, ਕਿਉਂਕਿ ਕੰਮ 'ਤੇ ਜਾਣਾ ਹੀ ਇੱਕ ਕੰਮ ਨਹੀਂ ਹੈ, ਹੋਰ ਦਿਹਾੜੀ 100 ਕੰਮ ਨੇ, ਨਿਆਣੇ ਨਿੱਕੇ ਚੱਕਣੇ ਕਰਨੇ, ਕਿਸੇ ਨੂੰ ਮਿਲਣ ਜਾਣਾ ਮਾੜਾ ਮੋਟਾ ਆਉਣਾ, ਸਕੂਲ ਹੋਲੀਡੇਜ਼ ਚੱਲਦੀਆਂ, ਛੁੱਟੀਆਂ 'ਤੇ ਜਾਣਾ, ਅਤੇ ਮਤਲਬ ਉਹ ਫਿਰ ਨਿਆਣੇ ਜਿਹੜੇ ਕਹਾਵਤਾਂ ਪਾਉਂਦੇ ਆ ਵੀ ਅੱਖਾਂ 'ਚੋਂ ਪਾਣੀ ਨਿਕਲਦਾ, ਉਹ ਜਵਾਬ ਮੋਮਬੱਤੀ ਨਹੀਂ ਬੰਦਾ।
0: ਇੱਦਾਂ ਹੀ, ਕਿਉਂਕਿ ਜਿਹੜੀ ਮੇਨ ਗੱਲ ਆ ਉਹ ਇਹ ਆ, ਹਾਲੇ ਵੀ ਰੋਕ ਨਹੀਂ ਰਹੇ, ਹੈ ਨਾ, ਇਹ ਕਹਿ ਰਹੇ ਨੇ ਕਿ ਆਰ ਬੀ ਆਈ ਨੇ ਜਿਹੜੀ ਕੱਲ੍ਹ ਮੀਟਿੰਗ ਕੀਤੀ ਬੀਬੀ ਨੇ, ਕਹਿੰਦੀ ਕਿ ਹਾਲੇ ਜਿਹੜਾ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹਾਂ ਰੱਖਾਂਗੇ, ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਇਹਨੂੰ ਟਾਈਟ ਕਰੀਏ, ਜੇ ਸਾਡਾ ਜਿਹੜਾ ਟਾਰਗੇਟ ਹੈ ਇਨਫਲੇਸ਼ਨ ਦਾ ਉਹ ਨਾ ਰੀਚ ਕੀਤਾ ਤੇ।
1: ਹਾਂਜੀ, ਉਹ ਆਪਣੇ ਕਾਰਡਸ ਹੈ ਨਾ ਓਪਨ ਰੱਖਦੇ ਆ, ਕਿਉਂਕਿ ਮੰਨ ਲਓ ਉਹਨਾਂ ਦੇ ਬਿਆਨ, ਕਿਉਂਕਿ ਮੁੜ ਕੇ ਰੀਲਾਂ 'ਚ ਪਾਪਾ ਦਿਖਾਈ ਜਾਣੇ ਆ, ਤੂੰ ਤਾਂ ਕਿਹਾ ਸੀ ਐਂ ਸੀ, ਤੂੰ ਤਾਂ ਕਿਹਾ ਸੀ ਕਰਨਾ ਨਹੀਂ, ਕਹਿੰਦੀ ਜਿਹੋ ਜਿਹੇ ਹਾਲਾਤ ਹੋਏ ਉਹੋ ਆਪਾਂ ਫੈਸਲਾ ਲਵਾਂਗੇ, ਜਾਂ ਕਹਿ ਲਓ ਪੁਰਾਣੇ ਜਿਹੜੇ ਆਰ ਬੀ ਆਈ ਦੇ ਗਵਰਨਰ ਨੇ ਉਹਨਾਂ ਨੇ ਇਹੋ ਜਿਹੇ ਮਤਲਬ ਪੂਰੇ ਮੈਂ ਪੱਟ 'ਤੇ ਥਾਪੀ ਮਾਰ ਕੇ ਨਹੀਂ ਬਿਆਨ ਦੇਈਦਾ ਹੁੰਦਾ ਵੀ ਆਹ ਇਸ ਸਾਲ ਦੀ ਆਖਰੀ ਉਹ ਹੋਊਗੀ, ਜਾਂ ਐਂ ਕਰੋ ਬਈ ਸਾਰੇ ਆਪੋ ਆਪਣੇ ਹੁਣ ਨਾ ਮਾਪਿਆਂ ਦੇ ਨਾਲ ਰਿਹਾ ਕਰੋ, ਨਿਆਣੇ ਇੱਕੋ ਹੀ ਬਾਲੇ ਘਰ ਲੈਣ ਦੀ ਲੋੜ ਨਹੀਂ, ਸੰਯੁਕਤ ਪਰਿਵਾਰ ਇੱਦਾਂ ਰਿਹਾ ਕਰੋ। ਉਹ ਬਿਆਨਾਂ ਦਾ ਫਿਰ ਕਈ ਵਾਰ ਹਾਸੇ ਦਾ ਮੜਾਸਾ ਬਣਦਾ, ਇਸ ਕਰਕੇ ਤੁਸੀਂ ਦੇਖੋਗੇ ਜਿਹੜੀ ਇਹ ਬੀਬੀ ਆ ਇਹ ਬਹੁਤ ਢੰਗ ਨਾਲ ਤਰੀਕੇ ਨਾਲ ਸੀਜ਼ਨਡ ਵੇ ਨਾਲ ਹੈ ਨਾ ਬਿਆਨ ਦਿੰਦੀ ਆ, ਤਾਂ ਕਿ ਕੱਲ ਨੂੰ ਜੇ ਉਦਾਂ ਹੋ ਵੀ ਗਿਆ ਤਾਂ ਲੋਕਾਂ ਨੂੰ ਜਿਹੜਾ ਜ਼ੋਰ ਕਾ ਝਟਕਾ ਉਹ ਧੀਰੇ ਸੇ ਲਗੇ
0: ਜੀ,
1: ਕਿਉਂਕਿ ਇੱਕ ਵਾਰ ਹੋਰ ਵਧਣ ਦੇ ਆਸਾਰ ਆਸ਼ੰਕੇ ਹਜੇ ਵੀ ਲੋਕ ਜਤਾ ਰਹੇ ਆ। ਧਰਤੀ ਵੱਡੀ ਚੰਨ ਤੋਂ ਜਾਂ ਹੈ ਨਾ ਆਪਣਾ ਸੂਰਜ ਤੋਂ ਉਸ ਲਿਹਾਜ਼ ਨਾਲ ਆ। ਜੇ ਇਹਨੂੰ ਜਪਾਨ ਨਾਲ ਕੰਪੇਅਰ ਕਰੋਗੇ ਉਹਨਾਂ ਦਾ ਪਤਾ ਨਹੀਂ ਮੇਰਾ ਖਿਆਲ 1.5% ਹੀ ਆ, ਪਰ ਇਹੀ ਜੇ ਅਮਰੀਕਾ ਨਾਲ ਕਰੋਗੇ ਤੁਸੀਂ ਕਹਿਣਾ ਨਹੀਂ ਯਾਰ ਆਪਾਂ ਅਜੇ ਫੇਰ ਠੀਕ ਹਾਂ,
0: ਆਪਾਂ ਫੇਰ ਹਲੇ ਬੈਠ ਰਹੇ ਹਾਂ।
1: ਸੋ ਉਸ ਲਿਹਾਜ਼ ਨਾਲ ਜਦੋਂ ਵਿਸ਼ਵ ਦੀਆਂ ਦੂਜੀਆਂ ਇਕੋਨਮੀਜ਼ ਦੀ ਗੱਲ ਆਉਂਦੀ ਆ, ਕੰਪੈਰੀਜ਼ਨ ਦੀ ਗੱਲ ਆਉਂਦੀ ਆ, ਤਾਂ ਤੁਲਨਾਤਮਕ ਅਧਿਐਨ 'ਤੇ ਗੱਲ ਜਾਂਦੀ ਆ, ਤਾਂ ਬਾਹਲੇ ਜਿਹੜੇ ਵੈਸਟਰਨ ਕੰਟਰੀਜ਼ ਨੇ, ਵਿਕਸਿਤ ਮੁਲਕ ਨੇ, ਉਹਨਾਂ 'ਚੋਂ ਹਜੇ ਸਾਡਾ ਹੱਥ ਵਿਆਜ ਦਰਾਂ ਦੇ ਮੁਕਾਬਲੇ ਕਾਫ਼ੀ ਉੱਚਾ, ਕਹਿਣ ਦਾ ਮਤਲਬ ਸਾਡੀ ਰੇਟ ਜ਼ਿਆਦਾ ਵਾ ਜੇ ਆਪਾਂ ਯੂਰਪ ਦੀ ਗੱਲ ਕਰੀਏ ਐਜ਼ ਏ ਹੋਲ।
0: ਕਹਿੰਦੇ ਨੇ ਕਿ 15 ਸਾਲਾਂ ਦੇ ਵਿੱਚ ਜਿਹੜਾ ਪਿਛਲੇ ਜੇ 15 ਸਾਲ ਦੀ ਰੀਸੈਂਟ 15 ਈਅਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਇਸ ਸਾਲ ਵੱਡਾ ਇਨਕਰੀਜ਼ ਹੋਇਆ ਵਾ ਕਿ ਇਹਨਾਂ ਪਿਛਲੇ 15 ਸਾਲਾਂ ਦੇ ਵਿੱਚ
1: ਇਸ ਵੇਲੇ ਜਿਹੜਾ 4.60 ਦੀ ਵੈਲਿਊ ਆ 15 ਸਾਲਾਂ 4.60 ਕਦੇ ਨਹੀਂ ਹੋਇਆ, 2011 'ਚ ਹੋਇਆ ਸੀਗਾ
0: ਜੀ,
1: ਅਤੇ ਉਹ 15 ਸਾਲ ਇੱਦਾਂ ਬਣਦੇ ਆ। ਅਤੇ ਉਸ ਲਿਹਾਜ਼ ਨਾਲ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜੇ ਮਹਿੰਗਾਈ ਵੱਧਦੀ ਰਹੀ ਇੱਦਾਂ ਹੀ ਅਤੇ ਤੇਲ ਥੱਲੇ ਨਾ ਆਇਆ, ਅਤੇ ਵੱਡੀ ਗੱਲ ਜਿਹੜੀਆਂ ਟੈਕਨੋਲੋਜੀ ਰਿਲੇਟਡ ਜਿਹੜੇ ਗੁੱਡਸ ਨੇ ਉਹ ਕਾਫ਼ੀ ਮਹਿੰਗੇ ਹੋ ਰਹੇ ਆ। ਸੈਨਡਿਸਕ ਅਤੇ ਦੂਜੀਆਂ ਕੰਪਨੀਆਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ 64 GB ਦੀਆਂ, 128, 100, ਇਹ ਇੰਨੀਆਂ ਕੁ ਮਹਿੰਗੀਆਂ ਹੋ ਗਈਆਂ। ਆ ਨਵੀਡੀਆ ਅਤੇ ਆ ਦੂਜੇ ਜਿਹੜੇ ਹੈਗੇ ਆ ਇਹਨਾਂ ਦੇ ਸਟੋਕ ਐਕਸਚੇਂਜ ਜਾ ਕੇ ਦੇਖੋ ਦਿਨ ਪਰ ਰਾਤ ਇੰਨਾ ਕੁ ਵੱਧ ਗਿਆ ਰਹੀ ਰੱਬ ਦਾ ਨਾ। ਉਹ ਇਸ ਵਜ੍ਹਾ ਕਰਕੇ ਕਿਉਂਕਿ ਜਿਹੜੀਆਂ IT ਨਾਲ ਰਿਲੇਟਡ, AI 'ਚ ਇਨਵੈਸਟਮੈਂਟ ਨਾਲ ਰਿਲੇਟਡ ਜਿਹੜੀਆਂ AI ਕੰਪਨੀਜ਼ ਨੇ
0: ਜੀ,
1: ਉਹਨਾਂ ਨੇ ਸਾਰਾ ਮਾਰਕੀਟ 'ਚੋਂ ਉਹ ਚੱਕ ਲਿਆ ਸਮਾਨ।
0: ਇਹਦਾ ਇੱਕ ਮੇਨ ਵੱਡਾ ਰੀਜ਼ਨ ਇਹ ਹੋਈ ਹੈ ਨਾ, ਇਹਨਾਂ ਨੇ ਜਿਹੜਾ ਮੈਂਸ਼ਨ
1: RBA ਨੇ ਮੈਂਸ਼ਨ ਕੀਤਾ, ਉਹਨਾਂ ਨੇ ਇਹ ਕਿਹਾ ਵੀ ਹਾਇਰ ਗਲੋਬਲ ਐਨਰਜੀ ਪ੍ਰਾਈਸਿਸ, ਜਿਹੜਾ ਮਿਡਲ ਈਸਟ ਦਾ ਆਪਣਾ ਰੌਲਾ ਉਹ ਮੁੱਕਣ 'ਚ ਨਹੀਂ ਆ ਰਿਹਾ। ਪਹਿਲਾਂ ਕਹਿੰਦੇ ਸੀ ਮਹੀਨੇ 'ਚ ਨਿਬੜ ਜੂ, ਉਹ ਚੌਥੇ ਕੁ ਦਿਨ ਕਹਿ ਦਿੰਦਾ ਮੈਂ ਇਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਹੁਣ ਇਹ ਟੇਬਲ 'ਤੇ ਆਉਣਗੇ ਮੇਰੇ ਨਾਲ ਗੱਲ ਕਰਨਗੇ। ਫਿਰ ਦੂਜੇ ਦਿਨ ਖਬਰ ਆਜੂ BBC 'ਤੇ ਬਈ ਜੀ ਉਹਨਾਂ 'ਚ ਸਮਝੌਤਾ ਹੋ ਗਿਆ,
0: ਹੋ ਗਿਆ।
1: ਦੂਜੇ ਦਿਨ ਇਰਾਨ ਦਾ ਬਿਆਨ ਆਜੂ, ਕੌਣ ਕਹਿੰਦਾ ਹੋ ਗਿਆ, ਅਸੀਂ ਉਹਨਾਂ ਨੂੰ ਜਿਹੜਾ ਪੇਪਰ ਭੇਜਿਆ ਉਹ ਤਾਂ ਉਹਨਾਂ ਨੇ ਸਾਈਨ ਨਹੀਂ ਕੀਤਾ। ਸੋ ਪਿਛਲੇ 3-6 ਮਹੀਨਿਆਂ ਤੋਂ ਆਹੀ ਕੁਝ ਚੱਲਦਾ ਆ ਰਿਹਾ, ਅਤੇ ਹਜੇ ਵੀ ਲੱਗ ਨਹੀਂ ਰਿਹਾ ਕਿ ਉਹ ਕਿਸੇ ਰਾਹ ਕੰਢੇ ਧਣ ਪੱਤਣ ਗੱਲ ਲੱਗੂਗੀ। ਦੂਜਾ AI ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹਦੇ ਬਾਰੇ ਵੀ RBA ਨੇ ਕਿਹਾ ਵੀ ਇਹ ਕੰਪਨੀਆਂ ਵੀ ਕਾਰਨ ਬਣ ਰਹੀਆਂ। ਹੁਣ ਦੇਖੋ ChatGPT ਆ, Gemini ਆ, ਅਤੇ ਹੈ ਨਾ ਕਲਾਊਡ ਆ, ਇਹ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ AI 'ਚ ਬਹੁਤ ਹੈਵੀਲੀ ਇਨਵੈਸਟਮੈਂਟ ਕੀਤੀ ਆ
0: ਜੀ
1: ਪਿਛਲੇ ਕੁਛ ਸਮੇਂ 'ਚ, ਅਤੇ ਉਸ ਲਿਹਾਜ਼ ਨਾਲ ਸਾਰਾ ਪਾਸਾ ਇੱਧਰ ਨਹੀਂ ਹੋ ਗਿਆ IT 'ਚ।
0: IT ਦੇ ਨਾ ਕਹਿੰਦੇ ਮੈਨੂੰ ਨਾ ਭਾਅ ਜੀ ਥੋੜ੍ਹੇ ਦਿਨ ਪਹਿਲਾਂ ਕੋਈ ਵੀਰ ਮਿਲਿਆ, ਅਤੇ ਉੱਦਾਂ ਹੀ ਗੱਲ ਚੱਲਣ ਡੀ ਵੀ ਵੈਸੇ ਤਾਂ ਚਲੋ ਸਾਰੇ ਪਾਸੇ ਮਹਿੰਗਾਈ ਆ ਅਤੇ ਥੋੜ੍ਹਾ ਜਿਹਾ ਸਾਰਿਆਂ ਦਾ ਹੀ ਹੱਥ ਟੈਟ ਆ, ਜਿਹਨੂੰ ਵੀ ਤੁਸੀਂ ਪੁੱਛ ਲਓ ਉਹੀ ਕਹਿੰਦਾ ਵਾ ਕਿ ਨਹੀਂ ਯਾਰ ਹਾਲੇ ਔਖਾ ਥੋੜ੍ਹਾ ਟਾਈਮ ਰੁਕ ਜਾਣਾ ਕੋਈ ਵੀ ਕੰਮ ਜੇ ਕਰਨਾ। ਅਤੇ ਉੱਥੇ ਖਲੋਤੇ ਅਤੇ ਉਹ ਕਹਿੰਦਾ ਵੀ ਇੱਕ ਵਿੱਚੋਂ ਕਹਿੰਦਾ ਵੀ ਹਾਂਜੀ ਮੇਰੇ ਕੋਲ ਹੈਗੇ ਪੈਸੇ, ਦੱਸੋ ਹੈ ਨਾ ਕੀ ਆਪਸ਼ਨ ਕੀ ਤੁਹਾਡੇ ਕੋਲ ਮੇਰੇ ਕੋਲ ਵਾਧੂ ਪੈਸੇ। ਅਤੇ ਅਸੀਂ ਸਾਰੇ ਹੈਰਾਨ ਜਿਹੇ ਹੋ ਗਏ ਵੀ ਹੈ ਵੀ ਅੱਛਾ। ਅਤੇ ਆਂਦਾ ਉਹਨੇ ਫਿਰ ਸਲਾਹ ਦਿੱਤੀ, ਉਹ ਕਹਿੰਦਾ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਨਾ ਇਹ AI ਨੇ ਸੈਂਟਰ ਡਾਟਾ ਸੈਂਟਰ ਦੇ ਵਿੱਚ ਉਹ ਸ਼ੇਅਰਸ ਲੈ ਲਓ ਹੈ ਨਾ, ਇਨਵੈਸਟਮੈਂਟ ਕਰ ਲਓ ਕਿ ਤੁਹਾਡੀ ਆਉਣ ਵਾਲੀ ਜਿਹੜੀ ਆ ਉਹ ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰੋਥ ਤੁਹਾਡੀ ਉੱਥੇ ਹੀ ਆ
1: ਜੀ।
0: ਜੇ ਹੁਣ ਦੀ ਆਪਾਂ ਮਾਰਕੀਟ ਵੇਖੀਏ ਤਾਂ ਹੈ ਨਾ, ਉਹ ਸਪੈਸ਼ਲਿਸਟ ਹੀ ਕੋਈ ਮੈਂ ਹੁਣ ਨਾਮ ਭੁੱਲ ਗਿਆ ਵੀਰ ਦਾ, ਅਤੇ ਉਹ ਕਹਿੰਦਾ ਕਿ ਓਕੇ ਠੀਕ ਆ ਵੀ ਆਪਾਂ ਲੈ ਲੈਂਦੇ ਹਾਂ ਹੈ ਨਾ ਸ਼ੇਅਰਸ। ਅਤੇ ਜਦੋਂ ਵਾਰੀ ਆਈ ਵੀ ਹਾਂਜੀ ਕਿੰਨੇ ਪੈਸੇ ਆ ਕਿੰਨਿਆਂ ਕੁ ਦੇ ਲੈਣੇ ਆ, ਅਤੇ ਉਹ ਫਿਰ ਜਦੋਂ ਲਾਸਟ 'ਤੇ ਕੰਮ ਆਇਆ ਅਤੇ ਉਹ ਕਹਿੰਦਾ ਵੀ ਵੀਰੇ ਜਿੰਨੇ ਕੁ ਤੇਰੇ ਕੋਲ ਹੈਗੇ ਆ ਵੀ ਇੰਨਿਆਂ ਕੁ ਦਾ ਤਾਂ ਐਵੇਂ ਤੈਨੂੰ ਕਹਾਂ ਇੰਨਿਆਂ ਦਾ ਨਹੀਂ ਹੈ ਨਾ ਕੁਝ ਵੀ ਹੋਣਾ ਵੀ ਉਹ 'ਚ ਤਾਂ ਵੱਡੀ ਮਾਰਕੀਟ ਆ ਅਤੇ ਜ਼ਿਆਦਾ ਪੈਸੇ ਚਾਹੀਦੇ ਆ। ਅਤੇ ਚਲੋ ਫਿਰ ਉਹ ਵੀ ਵਿਚਾਰਾ ਚੁੱਪ ਕਰਕੇ ਬਹਿ ਗਿਆ। ਅਤੇ ਜੇ ਵੇਖਿਆ ਜਾਵੇ ਤਾਂ ਹਰ ਪਾਸੇ ਹੀ ਪਿੱਛੇ ਜਿਹੇ ਪ੍ਰੋਗਰਾਮ ਵੀ ਕੀਤਾ ਸੀਗਾ ਰੇਡੀਓ ਦੇ ਉੱਤੇ ਕਿ AI ਦੇ ਉੱਤੇ ਕਿ ਜਿਹੜਾ ਉਹਨਾਂ ਨੇ ਨਵਾਂ ਆਪਣਾ ਸੁਪਰ AI ਜਿਹੜਾ ਉਹ ਲਾਂਚ ਕੀਤਾ ਪਿੱਛੇ ਜੇ, ਅਤੇ ਇਹਨਾਂ ਦੇ ਉੱਤੇ ਜਿਹੜਾ ਉਹ ਹਰ ਇੱਕ ਚੀਜ਼ ਹੀ ਨਿਰਭਰ ਹੋ ਗਈ ਆ। ਚਲੋ ਅੱਜ ਆਪਾਂ AI ਵਾਲੀ ਦੀ ਗੱਲਬਾਤ ਨਹੀਂ ਕਰਨਾ, ਇਸ ਪਾਸੇ ਨੂੰ ਤਾਂ ਨਹੀਂ ਜਾਣਾ, ਪਰ ਜੇ ਵੇਖਿਆ ਜਾਵੇ

0: ਐਪਲ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਆਈਫੋਨ ਦੀਆਂ
1: ਜੀ,
0: ਤੇ ਹੁਣ ਉਹ ਗੱਲਾਂ ਠੰਡੇ ਬਸਤੇ ਆ।
1: ਹਾਂ, ਐਪਲ
0: ਨਵੇਂ ਯੁੱਗ ਦੀਆਂ ਨਵੀਆਂ ਗੱਲਾਂ, ਹਨਾ, ਹੁਣ ਨਵੇਂ ਯੁੱਗ ਦੀਆਂ ਨਵੀਆਂ ਗੱਲਾਂ, ਚੈਟ GPT ਆ, ਉਹ ਇੱਕ ਦੂਜੇ ਨੂੰ ਜਦ ਤੁਸੀਂ ਦੱਸਦੇ ਹੋ ਤੇ ਬਲਿਹਾਰੇ ਜਾਂਦੇ ਹੋ, ਕਹਿੰਦੇ ਅੱਛਾ ਇਹ ਐਂ ਵੀ ਕਰ ਦਿੰਦੀ ਆ। ਹੁਣ ਪਿੱਛੇ ਜੇ ਕਿਸੇ ਨੇ, ਹਨਾ, ਵੀ ਆ ਇਹ ਆਪਣੀਆਂ ਫੋਟੋਆਂ ਨੂੰ 80s ਦੇ ਵਿੱਚ ਕਨਵਰਟ ਕਰਨਾ ਤਾਂ ਕਰ ਲਓ, ਉਹ ਬੜਾ ਟ੍ਰੈਂਡ ਜਿਹਾ ਚੱਲਿਆ,
1: ਸਾਰਿਆਂ ਨੇ ਫੋਟੋਆਂ ਕਰ ਕਰਕੇ ਪਾਈਆਂ।
0: ਹਾਂਜੀ, ਤੇ ਉਹਦੇ 'ਚ ਫਿਰ 5-7 ਈ ਤੁਹਾਨੂੰ ਸੋਸ਼ਲ ਮੀਡੀਆ 'ਤੇ ਇੱਦਾਂ ਦੇ ਵੀ ਬੰਦੇ ਆ ਜਾਂਦੇ ਆ ਵੀ ਇਹਨੂੰ ਆਪਣਾ ਪਰਸਨਲ ਡਾਟਾ ਨਾ ਦਿਓ, ਐਂ ਹੋਜੂਗਾ, ਕੱਲ੍ਹ ਨੂੰ ਓਂ ਹੋਜੂਗਾ, ਪਰ ਕਰਨ ਵਾਲੇ ਕਰੀ ਕੁਰੀ ਜਾਂਦੇ ਆ, ਕਿਉਂਕਿ ਜਦ ਕੋਈ ਚੀਜ਼ ਨਵੀਂ ਨਵੀਂ ਆਉਂਦੀ ਆ ਕਰਿਓਸਿਟੀ ਬਹੁਤ ਹੁੰਦੀ ਆ ਲੋਕਾਂ 'ਚ। ਤੇ ਇੱਕ ਡਿਸਕਸ਼ਨ ਵੀ ਮੈਂ ਸੁਣਦਾ ਸੀ, ਉਹਦੇ 'ਚ ਇੱਕ ਬੱਚਾ ਪਿੱਛੇ ਜੇ ਉਹ ਚੈਟ GPT ਨਾਲ ਗੱਲਾਂ ਕਰਨ 'ਚ ਇੰਨਾ ਮਤਲਬ ਰੁੱਝ ਗਿਆ, ਗਿੱਝ ਗਿਆ, ਕਿ ਉਹ ਤਾਂ ਮਤਲਬ ਹੁਣ ਪਹਿਲਾਂ ਆਪਾਂ ਆਪਣੇ ਮਾਪਿਆਂ ਤੋਂ ਸਲਾਹ ਲੈ ਕੇ ਕੰਮ ਕਰਦੇ ਸੀ, ਹੁਣ ਉਹ ਚੈਟ GPT ਨੂੰ ਪੁੱਛ ਕੇ ਕਰਦੇ ਆ, ਮੈਂ ਪ੍ਰੋਟੀਨ ਸ਼ੇਕ ਪੀਣਾ, ਮੈਂ ਕੀ ਸ਼ਰਾਬ ਨਾਲ ਫਲਾਨੀ ਚੀਜ਼ ਮਿਕਸ ਕਰ ਸਕਦਾ, ਹਨਾ, ਉਹ ਚੀਜ਼ਾਂ ਹੁਣ ਜਦ ਤੁਸੀਂ ਹਿਊਮਨ ਐਕਸਪੀਰੀਅੰਸ ਤੋਂ ਬਿਨਾਂ ਇਹੋ ਜਿਹੀਆਂ ਕਰੋਗੇ ਤਾਂ ਉਹ ਰਿਸਕੀ ਵੀ ਆ।
1: ਹਾਂਜੀ, ਬਿਲਕੁਲ। ਅਤੇ ਜਿਹੜਾ ਇੱਕ ਅਗਲਾ ਰੀਜ਼ਨ ਆ ਇਹਦਾ, ਇੱਕ ਹੋਰ ਉਹ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਡੋਮੈਸਟਿਕ ਕਪੈਸਿਟੀ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਵਾ, ਕਿ ਜੇ ਆਪਾਂ ਲੋਕਲ ਲੈਵਲਸ 'ਤੇ ਗੱਲ ਕਰੀਏ ਤਾਂ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਆਪਣਾ ਬਿਜ਼ਨਸ ਕਰ ਰਹੇ ਨੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਇਕੋਨਮੀ ਦੇ ਵਿੱਚ ਪੂਰੀ ਨਹੀਂ ਹੋ ਪਾ ਰਹੀ, ਇਹਦੇ ਕਰਕੇ ਵੀ ਇਸ ਦੇ ਉੱਤੇ ਇਫੈਕਟ ਪਿਆ ਵਾ।
0: ਕਾਰੋਬਾਰ ਮੇਂ ਖਸਾਰਾ ਅਬ ਔਰ ਸਾ ਹੈ, ਕਾਮ ਨਹੀਂ ਬੜਤਾ ਪਰ ਮਜ਼ਦੂਰੀ ਬੜਤੀ ਜਾਤੀ ਹੈ, ਕਿਉਂਕਿ ਹੁਣ ਜੇ ਮੈਂ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦਾ ਤਾਂ 482-186 ਵੀਜ਼ਾ ਜਿਹੜੇ ਇੰਪਲੋਇਡ ਸਪੋਂਸਰਡ ਵੀਜ਼ੇ ਆ ਉਹਨਾਂ 'ਚ ਦੇਖਦੇ ਹਾਂ
1: ਜੀ,
0: ਹੁਣ ਘੱਟੋ ਘੱਟ ਰਿਕੁਆਇਰਮੈਂਟ $80,000 ਦੇ ਕਰੀਬ ਆ ਪਲੱਸ ਉੱਪਰ। ਬੰਦਾ ਕਹਿੰਦਾ ਇੰਨੇ ਪੈਸੇ ਦੇ ਕੇ ਮਤਲਬ ਵੀ ਮੈਂ ਕਿੱਥੇ ਨੂੰ ਜਾਣਾ। ਆਮ ਤੌਰ 'ਤੇ ਬਿਜ਼ਨਸ ਦੀ ਇੰਨੀ ਕਪੈਸਿਟੀ ਨਹੀਂ ਹੁੰਦੀ
1: ਜੀ,
0: ਉਹ ਤਾਂ ਕਈ ਵਾਰ ਬਸ ਵਿਚਾਰੇ ਹੈ ਨਾ ਫਸੇ ਨੂੰ ਕਹਿ ਲਓ ਜਾਂ ਉਹਨਾਂ ਨੂੰ ਹੁੰਦਾ ਵੀ ਉਹ ਮਿੰਤ ਤਰਲਾ ਕਹਿ ਲਓ, ਹੁਣ $65,000-70,000 'ਚ ਜੇ ਉਹ ਸੇਮ ਬੰਦਾ ਮਿਲਦਾ ਤਾਂ ਉਹਨੂੰ ਉਹ $80-82 ਹਨਾ $90,000 'ਤੇ ਕਿੱਦਾਂ ਲਊ, ਅਤੇ ਖਰਚੇ ਉਹਦੇ ਨਿਕਲ ਨਹੀਂ ਰਹੇ, ਕੰਮ ਉਹਦਾ ਹੋ ਨਹੀਂ ਰਿਹਾ
1: ਜੀ,
0: ਅਤੇ ਫਿਰ ਉਸ ਲਿਹਾਜ਼ ਨਾਲ ਮੈਂ ਇਹਨੂੰ ਇਨਡਾਇਰੈਕਟ ਵੇ ਨਾਲ ਵੇਖਦਾ ਵੀ ਕੰਮ ਕਾਰੋਬਾਰ ਹਜੇ ਉਨੇ ਵੱਧ ਨਹੀਂ ਰਹੇ ਪਰ ਤਨਖਾਹਾਂ ਫਿਰ ਵੀ ਉਸ ਲਿਹਾਜ਼ ਨਾਲ ਕਈ ਖੇਤਰਾਂ 'ਚ ਵਧੀਆਂ ਨੇ ਜਾਂ ਦੇਣੀਆਂ ਪੈ ਰਹੀਆਂ ਨੇ। ਸਰਕਾਰ ਹਰੇਕ ਮਹੀਨੇ ਹਰੇਕ ਸਾਲ ਕਹਿ ਦਿੰਦੀ ਆ ਵੀ ਆ ਹੁਣ ਵੇਜਿਸ ਵਧਾ ਤੇ, ਉਹ ਜਿਹੜਾ ਤਾਂ ਕਰਮਚਾਰੀ ਆ ਜਿਹੜੇ ਤਾਂ ਕੰਮ ਆ ਉਹ ਕਹਿੰਦੇ ਵਾਓ, ਤੇ ਜਿਹਨੇ ਕੰਮ ਦੇਣਾ ਉਹ ਕਹਿੰਦਾ ਹੈਂਜੀ ਕੰਮ ਤਾਂ ਹੈ ਨਹੀਂ, ਕੰਮ ਤਾਂ 25-30% ਘੱਟ ਗਿਆ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਫਿਰ ਉਹ ਕੰਮ ਜਿਹੜੇ ਕਾਮੇ ਆ 10 ਦੀ ਜਗ੍ਹਾ 1 ਕੱਟਿਆ ਜਾਂਦਾ, 9 ਰਹਿ ਜਾਂਦੇ ਆ, ਕਿਉਂਕਿ ਉਹਨੇ ਤਾਂ ਤਨਖਾਹ ਤਾਂ ਉਨਿਆਂ 'ਚ ਹੀ ਵੰਡਣੀ ਆ ਨਾ
1: ਜੀ,
0: ਉਹਦੀ ਕਪੈਸਿਟੀ ਹੋਈ ਉਨੀ ਆ, ਤੇ ਉਹਦੇ ਨਾਲ ਕੀ ਹੁੰਦਾ ਉਹ 9 ਬੰਦਿਆਂ ਨੇ ਹੁਣ 10 ਬੰਦਿਆਂ ਦਾ ਕੰਮ ਕਰਨਾ, ਉਹਨਾਂ 'ਤੇ ਕੰਮ ਦਾ ਬੋਝ ਵਧਿਆ। ਸੋ ਇਨਡਾਇਰੈਕਟ ਵੇ ਨਾਲ ਇਹ ਸਿਸਟਮ ਫਿਰ ਇੱਦਾਂ ਹੌਚ ਪੌਚ ਹੁੰਦਾ
1: ਜੀ। ਬਿਲਕੁਲ, ਨਾਲੇ ਇਹ ਵੀ ਕਹਿੰਦੇ ਨੇ ਕਿ ਜੇ ਅਸੀਂ ਇੰਟਰਸਟ ਰੇਟ ਵਧਾ ਤੇ ਆ ਤੇ ਜਿਹੜੇ ਬਾਇਰ ਨੇ ਉਹ ਰੁਕ ਜਾਣ, ਵੀ ਉਹ ਹਾਲੇ ਜਿਹੜੀ ਉਹ ਇਨਵੈਸਟਮੈਂਟ ਜਾਂ ਫਿਰ ਕਿਸੇ ਨੇ ਘਰ ਲੈਣਾ ਵਾ ਤੇ ਉਹ ਨਾ ਲਵੇ, ਕਿ ਜਦੋਂ ਜਿੰਨਾ ਕੁ ਸਾਡਾ ਇਨਫਲੇਸ਼ਨ ਰੇਟ ਟਾਰਗੇਟ ਰੀਚ ਹੋ ਜਾਊਗਾ ਤੇ ਫਿਰ ਜਿਹੜਾ ਉਹ ਹੋ ਸਕਦਾ ਏ ਥੱਲੇ ਕਰਕੇ, ਤੇ ਉਦੋਂ ਇਹ ਕਹਿੰਦੇ ਨੇ ਕਿ ਤੁਸੀਂ ਉਦੋਂ ਲਿਓ। ਤੇ ਹੁਣ ਉਹਦੇ ਚੱਕਰ 'ਚ ਮੈਨੂੰ ਲੱਗਦਾ ਕੀ ਹੋਣ ਡਿਆ ਵਾ ਕਿ ਇੱਕ ਪਾਸੇ ਰੀਅਲ ਅਸਟੇਟ ਵਾਲੇ ਕਹੀ ਜਾਂਦੇ ਨੇ ਕਿ ਬਾਇਰ ਮਾਰਕੀਟ ਆ, ਵੀ ਹੁਣ ਜਿਹੜਾ ਉਹ ਪ੍ਰਾਈਜ਼ ਥੋੜ੍ਹੇ ਥੱਲੇ ਨੇ, ਹੁਣ ਐਕਚੁਅਲ ਦੇ ਵਿੱਚ ਥੱਲੇ ਨੇ ਨਹੀਂ ਨੇ ਇਹ ਤਾਂ ਉਹ ਦੱਸ ਸਕਦਾ ਜਿਹੜਾ ਔਨ ਗਰਾਊਂਡ ਜਾ ਕੇ ਅਤੇ ਵੇਖ ਰਿਹਾ ਵਾ ਪ੍ਰੋਪਰਟੀਜ਼ ਜਿਹੜਾ ਨੀਡ 'ਚ ਆ ਜਿਹਨੇ ਲੈਣੀ ਆ। ਗੱਲਾਂ ਬਾਤਾਂ ਦੇ ਵਿੱਚ ਤਾਂ ਇਹੋ ਹੀ ਚੱਲ ਰਿਹਾ ਵਾ ਵੀ ਡਾਊਨ ਆ, ਅਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਤੁਸੀਂ ਹੁਣੇ ਹੁਣੇ ਖਰੀਦ ਲਓ, ਇਹ ਤੁਹਾਡੇ ਕੋਲ ਬੜਾ ਵਧੀਆ ਪੀਰੀਅਡ ਆ, ਇੱਕ ਵਾਰੀ ਜੇ ਇਨਫਲੇਸ਼ਨ ਰੇਟ ਥੱਲੇ ਆ ਗਿਆ ਅਤੇ ਜੇ ਥੱਲੇ ਚੱਲ ਗਏ ਇੰਟਰਸਟ ਰੇਟ ਤਾਂ ਫਿਰ ਉਹ ਇੰਨੀ ਕੁ ਮਹਿੰਗੀ ਹੋ ਜਾਣੀ ਕਿ ਤੁਹਾਡੇ ਕਪੈਸਿਟੀ 'ਚ ਨਹੀਂ ਰਹਿਣੇ।
0: ਹਰ ਚੀਜ਼ ਨੂੰ ਘੁਮਾ ਕੇ ਪ੍ਰਜੈਂਟ ਕੀਤਾ ਜਾਂਦਾ ਮਾਰਕੀਟ ਦੇ ਲਿਹਾਜ਼ ਨਾਲ। ਹੁਣ ਜੇ ਬਿਹਾਰ ਪੰਜਾਬ ਨਾਲੋਂ ਪ੍ਰੋਸਪਰਸ ਘੱਟ ਆ, ਹੈ ਨਾ, ਉੰਨੀ ਉੱਥੇ ਤਰੱਕੀ ਨਹੀਂ ਹੋਈ ਜਿੰਨੀ ਸਾਡੇ ਵਾਲੇ ਪਾਸੇ ਹੋਈ ਆ। ਉਹ ਅੱਗੇ ਕੋਈ ਬਿਹਾਰ ਦਾ ਮੁੱਖ ਮੰਤਰੀ ਸੀ, ਉਹਦਾ ਨਾਂ ਲੈ ਕੇ ਕਹਿੰਦੇ ਸੀ, ਉਹ ਕਹਿੰਦੇ ਵੀ ਤੂੰ ਸਾਨੂੰ ਪੰਜਾਬ ਦੇ ਬਰਾਬਰ ਕਰ ਦੇ, ਅਤੇ ਹੈ ਨਾ ਬਈ ਉਹ ਕਹਿੰਦਾ ਵੀ ਚਲੋ ਪੰਜਾਬ ਨੂੰ ਬਿਹਾਰ ਤਾਂ ਬਣਾਇਆ ਜਾ ਸਕਦਾ, ਬਿਹਾਰ ਨੂੰ ਪੰਜਾਬ ਬਣਾਉਣਾ ਬਹੁਤ ਔਖਾ। ਮਤਲਬ ਦੂਜੇ ਪਾਸੇ ਨੂੰ ਘੁਮਾ ਕੇ ਗੱਲ ਕਰਦੇ ਹਾਂ, ਉਵੇਂ ਸਰਕਾਰ ਆ ਉਹ ਕਹਿੰਦੀ ਘਰ ਤਾਂ ਨਹੀਂ ਇੰਨੇ ਬਣ ਸਕਦੇ, ਲੈਣ ਵਾਲੇ ਘਟਾ ਦਿੰਦੇ,
1: ਲੈਣ ਵਾਲੇ ਘਟਾ ਦਿੰਦੇ। ਬਿਲਕੁਲ,
0: ਹੁਣ ਉਹ ਇਨਵੈਸਟਰ ਖਤਮ ਕਰਤਾ ਮਾਰਕੀਟ 'ਚੋਂ ਜੋ ਪਿੱਛੇ ਜੇ ਜੋ ਕੁਛ ਹੋਇਆ, ਉਹਦੇ 'ਤੇ ਆਪਾਂ ਸਪੈਸ਼ਲ ਪ੍ਰੋਗਰਾਮ ਵੀ ਰਨ ਕੀਤੇ ਆ ਜਿਹੜੀ ਆ ਨੈਗੇਟਿਵ ਗੇਅਰਿੰਗ ਯੇ ਵੋ, ਹੈ ਨਾ, ਅਤੇ ਉਸ ਲਿਹਾਜ਼ ਨਾਲ ਮਾਰਕੀਟ ਇੱਕ ਵਾਰ ਤਾਂ ਹਿੱਲ ਗਈ। ਸੋ ਕਹਿਣ ਵਾਲੇ ਕਹੀ ਤਾਂ ਜਾਂਦੇ ਆ ਵੀ ਇਹਦੇ ਨਾਲ ਹਾਂ ਪੱਕੀ ਅਸਰ ਪਊਗਾ, ਘਰਾਂ ਦੀਆਂ ਕੀਮਤਾਂ ਥੱਲੇ ਨੂੰ ਜਾਣਗੀਆਂ, ਪਰ ਜਿਹੜਾ ਹੁਣ ਘਰ ਲਈ ਬੈਠਾ ਉਹ ਕਹਿੰਦਾ ਅੱਛਾ ਮੇਰੇ ਘਰ ਦੀ ਕੀਮਤ ਹੁਣ ਉਹ ਨਹੀਂ ਰਹੀ। ਦੂਜਾ ਆਸਪੈਕਟ ਇਹਦਾ ਇਹ ਵੀ ਆ, ਇਹ ਤਾਂ ਉਹਨਾਂ ਲਈ ਫਾਇਦੇ ਵਾਲੀ ਗੱਲ ਹੋਈ ਨਾ ਜਿਨ੍ਹਾਂ ਨੇ ਹਜੇ ਖਰੀਦਿਆ ਹੀ ਨਹੀਂ, ਅਤੇ ਜਿਹੜੇ ਆਲਰੇਡੀ ਔਖੇ ਹੋ ਕੇ 5-5% ਵਾਲੀਆਂ ਸਕੀਮਾਂ 'ਚ ਖਰੀਦ ਚੁੱਕੇ ਆ ਉਹ ਕਹਿੰਦੇ

0: ਇੰਨਾ 50-55 ਹਜ਼ਾਰ ਮੈਂ ਪੱਲਿਓਂ ਲਾਤਾ, 50-55 ਹਜ਼ਾਰ ਹੈ ਨਾ ਘਰ ਦੀ ਕੀਮਤ ਵਧਾਈ, ਆਹ ਚੀਜ਼ਾਂ ਕਰ ਕੁਰ ਕੇ, ਸਟੈਂਪ ਡਿਊਟੀਆਂ ਦਿੱਤੀਆਂ, ਯੇ ਵੋ ਕੀਤਾ, ਤੇ ਹੁਣ ਤੁਸੀਂ ਕਹਿੰਦੇ ਉਹ ਪੈਸਾ ਮਿੱਟੀ ਹੋ ਗਿਆ ਤੇਰਾ, ਹੁਣ ਤੇਰੇ ਘਰ ਦੀ ਕੀਮਤ 8 ਲੱਖ ਨਹੀਂ ਹੁਣ 7 ਲੱਖ ਰਹੇਗੀ, ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਤੇਰੇ ਘਰ ਦੀ ਕੀਮਤ ਘੱਟ ਜੇ
1: ਕਿਤੇ ਨੂੰ।
0: ਪਰ ਇਹ ਮਤਲਬ ਬੈਲੈਂਸਿੰਗ, ਸਰਕਾਰ ਆਪਣੇ ਵੱਲੋਂ ਤਾਂ ਕਹੀ ਜਾਂਦੀ ਆ ਵੀ ਇਹ ਅਸੀਂ ਬੈਲੈਂਸ ਕਰ ਰਹੇ ਹਾਂ ਮਾਰਕੀਟ ਨੂੰ
1: ਜੀ,
0: ਕਿਉਂਕਿ ਓਵਰ ਪ੍ਰਾਈਸ ਸੀਗੀ, ਇਹ ਬਲੂਨ ਬਣ ਚੁੱਕਿਆ ਸੀ, ਇਹ ਬਲੂਨ ਟੁੱਟਣਾ ਹੀ ਸੀ। ਪਰ ਜਿਹੜੇ ਹੁਣ ਇਹ ਉਹੀ ਸਿਸਟਮ ਬਣਿਆ ਹੋਇਆ, ਜੇ ਮੁੰਡਾ ਲੱਭਦੇ ਹੋ ਤਾਂ ਕੁੜੀ ਵਾਲੇ ਕਹਿੰਦੇ ਆ ਮੁੰਡੇ ਨਹੀਂ ਲੱਭਦੇ, ਜੇ ਮੁੰਡੇ ਵਾਲੇ ਕੁੜੀ ਲੱਭਦੇ ਉਹ ਕਹਿੰਦੇ ਕੁੜੀਆਂ ਚੰਗੀਆਂ ਰਹਿ ਕਿੱਥੇ ਗਈਆਂ, ਹੈ ਨਾ। ਇਹ ਮਤਲਬ ਇਹ ਸੇਮ ਸਿਨੈਰੀਓ ਬਣਿਆ ਹੋਇਆ ਹੁਣ
1: ਜੀ, ਬੰਨਾ ਵੀ ਆ, ਕਿਉਂਕਿ ਇਹ ਸਾਰੇ ਕੁਛ ਇਹਦੇ ਵਿੱਚ ਫਰਕ ਕਿੱਥੇ ਪੈ ਰਿਹਾ ਵਾ, ਇੱਕ ਆਮ ਬੰਦੇ ਦੀ ਜੇਬ ਦੇ ਉੱਤੇ ਇਹ ਜਿਹਦਾ ਖਰਚਾ ਵੱਧ ਰਿਹਾ, ਜਿਹਦੀ ਕਿਸ਼ਤ ਵਧਣੀ ਆ, ਜਿਹੜਾ ਫਿਊਲ ਪ੍ਰਾਈਜ਼ ਪੇ ਕਰ ਰਿਹਾ ਵਾ। ਦੂਜੇ ਪਾਸੇ ਜੇ ਵੇਖੀਏ ਤਾਂ ਇੱਕ ਹੋਰ ਰੀਸੈਂਟ ਕੱਲ੍ਹ ਦੀ ਅਪਡੇਟ ਆ, ਪਰਸੋਂ ਦੀ, ਉਹਦੇ ਵਿੱਚ ਅਲਬਨੀਜ਼ੀ ਨੇ ਕਿਹਾ ਸੀਗਾ ਕਿ 1 ਅਕਤੂਬਰ, ਯਾਨੀ ਜਿਹੜਾ ਅੱਜ ਲਾਸਟ ਡੇ ਆ ਸਤੰਬਰ ਦਾ, ਕੱਲ੍ਹ 1 ਅਕਤੂਬਰ ਤੋਂ ਜਿਹੜੇ ਕਾਰਡ ਤੋਂ ਆਪਾਂ ਪੇਮੈਂਟ ਕਰਦੇ ਹਾਂ ਨਾ, ਉਹਦੇ ਸਰਚਾਰਜ ਜਿਹੜੇ ਨੇ ਪੈਂਦੇ ਆਪਾਂ ਨੂੰ, ਉਹ ਬੰਦ ਕਰ ਦਿੱਤੇ ਗਏ ਨੇ, ਹੁਣ ਉਹਦੇ ਉੱਤੇ ਵੀ ਇੱਕ ਸੋਚ ਵਿਚਾਰ ਕਰਨ ਦਾ ਜਿਹੜਾ ਉਹ ਵਿਸ਼ਾ ਆ।
0: ਕਈਆਂ ਲਈ ਇਹ ਊਂਠ ਤੋਂ ਛਾਲਣੀ ਲਾਉਣ ਵਾਲਾ ਹੀ ਕੰਮ ਹੋਇਆ,
1: ਦੂਜਾ ਕੰਮ ਵੀ
0: $12 ਜਿਹਨੇ ਪੇ ਕਰਨੇ ਆ ਤੇ ਉਹ ਕਹਿੰਦਾ ਹੋਇਆ ਕਿੰਨੇ ਕੁ। ਪਰ ਜਦੋਂ ਅਸੀਂ ਆ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਇੱਕ ਫਾਈਲ $10,000 ਉਹਦਾ ਸਰਚਾਰਜ ਹੈ ਨਾ, ਜੇ $200-$250 ਸਰਚਾਰਜ ਹੀ ਬਣ ਜਾਣਾ,
1: 150-200
0: ਉਸ ਲਿਹਾਜ਼ ਨਾਲ ਮੱਦਾ ਕਹਿੰਦਾ ਯਾਰ ਆਹ ਤਾਂ ਵਧੀਆ ਹੋ ਗਿਆ।
1: ਇਹਦੇ ਵਿੱਚ
0: ਡਿਪੈਂਡ ਕਰਦਾ,
1: ਕਹਿੰਦੇ ਨੇ ਕਿ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਤੋਂ ਜਦੋਂ ਆਪਾਂ ਪੇਮੈਂਟ ਕਰਦੇ ਹਾਂ ਤਾਂ ਜਿਹੜੇ ਉਹ ਫੀਸ ਸਰਚਾਰਜ ਜਿਹੜੇ ਲੈਂਦੇ ਨੇ ਪਰ ਟ੍ਰਾਂਸੈਕਸ਼ਨ, ਮੰਨ ਲਓ ਜੇ 24 ਦੀ ਕੌਫੀ ਲਈ ਆ ਤਾਂ ਉਹਦੇ ਉੱਤੇ 1% ਜਾਂ 1.5 ਸਮਥਿੰਗ ਜਿਹੜਾ ਸਰਚਾਰਜ ਸਾਰਿਆਂ ਦੇ ਆਪੋ ਆਪਣੇ ਨੇ ਉਹ ਲੱਗ ਜਾਂਦਾ, ਅਤੇ ਫਿਰ ਉਹਦੇ ਉੱਤੇ ਤੁਸੀਂ ਵੱਧ ਪੇਮੈਂਟ ਕਰਦੇ ਹੋ ਓਨੀ ਵੱਧ, ਕਿਉਂਕਿ ਉਹ ਉਹਨਾਂ ਦੀ ਵੀ ਨਹੀਂ ਹੁੰਦੀ, ਉਹ ਮਰਚੈਂਟ ਦੀ ਹੁੰਦੀ ਆ, ਉਹਨਾਂ ਨੇ ਗਾਂਹ ਦੇਣੀ ਆ ਅਤੇ ਉਹ ਲੈਂਦੇ ਕਿਤੇ ਕੋ ਆ ਕਸਟਮਰ ਕੋ, ਬਿਜ਼ਨਸ ਆਪ ਨਹੀਂ ਉਹ ਪੇ ਕਰਦਾ। ਹੁਣ ਇਹ ਕਹਿੰਦੇ ਨੇ ਕਿ ਬਿਜ਼ਨਸ ਨੂੰ ਹਾਲੇ ਵੀ ਦੇਣੀ ਪਊਗੀ ਗਾੜੀ, ਮਰਚੈਂਟ ਨੂੰ ਉਹ ਉਹਨਾਂ ਨੂੰ ਦੇਣੀ ਪੈਣੀ ਆ, ਬਸ ਉਹ ਗਾੜੀ ਕਸਟਮਰ ਕੋ ਨਹੀਂ ਲੈ ਸਕਦੇ ਬਿਜ਼ਨਸ। ਬਾਕੀ ਇੱਕ ਗੱਲ ਇਹ ਵੀ ਧਿਆਨ 'ਚ ਰੱਖਿਓ ਕਿ ਜਿਹੜਾ ਪਬਲਿਕ ਹੋਲੀਡੇ ਆ ਜਾਂ ਫਿਰ ਆਈ ਥਿੰਕ ਸਪੈਸ਼ਲ ਕੋਈ ਡੇਜ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸਰਚਾਰਜ ਰੱਖਦੇ ਨੇ ਬਿਜ਼ਨਸਿਸ ਵਗੈਰਾ, ਉਹ ਸਟਿੱਲ ਹਾਲੇ ਜਿਹੜਾ ਉਹ ਔਨ ਹੀ ਨੇ, ਉਹਨਾਂ ਦੇ ਵਿੱਚ ਕੋਈ ਜਿਹੜਾ ਉਹ ਫੇਰ ਬਦਲ ਨਹੀਂ ਕੀਤਾ ਗਿਆ। ਇਹ ਜਿਹੜਾ ਨੋਰਮਲ ਆਪਾਂ ਡੇਲੀ ਸਪੈਂਡ ਕਰਦੇ ਹਾਂ, ਐਕਸੈਪਟ ਜਿਹੜਾ ਜਿਹੜੇ ਹੁੰਦੇ ਨੇ ਸਪੈਸ਼ਲ ਡੇਜ਼, ਉਹਨਾਂ ਤੋਂ ਇਲਾਵਾ ਉਹਨਾਂ ਦੇ ਵਿੱਚ ਕੱਟ ਕੀਤਾ ਗਿਆ ਇਹਨੂੰ।
0: ਬਲਕੀਰਤ, ਕਦੋਂ ਵੀ ਕੋਈ ਜਦੋਂ ਨਵੀਂ ਚੀਜ਼ ਆਉਂਦੀ ਆ ਹੈ ਨਾ, ਉਹਦੇ ਜਿਹੜੇ ਅਸਰ ਆ ਉਹ ਦੇਖਦਿਆਂ ਦੇਖਦਿਆਂ ਨੂੰ ਟਾਈਮ ਲੱਗ ਜਾਂਦਾ
1: ਜੀ,
0: ਕਿ ਉਹਦੇ ਹਾਂ ਪੱਖੀ ਨਤੀਜੇ ਨਿਕਲਣਗੇ ਜਾਂ ਨਾ ਪੱਖੀ, ਕਿਸੇ ਲਈ ਮਾਂ ਵਾਦੀ ਨੇ, ਕਿਸੇ ਲਈ ਸਵਾਦੀ ਨੇ। ਹੋ ਸਕਦਾ ਕੰਜ਼ਿਊਮਰ ਲਈ ਜਿਹਨੇ ਚੀਜ਼ ਖਰੀਦਣੀ ਆ ਉਹਦੇ ਲਈ ਇਹ ਵਾਰੇ ਦਾ ਸੌਦਾ ਹੋਵੇ, ਪਰ ਹੋ ਸਕਦਾ ਜਿਹੜੇ ਕੰਮ ਕਾਰੋਬਾਰ ਆ ਉਹਨਾਂ ਲਈ ਇਹ ਘਾਟੇ ਦਾ ਸੌਦਾ ਹੋਵੇ। ਸੋ ਇਹ ਦੇਖਣਾ ਪੈਣਾ ਹੈ ਕਿਸ ਲਿਹਾਜ਼ ਨਾਲ ਊਂਠ ਕਿਸ ਕਰਵਟ ਬੈਠਦਾ।
1: ਜੀ ਬਿਲਕੁਲ, ਕਿਉਂਕਿ ਜੇ ਵੇਖਿਆ ਜਾਵੇ ਤਾਂ ਹੁਣ ਇਹ ਰਿਪੋਰਟਾਂ ਆਉਣ ਵੀ ਲੱਗ ਪਈਆਂ ਨੇ ਵੀ ਜਿਹੜੇ ਬਿਜ਼ਨਸਿਸ ਨੇ ਉਹ ਪਲੈਨਿੰਗ ਦੇ ਵਿੱਚ ਨੇ ਆਪਣੇ ਪ੍ਰਾਈਜ਼ ਇਨਕਰੀਜ਼ ਕਰਨ ਦੇ ਵਿੱਚ, ਅਤੇ ਹੁਣ ਗੱਲ ਫਿਰ ਉਹੀ ਹੈ ਕਿ ਦੇਣੇ ਤਾਂ ਕਸਟਮਰ ਨੂੰ ਹੀ ਪੈਣੇ ਆ, ਅਤੇ ਜੇ ਤੁਸੀਂ ਸਰਚਾਰਜ ਨਹੀਂ ਲਾਓਗੇ ਕਸਟਮਰ ਕੋ, ਫਿਰ ਜਿਹੜੀ ਉਹਨਾਂ ਨੇ ਗਾੜੀ ਪੇ ਕਰਨੀ ਉਹ ਫਿਰ ਆਪਣੀ ਜਿਹੜੀ ਕੋਸਟ ਹੈ ਉਹਦੇ ਵਿੱਚ ਵਧਾ ਦੇਣਗੇ। ਹੁਣ ਮੰਨ ਲਓ ਜੇ ਕਿਸੇ ਨੇ $60 ਦੀ ਕੋਈ ਚੀਜ਼ ਲਾਈ ਆ ਅਤੇ ਉਹ ਫਿਰ ਉਹਨੂੰ ਕਾਠਾ ਬਾਠਾ ਦੀ ਕਰ ਦੂਗਾ, ਉਹ ਕਾਠਾ ਬਾਠਾ ਦੀ ਕਿਉਂ, ਉਹ ਤਾਂ ਫਿਰ ਥੋੜ੍ਹੇ ਚੰਗੀ ਤਰ੍ਹਾਂ ਹੀ ਵਧਾਊਗਾ, ਕਿਉਂਕਿ ਇਹਦੇ ਵਿੱਚ ਵੀ ਹੁੰਦਾ ਨਾ ਕਿ ਤੁਸੀਂ ਉਹ ਜਿਹੜਾ 69.99 ਵਾਲੀ ਸਕੀਮ ਹੈ, 640.64.99, ਉਹ ਤਾਂ ਫਿਰ ਇੱਕ ਤਰ੍ਹਾਂ ਨਾ, ਜੋ ਮਤਲਬ ਮੈਨੂੰ ਪਰਸਨਲੀ ਲੱਗਦਾ ਇਹ ਆ ਕਿ $2-4 ਬਚਾਉਣ ਦੇ ਚੱਕਰ 'ਚ ਸਾਨੂੰ 8-10 ਵੱਧ ਦੇਣੇ ਪੈਣੇ ਆ।
0: ਹੋ ਸਕਦਾ ਇਹ ਹੌਚ ਪੌਚ ਜਿਹੜਾ ਹੁੰਦਾ ਨਾ ਸਿਸਟਮ, ਇੰਨਾ ਕਈ ਵਾਰ ਹੋ ਜਾਂਦਾ ਵੀ ਦੇਖਣ ਨੂੰ ਲੱਗਦਾ ਹੁੰਦਾ ਵੀ ਘੱਟ ਦੇ ਰਹੇ ਹਾਂ, ਪਰ ਲੌਂਗ ਰਨ 'ਚ ਕਈ ਵਾਰ ਆਪਾਂ ਵੱਧ ਹੀ ਪੇ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਲਾਨਾ ਪੱਧਰ 'ਤੇ ਜੇ ਮੈਂ ਇੰਸ਼ੋਰੈਂਸ ਪੇ ਕਰਦਾ ਉੱਕਾ ਪੁੱਕਾ $1200 ਆ, ਜੇ ਮੈਂ ਹਰੇਕ ਮਹੀਨੇ ਦਾ ਮਹੀਨੇ ਕਰਾਂ ਤਾਂ ਮੇਰੀ 150 ਆ ਕੁਛ ਜਾਂ ਇੱਦਾਂ ਦਾ ਨਾ। ਉਹ ਸਿਸਟਮ ਅਸਲ 'ਚ ਡਿਜ਼ਾਈਨ ਹੀ ਉਸ ਢੰਗ ਨਾਲ ਕੀਤੇ ਜਾਂਦੇ ਆ ਵੀ ਇਹ ਲਿਊਰ ਕਰਨ ਲੋਕਾਂ ਨੂੰ
1: ਜੀ,
0: ਅਤੇ ਲੋਕ ਉਸ ਟ੍ਰੈਪ 'ਚ ਫਸਣ।
1: ਹਾਂਜੀ ਬਿਲਕੁਲ, ਪਹਿਲਾਂ ਕੋਈ ਇੱਦਾਂ ਦੀ ਗੱਲ ਕਰਨੀ ਆ ਵੀ ਜਿਹੜੀ ਲੋਕਾਂ ਨੂੰ ਲੱਗੇ ਵੀ ਵਾਹ ਵਾਹ ਵਾਹ ਵਾਹ ਸਾਡੇ ਪੱਖੀ ਗੱਲ ਹੋ ਗਈ ਜੀ, ਸਾਡੇ ਪੈਸੇ ਬਚ ਗਏ ਪੈਸੇ ਬਚ ਗਏ। ਪਰ ਵੇਖਿਆ ਜਾਵੇ ਤਾਂ ਜਦੋਂ ਕਿ ਉਹ ਠੰਡੀ ਪੈ ਜਾਂਦੀ 2-4 ਮਹੀਨਿਆਂ ਬਾਅਦ, ਅਤੇ ਉਦੋਂ ਕਿ ਜੇ ਚੁੱਪ ਕਰਕੇ ਆਪਾਂ ਵੀ ਦੇਣ ਦੇ ਹੁੰਦੇ ਹਾਂ, ਉਹ ਤੋਂ ਡਬਲ ਹੀ ਦੇਣ ਦੇ ਹੁੰਦੇ ਹਾਂ ਪਿੱਛੇ ਜਿਹੜਾ ਮਰਜ਼ੀ ਆ। ਰੀਸੈਂਟ ਐਗਜ਼ਾਮਪਲ ਹੀ ਤੁਹਾਨੂੰ ਦਿੱਤੀ ਤੇਲ ਵਾਲੀ, ਉਹਦੇ ਵਿੱਚ ਵੀ ਸੇਮ ਹੀ ਹੋਇਆ, ਉਹ 3 ਕੁ ਮਹੀਨੇ ਉਹਨਾਂ ਨੇ ਥੋੜ੍ਹੇ ਜਿਹੇ ਆਪਣੇ ਪੈਸੇ ਘਟਾਏ ਆ, ਅਤੇ ਕਰ ਕਰਾ ਕੇ ਫਿਰ ਉੱਥੇ ਹੀ ਹੁਣ ਆਪਾਂ ਨਹੀਂ ਦੇ ਰਹੇ ਹਾਂ, ਕੋਈ ਉਹ 'ਚ ਘਾਟਾ ਵਾਧਾ ਨਹੀਂ। ਆਹ ਵੀ ਵੇਖਿਓ ਫਿਰ 1 ਅਕਤੂਬਰ ਤੋਂ ਕੱਲ੍ਹ ਤੋਂ ਜਦੋਂ ਲਾਗੂ ਹੋ ਗਿਆ ਦੇਣੇ ਆਪਾਂ ਡਬਲ ਆ, ਪਰ ਆਪਾਂ ਨੂੰ ਐਂ ਲੱਗਣਾ ਵਾ ਵੀ ਸ਼ਾਇਦ ਅਸੀਂ ਸਰਚਾਰਜ ਵਿਚਾਲੇ ਆ ਅੱਜ।
0: ਸਹੀ ਆ, ਅਤੇ ਚੱਕਰ ਇਹ ਆ ਹੁਣ ਜਿਵੇਂ ਪੋਲਿਸੀ ਸਰਕਾਰ ਦੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਉਦੋਂ ਤਾਂ ਇਹ ਐਂ ਸ਼ੋਅ ਕਰਦੇ ਸੀ ਵੀ ਅਸੀਂ ਪਤਾ ਨਹੀਂ ਕਿੱਡੇ ਕੁ ਸਟ੍ਰਿਕਟ ਹਾਂ, ਵੀ ਜਿਹੜਾ ਪੰਪ ਵਾਲਾ ਅਸੀਂ ਦੇਖ ਲਿਆ ਨਾ ਇੰਨੇ ਤੋਂ ਵੱਧ ਤੇਲ ਵੇਚਦਾ ਲਾ ਲਿਓ ਹਿਸਾਬ ਬਣਦਾ ਕੀ ਆ,
1: ਇੱਦਾਂ ਹੀ ਆ।
0: ਪਰ ਮੁੜ ਕੇ ਹੁਣ ਤੁਸੀਂ ਆਹ ਹਾਲ ਦੇਖ ਲਓ, ਉਹਦੀ ਕੋਈ ਗੱਲ ਹੀ ਨਹੀਂ ਕਰਦਾ, ਕਿਉਂਕਿ ਉਹ ਕਹਿੰਦੇ ਅਸੀਂ ਮਹਿੰਗੇ ਭਾਅ ਖਰੀਦਿਆ। ਜੇ ਹੁਣ $105 ਨੂੰ ਬੈਰਲ ਹੋ ਗਿਆ ਤੇ ਉਹ ਕਹਿੰਦੇ ਅਸੀਂ ਹੁਣ ਕਿਤੋਂ ਜਿੱਥੋਂ ਕਿਤੇ ਖਰੀਦਿਆ ਸਾਨੂੰ ਤਾਂ ਮਹਿੰਗੇ ਭਾਅ ਹੀ ਮਿਲਿਆ, ਤੇ ਅਸੀਂ ਤਾਂ ਅੱਗੇ ਪਾਸ ਆਨ ਕਰਨਾ ਹੀ ਆ।
1: ਜੀ ਬਿਲਕੁਲ, ਤੇ ਇਹਦਾ ਆਪਾਂ ਦੱਸ ਦਈਏ ਜੀ, ਜੇ ਕਿਸੇ ਕੋਲ ਵੀਜ਼ਾ ਆ, ਮਾਸਟਰ ਕਾਰਡ ਆ, ਐਫ ਪੋਸ ਤੇ ਪੇਮੈਂਟ ਕਰ ਦਿਓ, ਏਮੈਕਸ ਆ, ਤੇ ਉਹਨਾਂ ਸਾਰਿਆਂ ਦੇ ਉੱਤੇ ਤੁਸੀਂ ਜਿਹੜਾ ਇਹ ਛੂਟ ਪਾ ਸਕਦੇ ਹੋ ਗਵਰਨਮੈਂਟ ਦੇ ਲੋਅ ਦੇ ਹਿਸਾਬ ਨਾਲ, ਜਿਹੜਾ ਕਿ 1 ਅਕਤੂਬਰ 2026 ਤੋਂ ਜਿਹੜਾ ਲਾਗੂ ਹੋਣ ਜਾ ਰਿਹਾ, ਯਾਨੀ ਕੱਲ੍ਹ ਤੋਂ। ਅਤੇ ਇਹਦੇ ਉੱਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਵੀਕ ਐਂਡ ਦੇ ਜਿਹੜੇ ਸਰਚਾਰਜ ਨੇ ਉਹ ਰਹਿ ਸਕਦੇ ਨੇ, ਕਿ ਉਹ ਬਿਜ਼ਨਸ ਲੈ ਸਕਦਾ ਆ ਫਿਲਹਾਲ ਐਪਲੀਕੇਬਲ ਨੇ। ਅਤੇ ਪਬਲਿਕ ਹੋਲੀਡੇ ਦੇ ਵਿੱਚ ਜਿਹੜੇ ਸਰਚਾਰਜ ਆਉਂਦੇ ਨੇ, ਜਾਂ ਫਿਰ ਬੁਕਿੰਗ ਫੀਸ ਜਿਹੜੀ ਉਹ ਵੱਖਰੀ ਹੁੰਦੀ ਆ, ਕਿ ਬੁਕਿੰਗ ਫੀਸ ਇੰਨੀ $4 ਜਿਹੜੀ ਡਿਪੈਂਡਿੰਗ ਅਪੋਨ ਪ੍ਰਾਈਜ਼, ਸਰਵਿਸ ਫੀਸ, ਡਿਲੀਵਰੀ ਫੀਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਦਾਂ ਦੀਆਂ ਉੱਦਾਂ ਰਹਿਣਗੀਆਂ, ਇਹਦੇ ਉੱਤੇ ਕੋਈ ਚੇਂਜ ਨਹੀਂ ਆ। ਸਿਰਫ ਅਤੇ ਸਿਰਫ ਸਰਚਾਰਜ ਜਿਹੜੇ ਆਪਾਂ ਦਿੰਦੇ ਹਾਂ ਕਾਰਡ ਪੇਮੈਂਟ ਦੇ, ਜਿਹੜੇ ਕਿ ਉਹ ਗਾੜੀ ਮਰਚੈਂਟ ਨੂੰ ਦੇਣੇ ਹੁੰਦੇ ਉਹਨਾਂ ਨੇ, ਉਹਦੇ ਉੱਤੇ ਜਿਹੜਾ ਉਹ ਕਸਟਮਰ ਨੂੰ ਫਿਲਹਾਲ ਛੂਟ ਦਿੱਤੀ ਗਈ ਆ। ਬਾਕੀ ਗਾਂ ਕਿੱਦਾਂ ਇਹ ਚੀਜ਼ਾਂ ਵਰਕਆਊਟ ਹੁੰਦੀਆਂ ਨੇ, ਇਹ ਫਿਰ ਗਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਕ੍ਰੈਡਿਟ ਕਾਰਡ 'ਤੇ ਜਿਹੜਾ ਆਪਾਂ ਨੂੰ ਆਈ ਥਿੰਕ 1.5 ਪੈਂਦਾ ਸੀ ਜਿਹੜਾ ਆਪਾਂ ਹੁਣ ਪੇਮੈਂਟ ਕਰ ਰਹੇ ਹਾਂ, ਅਤੇ ਡੈਬਿਟ ਕਾਰਡ 'ਤੇ $1 ਦੇ ਆਸ ਪਾਸ ਜਿਹੜਾ ਸਰਚਾਰਜ ਸੀ ਪਰ ਟ੍ਰਾਂਸੈਕਸ਼ਨ ਜਿਹੜਾ ਆਪਾਂ ਨਿੱਕੀਆਂ ਮੋਟੀਆਂ 'ਤੇ ਦਿੰਦੇ ਹਾਂ।
0: ਜੀ ਮੇਰੇ ਖਿਆਲ ਨਾਲ ਜੇ ਹੁਣ ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਗੱਲ ਕਰਾਂ, ਜਾਂ ਜਿਨ੍ਹਾਂ ਨੇ ਆਪਣੀਆਂ ਵੀਜ਼ਾ ਫੀਸਾਂ ਪੇ ਕਰਨੀਆਂ,
1: ਜੀ
0: ਹੁਣ ਮੰਨ ਲਓ ਜੇ ਕਿਸੇ ਨੇ ਆਪਣੀ 485 TR ਦੀ ਪੇ ਕਰਨੀ ਆ, 5750, ਉਹ 6000, 5000, $10,000 $10,000 ਦੀ ਕਈ ਵਾਰ ਹੋ ਜਾਂਦੀ ਆ
1: ਜੀ,
0: ਉਸ ਲਿਹਾਜ਼ ਨਾਲ 4 ਪੈਸੇ ਬਚਣ ਦੀ ਉਮੀਦ ਜ਼ਰੂਰ ਆ।
1: ਹਾਂਜੀ
0: ਹਾਂ, ਪੱਕੀ ਗੱਲ ਆ। ਹਾਂਜੀ
1: ਕਿਤੇ ਨਾ ਕਿਤੇ ਹੁਣ ਜਿਹੜੀ ਵੱਡੀ ਪੇਮੈਂਟ ਤੁਸੀਂ ਕਰਨੀ ਆ, ਉਹਦੇ ਵਿੱਚੋਂ ਤਾਂ ਤੁਹਾਨੂੰ ਹੰਡਰਡਸ ਆਫ ਜਦੋਂ ਡਾਲਰ ਬਚਣਗੇ, ਉਹ ਕਿਤੇ ਨਾ ਕਿਤੇ ਹੋਰ ਸਪੈਂਡ ਹੋਣਗੇ, ਉਹਨਾਂ ਦਾ ਤੁਸੀਂ ਤੇਲ ਪਾਣੀ ਪਾਓਗੇ, ਕੋਈ ਗਰੋਸਰੀ ਵਗੈਰਾ ਲੈ ਆਓਗੇ, ਕਿਤੇ ਨਾ ਕਿਤੇ ਫਾਇਦਾ ਤਾਂ ਹੋਊਗਾ। ਪਰ ਹੁਣ ਗੱਲ ਉਹੀ ਆ ਨਾ, ਹੁਣ ਜੇ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਇਗਜ਼ਾਮਪਲ ਦਿੱਤੀ ਆ, ਅਤੇ ਹੁਣ ਆਹ ਪਿਛਲੇ 2-3 ਮਹੀਨਿਆਂ ਨੂੰ ਇਹਨਾਂ ਨੇ ਫੀਸਾਂ ਦੇ ਵਿੱਚ ਇਨਕਰੀਜ਼ ਵੀ ਕਿੱਡਾ ਕੀਤਾ ਵਾ, ਉਹ ਵੀ ਹੁਣ ਸੋਚਣ ਵਾਲੀ ਗੱਲ ਹੈ ਵੀ ਆਪਾਂ ਨੂੰ ਹੁਣ $100 ਜਾਂ $200 ਬਚਿਆ ਬਹੁਤ ਵਧੀਆ ਲੱਗਣ ਡਿਆ, ਪਰ ਜਿਹੜੇ ਉਦੋਂ $2-4 ਦਾ ਇਕੱਠਾ ਇਨਕਰੀਜ਼ ਸੀ ਉਹ ਹੁਣ ਢੱਕਿਆ ਗਿਆ, ਹੁਣ ਆਪਾਂ ਨੂੰ ਆਹ 200 ਵਧੀਆ ਲੱਗਣ ਲੱਗ ਪਿਆ, ਕਿ ਉਹਦੇ ਵਿੱਚੋਂ ਜਿਹੜਾ ਉਹ ਮੰਨ ਲਓ 200 ਉੱਧਰੋਂ ਵੀ ਘੱਟ ਲੈਣ, ਅਤੇ ਤਾਂ ਵੀ ਸਾਡੇ 'ਤੇ ਇਨਕਰੀਜ਼ ਹੋ ਹੀ ਗਏ ਆ ਪੈਸੇ ਜਿਹੜੇ ਅਸੀਂ ਪੇ ਕਰ ਰਹੇ ਹਾਂ ਆਪਣੀ ਜੇਬ ਦੇ ਵਿੱਚੋਂ।
0: ਆਹ ਹੁਣ ਮਤਲਬ ਆ $10,000 ਮਗਰ ਜੇ 1.4% ਦੇ ਹਿਸਾਬ ਨਾਲ $140 ਬਚਦੇ ਆ, ਬਚਦਾ ਹਿਸਾਬ ਤਾਂ ਇਹੀ।
1: ਹਾਂਜੀ,
0: ਅਤੇ ਹੁਣ ਮਹਿੰਗਾਈ ਦੇ ਇਸ ਦੌਰ 'ਚ ਬੰਦਾ ਕਹਿੰਦਾ ਯਾਰ ਕਿਸੇ ਪਾਸਿਓਂ ਤਾਂ ਜਾਣ ਕਿਸੇ ਪਾਸਿਓਂ ਬਚਦੀ ਹੈ ਨਾ, ਪਰ ਹੈ ਤੁਹਾਡੀ ਗੱਲ ਸਹੀ ਆ, ਕਦਰ ਹੀ ਹੈ ਡੂਬ ਕੇ ਜਾਣਾ।
1: ਜੀ ਬਿਲਕੁਲ, ਬਾਕੀ ਤੁਸੀਂ ਟੈਨਸ਼ਨ ਨਹੀਂ ਲੈਣੀ, ਸਟ੍ਰੈਸ ਨਹੀਂ ਕਰਨਾ, ਆਪਾਂ ਨੇ ਸਿਰਫ ਤੁਹਾਡੇ ਨਾਲ ਜੋ ਰੀਸੈਂਟ ਅਪਡੇਟਸ ਆਈਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਦੇ,
0: ਸਟ੍ਰੈਸ ਦੇ ਨਾਲ ਗੱਲਾਂ ਜ਼ਰੂਰ ਕਰਾਂਗੇ ਪਰ ਤੁਸੀਂ ਸਟ੍ਰੈਸ ਨਹੀਂ ਲੈਣਾ। ਪਰ ਨਹੀਂ ਦੇਖੋ, ਸਾਡਾ ਰੇਡੀਓ ਤੇ ਮਕਸਦ ਇਹੀ ਹੁੰਦਾ ਕਿ ਜੋ ਫੈਕਚੁਅਲ ਜਾਣਕਾਰੀ ਆ ਨਾ, ਜਿਹੜੇ ਫੈਕਟਸ ਨੇ ਉਹਨਾਂ ਤੋਂ ਭੱਜੀਏ ਨਾ, ਤੁਸੀਂ ਵੀ ਨਹੀਂ ਭੱਜ ਸਕਦੇ ਹੈ ਨਾ, ਸਾਡੇ ਕਹਿਣ ਜਾਂ ਨਾ ਕਹਿਣ ਨਾਲ ਦੇਖੋ ਫਰਕ ਕੋਈ ਨਹੀਂ ਪੈਂਦਾ, ਪਰ ਉਹਨਾਂ ਚੀਜ਼ਾਂ ਨੂੰ ਜ਼ਰੂਰੀ ਸਮਝ ਕੇ ਸਮਝਣਾ ਇਹ ਲੋੜ ਤੋਂ ਵੱਧ ਵੀ ਜ਼ਰੂਰੀ ਹੋ ਜਾਂਦਾ, ਕਿਉਂਕਿ ਕਈ ਵਾਰ ਅਸੀਂ ਜ਼ਿੰਦਗੀ 'ਚ ਜਿਹੜੇ ਫੈਸਲੇ ਲੈਣ 'ਚ ਕਾਹਲ ਕਰ ਜਾਂਦੇ ਹਾਂ ਅਤੇ ਉਹ ਫਿਰ ਮਹਿੰਗੇ ਪੈਂਦੇ ਆ। ਹੁਣ ਜਿਨ੍ਹਾਂ ਨੇ ਅੱਡੀਆਂ 'ਚ ਆ ਕੇ ਫਾਹੇ ਲਏ ਹੋਏ ਆ, ਵੱਡੇ ਵੱਡੇ ਲੋਨ ਨੇ, ਉਹਨਾਂ ਨੂੰ ਫਿਰ ਸੇਕ ਜ਼ਿਆਦਾ ਲੱਗਦਾ, ਜਿਹੜੇ ਟਿਕੇ ਬੈਠੇ ਆ ਅਤੇ ਉਹ ਕਹਿੰਦੇ ਠੀਕ ਆ ਯਾਰ ਜੇ ਵੱਧ ਗਿਆ ਤਾਂ ਕੀ ਕਰ ਸਕਦੇ ਹਾਂ, ਸਾਰਿਆਂ ਦਾ ਹੀ ਵਧਿਆ, ਉਹਨਾਂ ਨੇ ਸਹਿਜੇ ਜੇ ਇੱਦਾਂ ਦੀ ਗੱਲ ਕਰ ਦੇਣੀ
1: ਸਾਰਿਆਂ ਦੇ ਨਾਲ ਹੀ।
0: ਪਰ ਜਿਹੜੇ ਵੱਡੇ ਡਿਵੈਲਪਰ ਕਹਿ ਲਓ ਜਾਂ ਵੱਡੇ ਵੱਡੇ ਜਿਨ੍ਹਾਂ ਦੀ ਇਨਵੈਸਟਮੈਂਟ ਪ੍ਰੋਪਰਟੀਜ਼ ਨੇ, ਹੁਣ ਜੇ ਜਿਹਦਾ 1-2 ਮਿਲੀਅਨ ਦਾ ਲੋਨ ਆ, ਉਹਦੇ ਲਈ ਸੇਕ ਵੱਧਦਾ।
1: ਜੀ ਬਿਲਕੁਲ,
0: ਜਾਂ ਜਿਹਨੇ ਲੋਨ ਕਰਾਉਣਾ ਮੋਰਗੇਜ ਹੈ ਨਾ ਹੋਲਡਰ ਨੇ, ਉਹਨੂੰ ਲੋਨ ਹੁਣ ਵੱਧ ਕਰਾਉਣਾ ਪੈਣਾ, ਉਹਦੇ ਆਮਦਨ ਦੇ ਹੀਲੇ ਵਸੀਲੇ ਉਹਨੇ ਹੈ ਨਹੀਂ, ਤਾਂ ਫਿਰ ਉਹ ਉੱਧਰ ਬ੍ਰੋਕਰ ਨੇ ਜਿਹੜੇ ਮੋਰਗੇਜ ਬ੍ਰੋਕਰ ਨੇ ਉਹਨਾਂ 'ਤੇ ਬੜੀ ਸਖਤੀ ਆ, ਮਨੀ ਲਾਂਡਰਿੰਗ ਯੇ ਵੋ ਰੈਗੂਲੇਸ਼ਨ ਕੰਪਲਾਇੰਸ, ਸੋ ਹਰ ਪਾਸੇ ਢਿਮਰੀ ਟਾਈਟ ਆ।
1: ਜੀ ਬਿਲਕੁਲ, ਕੁੱਲ ਮਿਲਾ ਕੇ ਇਹੋ ਹੀ ਹੈ ਕਿ ਤੁਸੀਂ ਚੁੱਪ ਕਰਕੇ ਹਾਲੇ ਘਰਾਂ ਦੇ ਵਿੱਚ ਬਹੁ, ਰੋਟੀ ਪਾਣੀ ਖਾਓ, ਅਤੇ ਫਿਲਹਾਲ ਜਿਹੜਾ ਉਹ ਤੁਸੀਂ ਵੇਖੋ ਵੀ ਜਾਂਦੇ ਕਿਹੜੇ ਪਾਸੇ ਨੂੰ ਆ ਮਾਰਕੀਟ। ਅਤੇ ਇੱਧਰ ਲਾਸਟ ਇੱਕ ਹੋਰ ਅਪਡੇਟ ਸੀਗੀ ਭਰੀ, ਜਿਹੜੀ ਆ ਡਾਕਟਰਸ ਦੀ ਜਿਹੜੀ ਸਟ੍ਰਾਈਕ ਆ, ਆ ਪਿਛਲੇ 2-3 ਦਿਨਾਂ ਦੇ ਵਿੱਚ ਹੀ ਸਾਰਾ ਕੁਛ ਉੱਤੇ ਥੱਲੇ ਹੋਇਆ ਵਾ, ਇਹ ਵੀ ਕੱਲ੍ਹ ਨੂੰ ਹੀ ਆ। ਅਤੇ ਕਹਿੰਦੇ ਨੇ ਕਿ ਯੂਨੀਅਨ ਆ ਜਿਹੜੀ ਡਾਕਟਰਸ ਦੀ, ਉਹ ਸਟ੍ਰਾਈਕ ਕਰਨ ਜਾ ਰਹੀ ਆ ਕੱਲ੍ਹ ਦੇ ਦਿਨ, ਯਾਨੀ 1 ਅਕਤੂਬਰ ਨੂੰ ਹੀ। ਉਹਦੇ ਵਿੱਚ ਵੀ ਇਹੋ ਹੀ ਆ ਇਹਨਾਂ ਦਾ ਜਿਹੜਾ ਉਹ ਪੇ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਡਾਕਟਰਸ ਕਹਿੰਦੇ ਨੇ ਕਿ ਪਿਛਲੇ 14-15 ਮਹੀਨਿਆਂ ਤੋਂ ਅਸੀਂ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ, ਸਰਕਾਰ ਦੇ ਨਾਲ ਸਾਡੀਆਂ ਆਲਰੇਡੀ ਮੀਟਿੰਗਸ ਵਗੈਰਾ ਚੱਲ ਰਹੀਆਂ ਨੇ, ਪਰ ਇਹ ਸਾਨੂੰ ਕੋਈ ਤਣ ਪਤਾ ਨਹੀਂ ਲੱਗਣ ਦਿੰਦੇ ਹਨ, ਵੀ ਹਰ ਵਾਰੀ ਮਿੱਠੀ ਗੋਲੀ ਪਾ ਕੇ ਤੁਰ ਦਿੰਦੇ ਨੇ ਅਤੇ ਹਾਲੇ ਤੱਕ ਸਾਡਾ ਜਿਹੜਾ ਉਹ ਹੱਲ ਨਹੀਂ ਹੋਇਆ, ਅਤੇ ਹੁਣ ਕੱਲ੍ਹ ਅਸੀਂ ਜਿਹੜਾ ਉਹ ਸਟ੍ਰਾਈਕ ਕਰਾਂਗੇ, 4 ਘੰਟਿਆਂ ਦੀ ਸਟ੍ਰਾਈਕ ਇਹਨਾਂ ਨੇ ਕਰਨੀ ਆ। ਪਰ ਨਾਲ ਦੀ ਨਾਲ ਇਹ ਦੱਸ ਦਈਏ ਕਿ ਐਮਰਜੈਂਸੀ ਡਿਪਾਰਟਮੈਂਟਸ ਜਿਹੜੇ ਨੇ ਉਹ ਓਪਨ ਹੀ ਰਹਿਣਗੇ, ਤੁਸੀਂ ਜੇ ਐਮਰਜੈਂਸੀ ਆ ਤਾਂ ਜਾ ਸਕਦੇ ਹੋ, ਪਰ ਹੋ ਸਕਦਾ ਕਿ ਜਿਹੜੇ ਨੋਰਮਲ ਕਿਸੇ ਦੀ ਅਪੁਆਇੰਟਮੈਂਟ ਆ ਜਿਹੜੀਆਂ ਐਮਰਜੈਂਸੀ ਨਹੀਂ ਗਈਆਂ ਉਹਨਾਂ 'ਚ ਹੋ ਸਕਦਾ ਥੋੜ੍ਹਾ ਮਾੜਾ ਮੋਟਾ ਉੱਤੇ ਥੱਲੇ ਜਿਹੜਾ ਉਹ ਅੱਗੇ ਪਿੱਛੇ ਟਾਈਮ ਨੂੰ ਕੀਤਾ ਜਾਵੇ।
0: ਜੀ, ਸੁਣਨ ਵਾਲਿਆਂ ਲਈ ਮੈਂ ਥੋੜ੍ਹੀ ਜਿਹੀ ਇੱਕ ਹਨਾ ਕਲੈਰਿਟੀ ਦੇ ਰਿਹਾ ਕਿ ਇਹ ਜਿਹੜੀ ਸਟ੍ਰਾਈਕ ਆ ਇਹ ਵਿਕਟੋਰੀਆ ਦੀ ਆ।
1: ਜੀ, ਵਿਕਟੋਰੀਆ,
0: ਇਹ ਕਿਉਂਕਿ ਸਾਡੇ ਸੁਣਨ ਵਾਲੇ ਕਈ ਵਾਰ ਦੂਜੇ ਸ਼ਹਿਰਾਂ ਦੇ
1: ਹੋਸਪਿਟਲਸ
0: ਉਹ ਜਿਹੜੇ ਨੈਸ਼ਨਲ ਲੈਵਲ 'ਤੇ ਨਹੀਂ ਆ, ਇਹ ਜਿਹੜੇ ਵਿਕਟੋਰੀਆ ਦੇ ਸਰਕਾਰੀ ਹਸਪਤਾਲ ਨੇ ਉੱਥੇ ਤਕਰੀਬਨ 10,000 ਦੇ ਕਰੀਬ ਜਿਹੜੇ ਡਾਕਟਰ ਕੰਮ ਕਰਦੇ ਨੇ, ਉਹਨਾਂ ਨੇ 4 ਘੰਟੇ ਦੀ ਸਟ੍ਰਾਈਕ ਕੀਤੀ ਆ
1: ਜੀ,
0: ਕੱਲ੍ਹ ਯਾਨੀ ਕਿ ਵੀਰਵਾਰ ਨੂੰ 1 ਅਕਤੂਬਰ ਨੂੰ, ਅਤੇ ਇਹ ਤੀਜੀ ਵਾਰ ਹੋਊਗਾ ਕਿ ਇਹ ਇੱਦਾਂ ਕਰ ਰਹੇ ਆ, ਕਿਉਂਕਿ ਇਹਨਾਂ ਦਾ ਰੌਲਾ ਪੇ ਦਾ ਵੀ ਆ, ਜਿਹੜੀਆਂ ਵਾਧੇ ਸ਼ਿਫਟਾਂ ਨੇ ਘੰਟੇ ਵਾਧੇ ਆ, 12-12, 13-13 ਘੰਟੇ ਦੀਆਂ ਸ਼ਿਫਟਾਂ
1: ਵਰਕ ਆਵਰਸ,
0: ਉਹ ਕਹਿੰਦੇ ਸਾਨੂੰ ਫਟੀਕ ਹੁੰਦੀ ਆ ਬਹੁਤ ਜ਼ਿਆਦਾ, ਸਾਡੀਆਂ ਜਿਹੜੀਆਂ ਕੰਮ ਕਾਜ ਦੇ ਹਾਲਾਤ ਨੇ ਉਹਨਾਂ ਨੂੰ ਓਨਾ ਸਤਿਕਾਰ ਨਹੀਂ ਮਿਲਦਾ, ਅਤੇ ਨਾਲ ਉਹ ਕਹਿੰਦੇ ਆ ਵੀ ਜੇ 2-3 ਦਿਨ ਇੱਦਾਂ ਅਸੀਂ 12-12 ਘੰਟੇ ਦੀ ਸ਼ਿਫਟਾਂ ਕਰਦੇ ਹਾਂ ਸਾਨੂੰ ਇੰਨੇ ਦਿਨ ਔਫ ਮਿਲਣੇ ਚਾਹੀਦੇ ਆ। 28% ਪੇ ਉਹ ਇਨਕਰੀਜ਼ ਮੰਗ ਰਹੇ ਆ ਅਗਲੇ 4 ਸਾਲਾਂ ਦੌਰਾਨ। ਸੋ ਉਸ ਲਿਹਾਜ਼ ਨਾਲ ਇਹ ਰਕਮ ਵੱਡੀ ਆ, ਅਤੇ ਡਾਕਟਰਾਂ ਦੀ ਜਿਹੜੀ ਹੈਗੀ ਯੂਨੀਅਨ ਉਹਦੇ ਸਰਕਾਰ ਨਾਲ ਵਿਚਾਰ ਚਰਚਾ ਇਸ ਵੇਲੇ ਚੱਲ ਰਹੀ ਆ, ਆਪਸ 'ਚ ਉਹ ਬੈਠਦੇ ਉੱਠਦੇ ਆ ਅਤੇ ਕਿਹੜੀਆਂ ਟਰਮਸ 'ਤੇ ਕਿਹੜੀਆਂ ਮੱਦਾਂ 'ਤੇ ਸਹਿਮਤੀ ਬਣਦੀ ਆ ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ।
1: ਜੀ ਬਿਲਕੁਲ, ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡਾ ਬ੍ਰੇਕ ਦਾ ਵੀ ਸਮਾਂ ਜਿਹੜਾ ਉਹ ਹੋ ਚੁੱਕਾ ਆ, ਅਤੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।
0: ਜੀ, ਅਤੇ ਨਾਲੋਂ ਨਾਲ ਦੱਸ ਦਈਏ ਕਿ ਜਿਹੜੀ ਅੱਜ ਦੀ ਵਿਚਾਰ ਚਰਚਾ ਉਹ RBA ਦੇ ਇੰਟਰਸਟ ਰੇਟ ਨੂੰ ਲੈ ਕੇ ਆ, ਜੋ ਵਿਆਜ ਦਰਾਂ ਵਧਾਈਆਂ ਗਈਆਂ ਨੇ। ਉਸ ਸਿਲਸਿਲੇ 'ਚ ਜਦੋਂ ਬ੍ਰੇਕ ਤੋਂ ਵਾਪਸ ਆਵਾਂਗੇ ਤਾਂ ਮਕਵਾਰੀ ਯੂਨੀਵਰਸਿਟੀ ਦੇ ਹੈਲਥ ਇਕਨੋਮਿਸਟ ਰਿਸਰਚ ਫੈਲੋ ਸਿਡਨੀ ਤੋਂ ਡਾਕਟਰ ਵਰਿੰਦਰਜੀਤ, ਉਹਨਾਂ ਨਾਲ ਸਾਂਝ ਪਾਵਾਂਗੇ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇੰਟਰਸਟ ਜਿਹੜਾ ਰੇਟ ਆ, ਦਰਾਂ ਨੇ ਵਿਆਜ ਦੀਆਂ, ਇਹ ਘਟਣਗੀਆਂ ਤਾਂ ਲੋਕਾਂ ਦੀ ਜਾਨ ਸੌਖੀ ਹੋਣੀ ਆ, ਕਿ ਆਉਣ ਵਾਲੇ 3-6 ਮਹੀਨੇ 'ਚ ਅਸੀਂ ਇਹਨੂੰ ਘਟਦੀ ਵੇਖ ਸਕਦੇ ਹਾਂ, ਜਾਂ ਅੰਦਾਜ਼ੇ ਜਾਂ ਅੰਦੇਸ਼ੇ ਇਹੀ ਨੇ ਕਿ ਇੱਕ ਵਾਰ ਹੋਰ ਵੱਧ ਸਕਦੀ ਆ, ਲੋਕਾਂ ਦੀ ਜਾਨ ਹਜੇ ਸੂਲੀ ਟੰਗੀ ਰਹਿਣੀ ਆ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਉਪਰੰਤ ਉਹ ਗੱਲਾਂ ਬਾਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 leg, 2 ear, 2 eye. Very good. She very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐ ਮੈਂ ਬਲਕੀਰ ਸਿੰਘ ਤੇ ਮੇਰੇ ਨਾਲ ਨੇ ਪ੍ਰੀਤਿੰਦਰ ਸਿੰਘ ਗਰੇਵਾਲ ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ ਦਾਣਾ ਪਾਣੀ ਤੇ ਦੁਨੀਆਂ ਦੇ ਉੱਤੇ ਕਹਿੰਦੇ ਨੇ ਜੋ ਮਰਜ਼ੀ ਉੱਤੇ ਥੱਲੇ ਹੋ ਜਾਏ ਜਿਹਦੇ ਮਰਜ਼ੀ ਪ੍ਰਾਈਜ਼ ਵੱਧਣ ਘੱਟ ਜਾਣ ਰੇਟ ਵਾਜੇ ਰੇਟ ਘੱਟ ਜੇ ਪਰ ਦਾਣਾ ਪਾਣੀ ਜਿਹੜਾ ਉਹ ਸਾਰਿਆਂ ਦਾ ਚੱਲੀ ਜਾਣਾ ਵਾ ਕਿਉਂਕਿ ਉਹ ਮਾਲਕ ਜਿਹੜਾ ਉਹ ਦਾਣਾ ਪਾਣੀ ਦਿੰਦਾ ਆ ਅਤੇ ਉਹਦੇ ਉੱਤੇ ਅਸੀਂ ਜਿਹੜਾ ਖਾ ਕੇ ਜਿਉਂਦੇ ਹਾਂ ਉਹ ਨਹੀਂ ਕਹਿੰਦੇ ਭਾਅ ਜੀ ਘੱਟ ਸਕਦਾ
1: ਨਹੀਂ ਕੋਈ ਸ਼ੱਕ ਨਹੀਂ ਗਾਣਾ ਬੜਾ ਖੂਬਸੂਰਤ ਆ ਇਹ ਵੈਸੇ ਵੀ ਨਦਾ ਫਾਜ਼ਲੀ ਹੁਣੀ ਕਹਿੰਦੇ ਆ ਧੁੱਪ ਤਾਂ ਧੁੱਪ ਹੈ ਸ਼ਿਕਾਇਤ ਕਾਹਦੀ ਐਤਕੀ ਬਰਸਾਤ 'ਚ ਥੋੜ੍ਹੇ ਰੁੱਖ ਲਾਇਓ ਕਿਉਂਕਿ ਜਦ ਔਖਾ ਵੇਲਾ ਚੱਲਦਾ ਹੁੰਦਾ ਕੋਈ ਮੁਸ਼ਕਲ ਆਉਂਦੀ ਆ ਉਸ ਲਿਹਾਜ਼ ਨਾਲ ਫਿਰ ਇਹ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਹਾਲਾਤ ਬਿਹਤਰ ਹੋ ਸਕਦੇ ਆ ਸੋ ਜੇ ਮਾਹਰਾਂ ਦੀ ਗੱਲ ਕਰੀਏ ਐਕਸਪਰਟਸ ਦੀ ਗੱਲ ਕਰੀਏ ਉਹ ਤਾਂ ਇਹੀ ਕਹਿੰਦੇ ਆ ਵੀ ਭਾਈ ਬਾਹਲੇ ਅਬਰਪਟ ਡਿਸੀਜਨ ਨਾ ਲਵੋ ਕੋਈ ਇਹੋ ਜਿਹੇ ਫੈਸਲੇ ਨਾ ਲਓ ਜਿੱਥੇ ਬਹੁਤ ਜ਼ਿਆਦਾ ਵੱਡੀਆਂ ਇਨਵੈਸਟਮੈਂਟਸ ਕਰਨ ਦੀ ਲੋੜ ਹੋਵੇ ਜਾਂ ਕੁਛ ਇਹੋ ਜਿਹਾ ਘਰਾਂ ਦੇ ਜਿਹੜੇ ਬਜਟ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਨਾ ਸ਼ੁਰੂ ਕਰੋ ਗਿਣਤੀਆਂ ਮਿਣਤੀਆਂ ਕਰਨ ਦੀ ਆਦਤ ਪਾਓ ਚਲੋ ਜਿਹੜੇ ਲੋਕ ਅਮੀਰ ਆ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਬੜਾ ਫਰਕ ਨਹੀਂ ਪੈਂਦਾ ਜਿਹੜੇ ਸਧਾਰਨ ਮੱਧ ਵਰਗੀ ਪਰਿਵਾਰ ਨੇ ਉਹਨਾਂ ਨੂੰ ਫਿਰ ਇਹਨਾਂ ਚੀਜ਼ਾਂ ਖਰਚੇ ਖੁਰਚੇ ਥੋੜ੍ਹੇ ਬਹੁਤ ਕੰਟਰੋਲ 'ਚ ਤਾਂ ਲਿਆਉਣੇ ਪੈਣਗੇ
0: ਬਿਲਕੁਲ ਹੀਲਾ ਵਸੀਲਾ ਕੋਈ ਨਾ ਕੋਈ ਤਾਂ ਕਰਨਾ ਪੈਣਾ ਮੁਸੀਬਤ ਜਦੋਂ ਆ ਜੇ
1: ਹਾਂਜੀ ਕਿਉਂਕਿ ਸਰਕਾਰ ਦੀਆਂ ਨੀਤੀਆਂ ਤਾਂ ਇਹੋ ਜਿਹੀਆਂ ਹੀ ਅੱਗੇ ਬਜਟ ਵੇਲੇ ਆਪਾਂ ਕਹਿੰਦੇ ਸੀ ਬਈ ਬਜਟ ਜਿਹੜਾ ਸਰਕਾਰ ਵੱਲੋਂ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਹੁੰਦਾ ਗਰੀਬ ਰੋਂਦਾ ਹੈ ਨਾ ਅਤੇ ਪਰ ਨਾਲ ਇਹ ਕਹਿੰਦਾ ਵੀ ਯਾਰ ਜੋੜ ਦੀ ਵੀ ਮਾਰ ਸਕਦਾ ਸੀ ਇਹਨੇ ਇਦੋਂ ਵੱਧ ਵੀ ਮਾਰ ਸਕਦਾ ਸੀ ਹੈ ਨਾ ਕਿਸੇ 'ਤੇ ਬੈਠ ਡਿੱਗੀ ਉਹ ਕਹਿੰਦਾ ਸ਼ੁਕਰ ਆ ਯਾਰ ਗਾਵਾਂ ਮੱਝਾਂ ਉੱਡਦੀਆਂ ਨਹੀਂ ਹੈ ਨਾ ਆਪਣਾ ਕੀ ਜ਼ੋਰ ਆ ਜੇ ਹੁਣ ਇਹ ਜਿਹੜੀ ਮਿਸ਼ਲ ਬਲੋਕ ਆ ਇਹ ਹੈ ਨਾ ਆਪਣੀ ਛਿਆਂ ਹਫ਼ਤਿਆਂ ਨੂੰ ਹੋਰ ਵਧਾ ਦੇ ਇੱਕ ਵਾਰ ਕਿਹਦਾ ਕੀ ਜ਼ੋਰ ਆ
0: ਕੀ ਰੋਕ ਲੈਣਾ
1: ਇਸ ਕਰਕੇ ਲੋਕ ਤਾਂ ਤੜਫਦੇ ਆ ਵੀ ਸਾਡੇ 'ਤੇ ਉਹਨਾਂ ਚੀਜ਼ਾਂ ਦਾ ਅਸਰ ਹੋ ਰਿਹਾ ਉਹਨਾਂ ਚੀਜ਼ਾਂ ਦੀ ਤਕਲੀਫ ਆ ਜਿਹਨਾਂ ਦਾ ਸਿੱਧੇ ਪੱਧਰ 'ਤੇ ਮੇਰੇ ਨਾਲ ਕੋਈ ਲੈਣ ਦੇਣੀ ਹੈ ਨਹੀਂ ਦੁਨੀਆਂ ਦੇ ਕਿਸੇ ਹਿੱਸੇ 'ਚ ਜੰਗ ਲੱਗੀ ਹੋਈ ਆ ਕੋਈ AI ਦੀ ਕੰਪਨੀ AI ਬੂਮ ਲਈ ਡਿਵੈਲਪਮੈਂਟ ਲਈ ਕੰਮ ਕਰ ਰਹੀ ਆ ਇਹ ਸਾਰੀਆਂ ਚੀਜ਼ਾਂ ਦਾ ਮੇਰੇ ਘਰ ਨਾਲ ਕੀ ਲੈਣ ਦੇਣ ਸਾਡੇ ਗਲੀ ਮੁਹੱਲੇ 'ਚ ਦੂਜੇ ਘਰਾਂ 'ਚ ਚੋਰੀਆਂ ਹੋ ਗਈਆਂ ਤਾਂ ਮੇਰੀ ਗਲੀ ਮੁਹੱਲੇ 'ਚ ਮੇਰੀ ਕਾਰ ਦੀ ਇੰਸ਼ੋਰੈਂਸ ਕਿਉਂ ਵੱਧ ਗਈ ਬੰਦੇ ਦਾ ਮਤਲਬ ਦੁੱਖ ਤਕਲੀਫ ਦਰਦ ਉੱਥੋਂ ਨਿਕਲਦਾ ਵੀ ਯਾਰ ਇਹ 'ਚ ਮੇਰਾ ਕੀ ਕਸੂਰ ਆ
0: ਜੀ
1: ਹੈ ਨਾ ਉਹ ਅਬ ਕੋਈ ਬਾਤ ਨਹੀਂ ਖਤਰੇ ਕੀ ਅਬ ਸਭ ਕੋ ਸਭੀ ਸੇ ਖਤਰਾ ਹੈ ਕਈ ਵਾਰ ਉਹ ਇੰਨਾ ਕੁ ਡੂਮ ਐਂਡ ਗਲੂਮ ਹੋ ਜਾਂਦਾ ਲੋਕ ਫਿਰ ਪਰੇਸ਼ਾਨ ਹੋ ਜਾਂਦੇ ਆ ਪਰ ਕੋਈ ਨਹੀਂ ਆਪਾਂ ਇਹਨੂੰ ਇਹਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਮਕਸਦ ਜਾਂ ਸਾਡਾ ਕੰਮ ਇਹ ਵੀ ਨਹੀਂ ਕਿ ਅਸੀਂ ਤੁਹਾਨੂੰ ਝੂਠੀਆਂ ਤਸੱਲੀਆਂ ਦੇਈਏ
0: ਜੀ
1: ਹੈ ਨਾ ਫਿਰ ਅਸੀਂ ਤਾਂ ਗਾਣਾ ਵੀ ਉਹੋ ਜਿਹਾ ਹੀ ਲਾ ਦਈਦਾ ਝੂਠੀਆਂ ਤਸੱਲੀਆਂ ਇਹਨਾਂ ਦੇ
0: ਅਤੇ
1: ਉਸ ਲਿਹਾਜ਼ ਨਾਲ ਸਾਡਾ ਮਕਸਦ ਆ ਤੁਹਾਨੂੰ ਫੈਕਟਸ ਕਲੀਅਰ ਕਰਨੇ ਅਤੇ ਜਿਹੜੇ ਇਹ ਫੈਕਟਸ ਨੇ ਹੋਰ ਜ਼ਿਆਦਾ ਸਪਸ਼ਟ ਹੋ ਜਾਂਦੇ ਆ ਜਦੋਂ ਇਹੋ ਜਿਹੀਆਂ ਗੱਲਾਂ ਕਿਸੇ ਮਾਹਰ ਦੇ ਹਵਾਲੇ ਨਾਲ ਕੀਤੀਆਂ ਜਾਂਦੀਆਂ ਕੋਈ ਐਕਸਪਰਟ ਸਾਨੂੰ ਆ ਕੇ ਸਮਝਾਉਂਦਾ ਵੀ ਭਾਈ ਇਹਦੇ ਪਿੱਛੇ ਆਹ ਕਾਰਨ ਆ ਇਹਦੇ ਪਿੱਛੇ ਕੋਈ ਸਰਕਾਰ ਦੀ ਵੀ ਮਜਬੂਰੀ ਹੋ ਸਕਦੀ ਆ ਹੈ ਨਾ ਕਿਉਂਕਿ ਉਹ ਅੱਗੇ ਕਹਿੰਦੇ ਹੁੰਦੇ ਆ ਉਸ ਕੀ ਕੁਛ ਤੋਂ ਮਜਬੂਰੀਆਂ ਰਹੀ ਹੋਊਗੀ ਐਸੇ ਤੋਂ ਕੋਈ ਖਾਮ ਖਾ ਬੇਵਫਾ ਨਹੀਂ ਹੋਤਾ ਸੋ ਕਿਤੇ ਇੱਦਾਂ ਦੀ ਗੱਲ ਤਾਂ ਨਹੀਂ ਵੀ ਇਹ ਰਿਜ਼ਰਵ ਬੈਂਕ ਲਈ ਹੈ ਨਾ ਗਲੇ ਦੀ ਹੱਡੀ ਬਣਿਆ ਹੋਇਆ ਮਸਲਾ ਜੇ ਉਹਨਾਂ ਨੂੰ ਇਹ ਵਧਾਉਣਾ ਹੀ ਪੈਣਾ ਹੋਰ ਕੋਈ ਹੱਲ ਨਾ ਹੋਵੇ ਉਹਨਾਂ ਕੋਲ ਹੋ ਸਕਦਾ ਜੇ ਕੱਲ੍ਹ ਨੂੰ ਮੈਂ RBI ਦਾ ਗਵਰਨਰ ਹੋਵਾਂ ਤਾਂ ਮੈਂ ਵੀ ਇਹੀ ਕਰਦਾ ਕਿਤੇ ਇੱਦਾਂ ਦੇ ਸਮੀਕਰਨ ਤਾਂ ਨਹੀਂ ਬਣੇ ਹੋਏ ਅਤੇ ਇਸ ਸਿਲਸਿਲੇ 'ਚ ਹੋਰ ਜਾਣਕਾਰੀ ਲੈਣ ਲਈ ਇਸ ਵੇਲੇ ਸਿਡਨੀ ਤੋਂ ਡਾਕਟਰ ਵਰਿੰਦਰਜੀਤ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ ਉਹ ਮਕੁਆਰੀ ਯੂਨੀਵਰਸਿਟੀ ਸਿਡਨੀ ਦੇ ਵਿੱਚ ਹੈਲਥ ਇਕਾਨਮੀ ਦੇ ਵਿੱਚ ਹੈਲਥ ਇਕਾਨਮਿਸਟ ਨੇ ਰਿਸਰਚ ਫੈਲੋ ਨੇ ਅਤੇ ਤਕਰੀਬਨ ਤੁਹਾਡੇ ਯਾਦ ਹੋਣਾ 6 ਮਹੀਨੇ ਪਹਿਲਾਂ 6 ਅਪ੍ਰੈਲ ਨੂੰ ਆਪਾਂ ਉਹਨਾਂ ਨਾਲ ਕੋਸਟ ਆਫ ਲਿਵਿੰਗ ਪ੍ਰੈਸ਼ਰ 'ਤੇ ਗੱਲਬਾਤ ਵੀ ਕੀਤੀ ਸੀ ਉਦੋਂ ਉਹਨਾਂ ਨੇ ਇਹ ਅੰਦੇਸ਼ੇ ਜ਼ਾਹਰ ਕੀਤੇ ਸੀਗੇ ਕਿ ਇਹ ਜਿਹੜਾ ਇੰਟਰਸਟ ਰੇਟ ਆ ਇਹ 1-2-3 ਵਾਰ ਵੱਧ ਸਕਦਾ ਹੋ ਸਕਦਾ ਸਰਕਾਰ ਨੈਗੇਟਿਵ ਗੀਅਰਿੰਗ ਇਹ ਸਾਰਾ ਕੁਛ ਜਿਹੜਾ ਕੈਪੀਟਲ ਗੇਨ ਟੈਕਸ ਆ ਇਹਨਾਂ ਚੀਜ਼ਾਂ 'ਤੇ ਨਵੀਆਂ ਨੀਤੀਆਂ ਲਿਆ ਕੇ ਮਾਰਕੀਟ ਨੂੰ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰੇ ਅਤੇ ਨਾਲ ਇਹ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਇਹ ਮਿਡਲ ਈਸਟ ਦਾ ਰਾਮ ਰੌਲਾ ਇਹਦੇ ਕਰਕੇ ਹਜੇ 5-6 ਮਹੀਨੇ ਇਕੋਨਮੀ 'ਤੇ ਇਹਦੇ ਅਸਰ ਰਹਿਣੇ ਆ ਚਾਹੇ ਅੱਜ ਦੀ ਤਰੀਕ 'ਚ ਵੀ ਜੇ ਬੰਦ ਹੋ ਜਾਂਦਾ ਤਾਂ ਵੀ ਅਤੇ ਮਾੜੀ ਗੱਲ ਇਹ ਆ ਕਿ ਉਹ ਹਜੇ ਰੌਲਾ ਬੰਦ ਵੀ ਨਹੀਂ ਹੋਇਆ ਅਤੇ ਜੇ ਉਹ ਅੱਜ ਦੀ ਤਰੀਕ 'ਚ ਬੰਦ ਹੋ ਜਾਂਦਾ ਤਾਂ ਹੋ ਸਕਦਾ ਉਹਦੇ
0: 6 ਮਹੀਨੇ ਹਾਲੇ ਹੋ
1: 5-6 ਮਹੀਨੇ ਉਹਦਾ ਅਸਰ ਰਿਪਲ ਇਫੈਕਟ ਰਹੇ
0: ਜੀ ਬਿਲਕੁਲ
1: ਅਤੇ ਇਸ ਵੇਲੇ ਟੈਲੀਫੋਨ ਲਾਈਨ 'ਤੇ ਡਾਕਟਰ ਵਰਿੰਦਰਜੀਤ ਨੇ ਸਾਂਝ ਬਣਾਈ ਆ ਹਾਂਜੀ ਵਰਿੰਦਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ ਵਰਿੰਦਰ ਤਕਰੀਬਨ 6-7 ਮਹੀਨੇ ਪਹਿਲਾਂ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਵੀ ਕਰ ਸਕਦੇ ਹਾਂ ਪਰ ਹੁਣ ਮੈਂ ਵੇਖਦਾ ਕਿ ਪੌੜੀ ਤੋਂ ਡਿੱਗਣ ਦੀ ਕਸਰ ਹੁਣ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ ਵੈਸੇ ਤਾਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਇਹ ਵਿਆਜ ਦਰਾਂ 'ਚ ਵਾਧਾ ਹੋ ਸਕਦਾ ਤੇ ਨਾਲ ਹੁਣ ਇਹ ਤਾਂ ਚਲ ਵਧ ਹੀ ਗਿਆ ਤੇ ਲੋਕ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਆ। ਈਵਨ ਰਿਜ਼ਰਵ ਬੈਂਕ ਦੀ ਜਿਹੜੀ ਗਵਰਨਰ ਉਹਨੇ ਵੀ ਕਿਹਾ ਵੀ ਹੋ ਸਕਦਾ ਸਾਨੂੰ ਇੱਕ ਵਾਰ ਫੇਰ ਇਹ ਵਧਾਉਣਾ ਪਵੇ। ਕੀ ਵੇਖਦੇ ਹੋ, ਕੀ ਨੇ ਮੌਜੂਦਾ ਹਾਲਾਤ?
2: ਹਾਂਜੀ ਹਾਂਜੀ ਉਹ ਬਿਲਕੁਲ ਸਹੀ ਹੈ। ਜਦੋਂ ਅਸੀਂ ਅਪ੍ਰੈਲ ਦੇ ਵਿੱਚ ਕੀਤੀ ਸੀ ਇੰਟਰਵਿਊ, ਹੈ ਨਾ, ਉਹ ਕਹਿੰਦਾ ਹਾਏ ਨੀ ਉਹੀ ਹੋਇਆ ਜਿਹਦਾ ਡਰ ਸੀ। ਕਿਹੜੀ ਗੱਲ ਤੋਂ ਡਰਦੇ ਸੀ? ਜਿੰਨਾ ਗੱਲਾਂ ਤੇ ਆਪਾਂ ਡਿਸਕਸ ਕੀਤਾ ਸੀਗਾ ਉਹਦੇ ਵਿੱਚੋਂ ਕਾਫੀ ਚੀਜ਼ਾਂ ਸੱਚ ਹੋ ਗਈਆਂ। ਤੇ ਬਰੀਫਲੀ ਜੇ ਆਪਾਂ ਰੀਕੈਪ ਕਰੀਏ ਨਾ, ਤਾਂ ਉਸ ਵੇਲੇ ਆਪਾਂ ਸ਼ੁਰੂ ਕੀਤਾ ਸੀਗਾ ਕਿ ਆਸਟ੍ਰੇਲੀਆ ਦੇ ਤੰਤਰ ਦੇ ਵਿੱਚ ਦੋ ਮੇਨ ਸਿਸਟਮਸ ਨੇ ਇਨਫਲੇਸ਼ਨ ਨੂੰ ਜਾਂ ਹੋਰ ਇਕੋਨਮੀ ਦੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ। ਇੱਕ ਹੈਗੀ ਆ ਮੋਨਿਟਰੀ ਪਾਲਿਸੀ, ਮਨੀ ਦੇ ਸੰਬੰਧਿਤ, ਜਿਹਨੂੰ ਕਿ ਆਰ ਬੀ ਆਈ ਸੈੱਟ ਕਰਦੀ ਆ। ਦੂਜੀ ਹੈਗੀ ਫਿਸਕਲ ਪਾਲਿਸੀ, ਫਾਈਨੈਂਸ ਦੇ ਸੰਬੰਧ, ਜਿਹਨੂੰ ਕਿ ਸਰਕਾਰਾਂ ਕਰਦੀਆਂ ਨੇ, ਗੌਰਮੈਂਟ ਦੀ ਕਰਦੀ ਹੈ, ਹਨਾ। ਤੇ ਉਹਦੇ ਵਿੱਚ ਹੁਣ ਜਿਹੜਾ ਅੱਜ ਅਸੀਂ ਡਿਸਕਸ਼ਨ ਦਾ ਟੋਪਿਕ ਲੈ ਕੇ ਆਏ ਹਾਂ, ਇਹ ਸਾਰੀਆਂ ਜੁੜੀਆਂ ਹੋਈਆਂ ਵੈਸੇ ਇੱਕ ਤਰੀਕੇ ਨਾਲ। ਜਿਹੜਾ ਹੁਣ ਡਿਸਕਸ਼ਨ ਦਾ ਟੋਪਿਕ ਇਹੀ ਹੈ, ਇਸ ਵੇਲੇ ਤੁਸੀਂ ਵੀ ਗੱਲਬਾਤ ਕਰ ਰਹੇ ਸੀ, ਮੈਂ ਸੁਣ ਰਿਹਾ ਸੀ 15-20 ਮਿੰਟ ਪਹਿਲਾਂ ਮੈਂ ਟਿਊਨ ਇਨ ਹੋਇਆ ਸੀ, ਕਿ ਤੁਸੀਂ ਕਿਸ ਤਰ੍ਹਾਂ, ਹੈਨਾ, ਇੰਟਰਸਟ ਰੇਟ ਵੱਧ ਗਏ ਆ, ਮਹਿੰਗਾਈ ਹਜੇ ਤੱਕ ਕੰਟਰੋਲ ਨਹੀਂ ਆਈ ਸਾਰੇ ਪਾਸਿਓਂ, ਹੈਨਾ, ਬੰਦਾ ਕਹਿੰਦਾ ਪੱਤਾ ਪੱਤਾ ਸਿੰਘਾਂ ਦਾ ਪੈਰੀ ਸਾਰੇ ਪਾਸਿਓਂ, ਮਤਲਬ ਸਾਰੇ ਪਾਸਿਓਂ ਨਾ ਇੱਕ ਦੁੱਖ ਹੋਵੇ ਤਾਂ ਦੱਸੀਏ, ਹੈਨਾ, ਇੱਥੇ ਦੁੱਖਾਂ ਦੀ ਦੁਕਾਨ ਖੁੱਲੀ ਹੋਵੇ ਤੈਨੂੰ ਕੀ ਦੱਸੀਏ। ਸੋ ਪ੍ਰੋਬਲਮ ਤਾਂ ਹੈ, ਮਤਲਬ ਸਾਰੇ ਪਾਸਿਓਂ ਬੰਦਾ ਪਰੇਸ਼ਾਨ ਹੈ। ਤੇ ਇੰਟਰਸਟ ਰੇਟ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਹੁਣ ਆਸਟ੍ਰੇਲੀਆ ਦੇ ਵਿੱਚ 4.6% ਹੋ ਗਿਆ ਰੇਟ, ਕੈਸ਼ ਰੇਟ। ਤੇ ਬਾਕੀ ਜੇ ਆਪਾਂ ਮਿਲਦੇ ਜੁਲਦੇ ਕੰਟਰੀਜ਼ ਦੇ ਨਾਲ ਇਹਦਾ ਕੰਪੈਰੀਜ਼ਨ ਕਰੀਏ, ਤਾਂ ਆਸਟ੍ਰੇਲੀਆ ਦਾ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਹੈ। US ਦੇ ਵਿੱਚ, ਅਮਰੀਕਾ ਦੇ ਵਿੱਚ 3.75-4% ਦੇ ਵਿੱਚ ਹੈ। UK ਦੀ ਗੱਲ ਕਰੀਏ 3.75% ਹੈ, ਹੈਨਾ ਜੀ। ਤੇ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ, ਜਿਹੜੇ 5 Eyes ਇੰਟੈਲੀਜੈਂਸ ਵਾਲੀਆਂ ਕੰਟਰੀਜ਼ ਨੇ, ਨਿਊਜ਼ੀਲੈਂਡ ਉਹਨਾਂ ਚੋਂ ਇੱਕ ਹੈ, ਉਹਦਾ 2.75% ਆ। ਠੀਕ ਹੈ, ਕੈਨੇਡਾ ਹੈ, ਹੋਰ ਹੈਗੀ 5 Eyes ਇੰਟੈਲੀਜੈਂਸ ਦੇ ਵਿੱਚ, ਜਿਹਨਾਂ ਦਾ ਸਿਸਟਮ ਬ੍ਰਿਟਿਸ਼ ਕਾਮਨ ਲਾਅ ਤੇ ਬਣਿਆ ਹੋਇਆ, ਤੇ ਬਹੁਤ ਮਿਲਦੀਆਂ ਜੁਲਦੀਆਂ ਨੇ ਇਕੋਨਮੀਜ਼ ਆਸਟ੍ਰੇਲੀਆ ਦੇ ਨਾਲ। ਕੈਨੇਡਾ ਦਾ 2.25% ਹੈ, ਹੈਨਾ ਜੀ। ਤੇ ਉਹਦੇ ਵਿੱਚ ਜੇ ਅਸੀਂ ਅਨਇੰਪਲੋਇਮੈਂਟ ਦੀ ਗੱਲ ਕਰੀਏ, ਅਨਇੰਪਲੋਇਮੈਂਟ ਆਸਟ੍ਰੇਲੀਆ ਦਾ ਕੋਈ ਸ਼ੱਕ ਨਹੀਂ ਘੱਟ ਹੈ ਕਈਆਂ ਨਾਲੋਂ, ਤੇ ਕਈਆਂ ਨਾਲੋਂ ਵੱਧ ਹੈ। USA ਦਾ 4.2% ਹੈ, UK ਦਾ 4.9%, ਹੈ ਨਾ। ਪਰ ਇਹਨਾਂ ਸਾਰੇ ਕੰਟਰੀਜ਼ ਦੇ ਨਾਲ ਜੇ ਅਸੀਂ ਕੰਪੇਅਰ ਕਰੀਏ ਨਾ, ਯੂਰੋਪੀਅਨ ਯੂਨੀਅਨ ਨੂੰ ਵੀ ਵਿੱਚ ਪਾ ਲਈਏ, ਜਪਾਨ ਨੂੰ ਵੀ ਵਿੱਚ ਪਾ ਲਈਏ, ਤਾਂ ਜਿਹੜੀ ਸਾਡੀ ਇਨਫਲੇਸ਼ਨ ਦੀ ਦਰ ਹੈ, ਮਹਿੰਗਾਈ ਦੀ ਦਰ ਹੈ, ਉਹ ਸਾਰੇ ਨਾਲੋਂ ਵੱਧ ਹੈ। 3.6% ਤੇ ਬੈਠੇ ਹਾਂ ਅਸੀਂ ਹਜੇ। ਇਸ ਕਰਕੇ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ, ਕਹਿੰਦੇ ਯਾਰ ਆਸਟ੍ਰੇਲੀਆ ਦੇ ਵਿੱਚ ਇਹ ਕਿਉਂ ਹੈਗਾ ਇੰਨਾ, ਹੈ ਨਾ, ਆਸਟ੍ਰੇਲੀਆ ਹੀ ਕਿਉਂ, ਇੰਨੀ ਜ਼ਿਆਦਾ ਹੀ ਕਿਉਂ? ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰ ਸਕਦੇ ਹਾਂ ਜੇ ਆਪਾਂ ਕਰਨੀ ਆ ਅੱਜ, ਵੀ ਇਹ ਕਿਹੜੇ ਕਿਹੜੇ ਫੈਕਟਰ ਨੇ, ਕੀ ਚੀਜ਼ਾਂ ਹੈ ਜਿਹੜੀਆਂ ਇਸ ਚੀਜ਼ ਨੂੰ, ਕੌਣ ਡਰਾਈਵ ਕੌਣ ਕਰ ਰਿਹਾ, ਹੈ ਨਾ, ਕਿਉਂ ਇੱਥੇ ਕਿਉਂ ਜਿਹੜਾ ਪੀੜ ਕਿਉਂ ਹੋ ਰਹੀ ਹੈ ਇੰਨੀ
1: ਜੀ? ਕਿਉਂਕਿ ਜਿਹੜਾ ਮੋਰਗੇਜ ਹੋਲਡਰ ਆ, ਹੈ ਨਾ, ਜਿਹਦੇ ਤੇ ਘਰਾਂ ਨਾਲ ਸੰਬੰਧਿਤ, ਪ੍ਰੋਪਰਟੀ ਨਾਲ ਸੰਬੰਧਿਤ ਜਿਹੜੇ ਲੋਨ ਨੇ, ਉਹ ਇਹੀ ਪੁੱਛਦਾ ਵਾਰ ਵਾਰ ਵੀ ਜੇ ਹੁਣ ਇਰਾਨ ਦੀ ਜੰਗ ਲੱਗੀ ਆ, ਤੇਲ ਮਹਿੰਗਾ ਵਾ, ਆਇਲ ਐਨਰਜੀ ਸੈਕਟਰ 'ਚ ਇਸ ਕਿਸਮ ਦੇ ਮਾਹੌਲ ਨੇ, ਪ੍ਰੋਡਕਟਿਵਿਟੀ ਓਨੀ ਨਹੀਂ ਆ, ਗਰੋਥ ਓਨੀ ਨਹੀਂ ਆ, ਅਤੇ ਨਾਲੋਂ ਨਾਲ ਜੇ AI ਕੰਪਨੀਆਂ ਆਹ ਕੁਛ ਕਰ ਰਹੀਆਂ ਆਪਣੀ ਡਿਵੈਲਪਮੈਂਟ ਲਈ, ਅਤੇ ਉਹਨਾਂ ਦੇ ਸ਼ੇਅਰ ਵੱਧ ਰਹੇ ਆ, ਘੱਟ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ 'ਤੇ ਮਾੜਾ ਅਸਰ ਕਿਉਂ ਪਵੇ? ਅਤੇ ਜੇ ਪਵੇ ਵੀ ਤਾਂ ਸਰਕਾਰ ਕੋਲ ਰੋਕਣ ਲਈ ਕੀ ਕੋਈ ਢੰਗ ਤਰੀਕਾ ਹੈ ਨਹੀਂ?
2: ਉਹੀ ਗੱਲ ਆ ਗੁਰਦਾਸ ਮਾਨ ਜੀ ਦਾ ਗਾਣਾ ਸੀ ਨਾ, ਇਹਦੇ ਵਿੱਚ ਦੱਸੋ ਲੋਕੋ ਮੇਰਾ ਕੀ ਕਸੂਰ ਹੈ,
1: ਉਹੀ ਹੈ
2: ਗੱਲ, ਉਹੀ ਹੈ ਵੀ ਗੱਲ ਇਹੀ ਹੈ। ਉਹ ਕਹਿੰਦੇ ਯਾਰ ਤੁਸੀਂ ਕਹਿੰਦੇ ਸੀ ਡਿਮਾਂਡ ਘਟਾਓ, ਤੁਸੀਂ ਆਪਣੀ ਸਪੈਂਡਿੰਗ ਆ ਜਿਹੜੇ ਤੁਹਾਡੇ ਖਰਚੇ ਆ ਉਹਨਾਂ ਨੂੰ ਕਾਬੂ ਵਿੱਚ ਰੱਖੋ, ਅਸੀਂ ਉਹ ਰੱਖ ਲਏ, ਕਾਫੀਆਂ ਚੀਜ਼ਾਂ ਸੋ ਅਸੀਂ ਹੱਥ ਪਿੱਛੇ ਖਿੱਚ ਲਿਆ। ਹੁਣ ਤੁਸੀਂ ਦੇਖੋਗੇ ਰੀਟੇਲਰ ਰੋਂਦੇ ਆ, ਮਾਇਰ ਨੇ ਮੇਰਾ ਖਿਆਲ ਪਿੱਛੇ ਜੇ ਕਿਹਾ ਜੀ ਸਾਨੂੰ 250 million ਦਾ ਘਾਟਾ ਹੋਇਆ ਇਸ ਸਾਲ। ਬਹੁਤ ਸਾਰੀਆਂ ਜਿਹੜੀਆਂ ਰੀਟੇਲ ਦੀਆਂ ਸ਼ੋਪਸ ਨੇ, ਦੁਕਾਨਾਂ ਨੇ, ਸ਼ੋਪਿੰਗ ਸੈਂਟਰਾਂ ਦੇ ਵਿੱਚ ਉਹਨਾਂ ਦੇ ਨੁਕਸਾਨ ਹੋਏ, ਉਹ ਬੰਦ ਹੋ ਗਈਆਂ, ਹੈ ਨਾ ਜੀ। ਕਿਉਂ? ਕਿਉਂਕਿ ਕੰਜ਼ਿਊਮਰ, ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਉਹ ਬਹੁਤ ਲੋ ਹੈ ਇਸ ਵੇਲੇ, -5.2% ਤੇ ਫਿਰਦਾ। ਉਹ ਕਹਿੰਦੇ ਜੀ ਅਸੀਂ ਖਰਚੇ ਘਟਾ ਲਏ, ਅਸੀਂ ਹੋਲੀਡੇ ਘੱਟ ਕਰਦੇ ਹਾਂ, ਅਸੀਂ ਆਪਣੇ ਜਿਹੜੇ ਹੋਰ ਜਦੋਂ ਮਿਸ਼ਲ ਬੋਲਕ ਦੀ ਤੁਸੀਂ ਕੱਲ ਸਪੀਚ ਸੁਣਦਾ ਸੀ ਮੈਂ, ਉਹਦੇ ਵਿੱਚ ਉਹਨੇ ਕਿਹਾ ਵੀ ਅਸੀਂ ਜਦੋਂ ਡਿਮਾਂਡ ਦੀ ਗੱਲ ਕਰਦੇ ਹਾਂ ਨਾ ਤਾਂ ਐਗਰੀਗੇਟ ਡਿਮਾਂਡ ਦੀ ਗੱਲ ਕਰਦੇ ਹਾਂ, ਟੋਟਲ ਡਿਮਾਂਡ ਜਿਹੜੀ ਵੀ ਇਕੋਨਮੀ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਉਹਦੇ ਵਿੱਚ ਜਿਹੜੀ ਲੋਕਾਂ ਦੇ ਬਿਹਾਫ ਤੇ ਬੇਸ ਤੇ ਹੈਗੀ ਆ ਕੰਜ਼ਿਊਮਰ ਸਪੈਂਡਿੰਗ ਤਾਂ ਇੱਕ ਪਾਸੇ ਆ, ਪਰ ਜਿਹੜੀ ਓਵਰਆਲ ਸਪੈਂਡਿੰਗ ਹੋ ਰਹੀ, ਡਿਮਾਂਡ ਹੈ ਜਿਹੜੀ, ਇਨਵੈਸਟਮੈਂਟ ਹੋ ਰਹੀ, ਜਿਹੜੀ ਤੁਸੀਂ ਏਆਈ ਬੂਮ ਦੀ ਗੱਲ ਕਰਦੇ ਸੀ ਨਹੀਂ ਕਿ ਡਾਟਾ ਸੈਂਟਰ ਖੁੱਲ ਰਹੇ ਨੇ, ਹਨਾ, ਹਰ ਰੋਜ਼ ਹੀ ਡਾਟਾ ਸੈਂਟਰ ਦੀਆਂ ਗੱਲਾਂ ਹੋ ਰਹੀਆਂ ਨੇ, ਚਿੱਪਾਂ ਮਹਿੰਗੀਆਂ ਹੋ ਗਈਆਂ, ਕੰਪਿਊਟਰ ਦਾ ਸਮਾਨ ਮਹਿੰਗਾ ਹੋ ਗਿਆ, ਹਨਾ, ਸਾਰਾ ਕੁਛ ਹੀ ਬੜਾ ਮਹਿੰਗਾ ਹੋ ਗਿਆ ਕਿਉਂਕਿ ਉਹਨਾਂ ਨੂੰ ਲੋੜ ਹੈ, ਉਹ ਸੈਂਟਰ ਬਣ ਰਹੇ ਨੇ। ਹੁਣ ਜਦੋਂ ਅਸੀਂ ਆਸਟ੍ਰੇਲੀਅਨ ਜੀਡੀਪੀ ਦੀ ਗੱਲ ਕਰਦੇ ਹਾਂ, ਜੀਡੀਪੀ ਤਾਂ ਗਰੋ ਕਰ ਰਹੀ ਹੈ, ਪਰ ਜਿਹੜੀ ਜੀਡੀਪੀ ਪਰ ਕੈਪੀਟਾ ਆ, ਜੀਡੀਪੀ ਪਰ ਕੈਪੀਟਾ ਮਤਲਬ, ਪਰ ਕੈਪੀਟਾ ਮਤਲਬ ਹਰ ਬੰਦੇ ਦੇ ਬੇਸ ਤੇ ਜਿਹੜੀ ਜੀਡੀਪੀ, ਮੇਰੀ ਜੀਡੀਪੀ, ਤੁਹਾਡੀ ਜੀਡੀਪੀ, ਸਾਨੂੰ ਜੋ ਹੈ ਉਹ ਨੈਗੇਟਿਵ ਨੈਗੇਟਿਵ ਆ, ਬਹੁਤ ਦੇਰ ਤੋਂ, ਕਈ ਮਹੀਨਿਆਂ ਤੋਂ ਹੈ ਉਹ ਨੈਗੇਟਿਵ ਚੱਲ ਰਹੀ ਹੈ। ਜਿਹੜਾ ਪਰਸਨਲ ਲੈਵਲ ਤੇ, ਇੰਡੀਵਿਜੁਅਲ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਸਾਡਾ ਆਲਰੇਡੀ ਨੁਕਸਾਨ ਹੋ ਰਿਹਾ
1: ਜੀ।
2: ਜਦੋਂ ਤੁਸੀਂ ਕਹਿੰਦੇ ਆ ਟੋਟਲ ਜੀ ਡੀ ਪੀ ਆ ਜੀ, ਉਹ ਤਾਂ ਗਰੋ ਕਰ ਰਹੀ ਹੈ, ਫਿਰ ਕਿਉਂ ਰੌਲਾ ਪਾਈ ਜਾਂਦੇ ਇਕੋਨਮੀ ਦੇ ਵਿੱਚ, ਆਹ ਆ ਉਹ ਆ। ਸੋ ਇਹ ਜਿਹੜੇ ਫੈਕਟਰ ਹੈ, ਹੁਣ ਕੈਸ਼ ਰੇਟ ਆਪਣੀ ਆਰ ਬੀ ਆਈ ਨੇ ਵਿਆਜ ਦੀ ਦਰ ਵਧਾ ਦਿੱਤੀ ਹੈ ਨਾ ਜੀ ਕੱਲ, ਹੁਣ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜੇ ਤੁਹਾਡਾ ਲੋਨ ਮੋਰਟਗੇਜ 7,30,000 ਹੈ, ਜਸਟ ਫੋਰ ਐਜ ਐਨ ਐਗਜ਼ਾਮਪਲ, ਤਾਂ ਹਰ ਮਹੀਨੇ $120 ਤੁਹਾਡੀ ਕਿਸ਼ਤ ਵੱਧ ਗਈ ਹੈ। ਹੁਣ ਇਸ ਸਾਲ 4 ਇੰਟਰਸਟ ਰੇਟ ਦੀਆਂ ਹੋ ਚੁੱਕੀਆਂ, ਵਾਧਾ ਹੋ ਚੁੱਕਾ 4 ਵਾਰੀ, ਹੈ ਨਾ ਜੀ, ਤੇ ਹੁਣ 120 ਨੂੰ 4 ਨਾਲ ਕਰੀਏ, ਮੇਰਾ ਖਿਆਲ ਕਿੰਨਾ ਹੋ ਗਿਆ, $480
1: ਜੀ,
2: ਤੇ ਉਹ $480 ਹਰ ਮਹੀਨੇ ਤੁਹਾਡੇ ਵੱਧ ਗਏ ਆ ਇਸ ਸਾਲ, ਜੇ ਤੁਹਾਡਾ ਲੋਨ 7,30,000। ਹੁਣ ਜੇ ਕਿਸੇ ਦਾ ਉਹਦਾ ਡਬਲ ਹੈ ਤਾਂ ਉਹਦਾ ਡਬਲ ਕਰ ਲਓ, ਹੈ ਨਾ ਜੀ, ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਜੇ ਇੱਕ ਵਿਆਜ ਦੀ ਦਰ ਵੱਧਦੀ ਹੈ ਤਾਂ ਤੁਹਾਡੀ ਜਿਹੜੀ ਬੋਰੋਇੰਗ ਕਪੈਸਿਟੀ ਹੈ 10% ਘੱਟ ਜਾਂਦੀ ਹੈ। ਹੁਣ ਜਿਹੜਾ ਫਸਟ ਹੋਮ ਬਾਇਰ ਹੈ ਜਾਂ ਕੋਈ ਘਰ ਲੈਣ ਦੀ ਕੋਸ਼ਿਸ਼ ਕਰ ਰਿਹਾ, ਉਹ ਕਹਿੰਦਾ, ਲੋਕ ਕਹਿੰਦੇ ਚਲੋ ਵਧੀਆ ਵਿਆਜ ਵੱਧ ਗਿਆ ਤੇ ਹੁਣ ਕੀਮਤਾਂ ਘਰਾਂ ਦੀਆਂ ਘਟਣਗੀਆਂ, ਸਾਨੂੰ ਫਾਇਦਾ ਹੋਊਗਾ, ਪਰ ਕੀ ਵਾਕਈ ਫਾਇਦਾ ਹੋਊਗਾ? ਜਿਹੜਾ ਘਰ ਪਹਿਲਾਂ $8,50,000 ਦਾ ਸੀਗਾ, ਫਰਜ਼ ਕਰੋ ਵਿਆਜ ਦੀ ਕੀਮਤ ਵਧਣ ਤੋਂ ਬਾਅਦ 8 lakh ਦਾ ਹੋ ਗਿਆ, ਤੁਹਾਡਾ ਜਿਹੜਾ ਫਸਟ ਹੋਮ ਬਾਇਰ ਖਾਸ ਤੌਰ ਤੇ ਉਹਦਾ ਜਿਹੜਾ ਪਹਿਲਾਂ ਬਜਟ ਸੀਗਾ ਉਹ 8 lakh ਸੀਗਾ, ਜੇ ਹੁਣ ਵਿਆਜ ਦੀ ਦਰ 25 paise ਵੱਧ ਗਈ, 10% ਨੂੰ ਘੱਟ ਮਿਲਣਾ, 8 lakh ਦਾ 10% 7,20,000 ਹੋ ਗਿਆ, ਘਰ 8.5 ਤੋਂ 8 ਤੇ ਆ ਗਿਆ, ਕੋਈ ਸ਼ੱਕ ਨੀ ਘਟਿਆ, ਪਰ ਜਿਹੜੀ ਤੁਹਾਡੀ ਲੋਨ ਕਪੈਸਿਟੀ ਹੈ ਉਹ 10% ਘੱਟ ਗਈ, ਤੁਸੀਂ 7,20,000 ਤੇ ਆ ਗਏ, ਹੁਣ ਤੁਸੀਂ ਕਿੱਥੋਂ ਅਫੋਰਡ ਕਰੋਗੇ? ਉਹ ਵੀ ਰੋਂਦੇ ਆ, ਉਹ ਕਹਿੰਦੇ ਯਾਰ ਸਾਥ ਤੋਂ ਘਰੇ ਨੀ ਲੈ ਹੁੰਦੇ, ਸਾਨੂੰ ਲੋਨ ਨੀ ਦੇ ਰਿਹਾ ਬੈਂਕ ਇੰਨਾ। ਜਿਹੜੇ ਦੂਜੇ ਪਾਸੇ ਹੈਗੇ ਆ ਜਿਹਨਾਂ ਨੇ ਘਰ ਵੇਚਣੇ ਆ ਉਹ ਰੋ ਰਹੇ ਆ, ਮਤਲਬ ਪੇਨ ਸਾਰੇ ਪਾਸੇ ਫੀਲ ਹੋ ਰਹੀ।
1: ਇੱਕ ਮਹਿਲ ਉਹ ਸੁਪਨਾ ਕਹ
2: ਰਹੀ ਹੈ ਜੀ,
1: ਪਰ ਉਹ ਸੁਪਨਾ ਹੀ ਬਣਦਾ
2: ਸਰਕਾਰ। ਹਾਂਜੀ ਬਿਲਕੁਲ ਸਹੀ ਗੱਲ, ਹੁਣ ਸਰਕਾਰ ਕਹਿ ਰਹੀ ਹੈ ਜੀ ਅਸੀਂ ਤਾਂ ਘਟਾ ਰਹੇ ਹਾਂ ਸਪੈਂਡਿੰਗ। ਹੁਣ ਅੱਜ ਅਸਿਸਟੈਂਟ ਟ੍ਰੈਜਰਰ ਦੀ ਕੱਲ ਮੈਂ ਸੁਣਦਾ ਸੀ, ਉਹ ਕਹਿੰਦਾ ਜੀ ਜੇ $5 ਖਰਚ ਹੋ ਰਹੇ ਇਕੋਨਮੀ ਦੇ ਵਿੱਚ, ਜਿਹੜੀ ਐਗਰੀਗੇਟ ਡਿਮਾਂਡ ਦੀ ਆਪਾਂ ਗੱਲ ਕਰਦੇ ਸੀ, ਜਿਹੜੀ ਗਵਰਨਮੈਂਟ ਸਪੈਂਡਿੰਗ ਤੇ ਬਹੁਤ ਗੱਲ ਆਉਂਦੀ ਹੈ ਨਾ, ਉਹ ਕਹਿੰਦੇ ਜੀ ਜਿਹੜੀ ਸਪੈਂਡਿੰਗ ਦਾ ਟੋਟਲ ਜੇ $5 ਖਰਚ ਹੋ ਰਿਹਾ, $4 ਪ੍ਰਾਈਵੇਟ ਸੈਕਟਰ ਤੋਂ ਹੋ ਰਹੇ, $1 ਗਵਰਨਮੈਂਟ ਤੋਂ ਹੋ ਰਿਹਾ, ਉਹਨਾਂ $5, ਮੈਨੂੰ ਨੀ ਪਤਾ ਉਹ ਕਿੰਨਾ ਐਕੂਰੇਟ ਆ, ਪਰ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜੀ ਗੌਰਮੈਂਟ ਜਿਹੜਾ ਆਪਣਾ ਉਹਨੇ ਆਲਰੇਡੀ ਹੱਥ ਪਿੱਛੇ ਖਿੱਚ ਲਿਆ ਸਪੈਂਡਿੰਗ ਦੇ ਵਿੱਚ, ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਵੈਸਟਮੈਂਟ ਹਜੇ ਵੀ ਬਹੁਤ ਹੋ ਰਹੀ, ਉਹਦੇ ਕਰਕੇ ਜਿਹੜੀ ਡਿਮਾਂਡ ਹੈ, ਟੋਟਲ ਡਿਮਾਂਡ ਹੈ ਇਕੋਨਮੀ ਦੇ ਵਿੱਚ, ਉਹ ਹਜੇ ਵੀ ਹੈਗੀ ਆ, ਸਪਲਾਈ ਘੱਟ ਆ। ਜਿਹੜੀ ਆਪਾਂ ਅਪ੍ਰੈਲ ਚ ਵੀ ਗੱਲ ਕੀਤੀ ਸੀ ਨਾ ਡਿਮਾਂਡ ਵਰਸਿਸ ਸਪਲਾਈ, ਜਦੋਂ ਤੱਕ ਸਪਲਾਈ ਘੱਟ ਹੈ ਡਿਮਾਂਡ ਜ਼ਿਆਦਾ ਮਹਿੰਗਾਈ ਰਹਿਣੀ ਹੈ। ਸੋ ਹੁਣ ਉਹਦੇ ਤੇ ਉਹੀ ਕੁਐਸਚਨ ਆ ਰਿਹਾ ਵੀ ਯਾਰ ਇਹ ਡਿਮਾਂਡ ਕਿਉਂ ਜ਼ਿਆਦਾ ਹੈ, ਕਿਉਂ ਨੀ ਆਪਾਂ ਇਹਨੂੰ ਮੀਟ ਅਪ ਕਰ ਰਹੇ, ਹੈ ਨਾ। ਉੱਥੇ ਫਿਰ ਗੱਲ ਆ ਜਾਂਦੀ ਜਿਹੜੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਪ੍ਰੋਡਕਟੀਵਿਟੀ ਤੇ, ਜਿਹੜੀ ਹੈ ਨਾ ਉਪਜਾਊ ਕਿੰਨਾ, ਉਤਪਾਦਨ ਕਿੰਨਾ, ਗਰੋਥ, ਹਾਂਜੀ ਗਰੋਥ ਹੈ ਜਿਹੜੀ, ਵੀ ਇੱਕ ਪ੍ਰੋਡਕਟੀਵਿਟੀ ਕਹਿੰਦੇ ਯਾਰ ਹੈ ਕੀ, ਸ਼ੈ ਕੀ ਹੈ, ਇਹ ਸ਼ੈ ਆ ਵੀ ਇੱਕ ਘੰਟੇ ਦੇ ਵਿੱਚ ਤੁਸੀਂ ਕਿੰਨਾ ਪ੍ਰੋਡਿਊਸ ਕਰ ਰਹੇ ਹੋ ਗੁੱਡਸ ਐਂਡ ਸਰਵਿਸਿਸ, ਹੈ ਨਾ, ਤੁਸੀਂ ਇੱਕ ਘੰਟੇ ਦੇ ਵਿੱਚ ਤੁਹਾਡਾ ਪਰ ਆਵਰ ਕੀ ਪ੍ਰੋਡਕਸ਼ਨ ਹੋ ਰਹੀ ਹੈ ਇਕੋਨਮੀ ਦੇ ਵਿੱਚ, ਇੱਕ ਇੰਪਲੋਈ। ਹੁਣ ਇਹਦੇ ਵਿੱਚ ਲੋਕ ਕਹਿੰਦੇ ਜੀ ਵੀ ਆਸਟ੍ਰੇਲੀਆ ਦੀ ਪ੍ਰੋਡਕਟੀਵਿਟੀ ਕੀ ਕਿਉਂ ਨੀ ਹਾਈ ਹੈਗੀ, ਕੀ ਲੋਕ ਲੇਜ਼ੀ ਨੇ ਇੱਥੇ ਦੇ? ਨਹੀਂ, ਇਹਦਾ ਮਤਲਬ ਇਹ ਨਹੀਂ ਹੈ ਵੀ ਲੋਕ ਲੇਜ਼ੀ ਹੈ, ਇਹਦਾ ਮਤਲਬ ਇਹੀ ਹੈ ਵੀ ਬਹੁਤ ਸਾਰੇ ਫੈਕਟਰ ਰਲ ਕੇ ਪ੍ਰੋਡਕਟੀਵਿਟੀ ਹੈ ਜਿਹੜੀ ਉਹਦੇ ਤੇ ਅਸਰ ਪਾ ਰਹੇ ਨੇ। ਕੈਪੀਟਲ ਦੀ ਗੱਲ ਕਰ ਲਓ, ਹੈ ਨਾ, ਹੁਣ ਆਪਾਂ ਮਾਈਗ੍ਰੈਂਟਸ ਦੀ ਵੀ ਗੱਲ ਕੀਤੀ ਸੀ, ਉਦੋਂ ਆਪਾਂ ਗੱਲ ਕੀਤੀ ਸੀ ਵੀ ਇੱਕ ਜੌਬ ਨੂੰ ਜਿੱਥੇ 3 ਬੰਦੇ ਕਰ ਸਕਦੇ ਆ ਉੱਥੇ 7 ਬੰਦੇ ਕਰ ਰਹੇ ਨੇ, ਹਨਾ ਜੀ। ਔਰ ਇਹਦਾ ਮਤਲਬ ਇਹ ਨੀ ਕਿ ਉਹ ਜਿਹੜੇ 3 ਬੰਦੇ ਨੇ ਉਹ ਲੇਜ਼ੀ ਨੇ, ਉਹ ਕੰਮ ਨੀ ਕਰ ਰਹੇ, ਪਰ ਚੱਕਰ ਇਹ ਹੈ ਵੀ ਜੇ ਤੁਹਾਡੇ ਕੋਲੇ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਹੈਗਾ, ਪ੍ਰੋਪਰ ਸਿਸਟਮ ਨਹੀਂ ਹੈਗਾ, ਟੈਕਨੋਲੋਜੀ ਨਹੀਂ ਹੈਗੀ, ਕੰਪੀਟੀਸ਼ਨ ਨਹੀਂ ਹੈਗਾ, ਉਦੋਂ ਤੱਕ ਤੁਹਾਡੀ ਪ੍ਰੋਡਕਟਿਵਿਟੀ ਨਹੀਂ ਵਧਣੀ। ਇਹ ਮਲਟੀ ਫੈਕਟੋਰੀਅਲ ਆ, ਮਤਲਬ ਪਿਆਜ਼ ਦੀਆਂ ਨਾ ਕਈ ਪਰਤਾਂ ਨੇ, ਉਹ ਤੁਸੀਂ ਖੋਲੀ ਜਾਓਗੇ ਹੋਰ ਨਵੇਂ ਦੀ ਨਵੀਂ ਚੀਜ਼ਾਂ ਆਈ ਜਾਣੀਆਂ, ਤੇ ਮਤਲਬ ਪੇਚੀਦਾ ਹੈ, ਗੁੰਝਲਦਾਰ ਹੈ ਇਹ ਸਾਰੀ ਸਟੋਰੀ ਨਾ ਜੀ। ਆਮ ਬੰਦਾ ਜਦੋਂ ਸੋਚਦਾ ਉਹ ਕਹਿੰਦਾ ਯਾਰ ਇਹ ਕਿਉਂ ਨੀ ਕਰਦੇ ਏਦਾਂ, ਕਰ ਲਓ।
1: ਪਰ ਨਹੀਂ, ਉਹਦੇ ਚ ਸਵਾਲ ਤਾਂ ਇਹੀ ਹੈ ਨਾ, ਸਰਕਾਰਾਂ ਆਪਾਂ ਇਸੇ ਲਈ ਚੁਣਦੇ ਹਾਂ ਨਾ ਕਿ ਉਹ ਉਹ ਫੈਸਲੇ ਲੈਣ ਜਿਹੜੇ ਫੈਸਲੇ। ਹੁਣ ਦੇਖੋ ਜਿਹੜੀ ਚੀਜ਼ ਤੁਸੀਂ ਹੁਣ ਸਮਝਾਈ ਆ, ਇਹ ਸਮਝ ਇਕੋਨਮਿਸਟ ਨੂੰ ਹੈਗੀ, ਮਾਹਰਾਂ ਨੂੰ ਹੈਗੀ, ਡਿਪਾਰਟਮੈਂਟ ਨੂੰ ਹੈਗੀ, ਅਤੇ ਸਰਕਾਰਾਂ ਨੂੰ, RBA ਨੂੰ, ਸਾਰਿਆਂ ਨੂੰ ਹੈਗੀ ਆ। ਤਾਂ ਉਹਦੇ ਬਾਵਜੂਦ ਇਹ ਕਹਿ ਕੇ ਹੈ ਨਾ ਬੁੱਤਾ ਸਾਰਿਆ ਜਾ ਸਕਦਾ ਵੀ ਨਹੀਂ ਨਹੀਂ ਯਾਰ ਇਹ ਬੜੇ ਐਕਸਟਰਨਲ ਫੈਕਟਰ ਨੇ, ਇਹ ਸਿੱਧ ਪੱਧਰਾ ਇਹਦਾ ਜਵਾਬ ਨਹੀਂ ਹੈ। ਮੇਰੇ ਕਹਿਣ ਦਾ ਮਤਲਬ, ਉਹ ਕਹਿੰਦੇ ਨਾ ਰੋਸ਼ਨੀ ਚਿੰਤਾ ਕਿ ਅਬ ਜ਼ਹਿਨ ਸੇ ਮਿਟ ਨਹੀਂ ਸਕਤੀ, ਖਿੜਕੀਆਂ ਖੁੱਲੀ ਹੈ ਤੋ ਹਵਾ ਕਿਉਂ ਨਹੀਂ ਆਤੀ। ਸਭ ਕੁਛ ਪਤਾ ਹੁੰਦਿਆਂ ਸੁਣਦਿਆਂ ਵੀ ਸਿਸਟਮ 'ਚ ਜੇ ਉਹੀ ਕੁਛ ਹੋਣਾ ਜੋ ਹੋ ਰਿਹਾ, ਤਾਂ ਫਿਰ ਉੱਥੇ ਸਰਕਾਰਾਂ ਦੀ ਨਲਾਇਕੀ ਵੀ ਆ।
2: ਹਾਂਜੀ ਉਹੀ ਆ, ਬੰਦਾ ਕਹਿੰਦਾ ਡਾਕਟਰ ਕਹਿੰਦਾ ਡਾਕਟਰ ਸਾਹਿਬ ਤੁਸੀਂ ਬਿਮਾਰੀ ਤਾਂ ਦੱਸਤੀ, ਇਹਦਾ ਇਲਾਜ ਵੀ ਦੱਸ ਦਿਓ ਹੁਣ, ਮਤਲਬ ਇਹਦਾ ਇਲਾਜ ਕੀ ਆ। ਸੁਣ ਲਿਆ ਵੀ ਹਾਂ ਆਹ ਸਾਰੀਆਂ ਚੀਜ਼ਾਂ ਹੈਗੀਆਂ, ਸੱਚ ਪੁੱਛੋ ਤਾਂ ਜਦੋਂ ਇਲਾਜ ਦੀ ਗੱਲ ਆਉਂਦੀ ਆ ਸਾਰਿਆਂ ਦੇ ਹੱਥ 'ਚ ਖੜ ਜਾਂਦੇ। ਹਰ ਕੋਈ ਬੰਦਾ ਕਹਿੰਦਾ, ਹੁਣ ਉਹ ਜਿਮ ਚਾਮਸ ਜੀ ਕਹਿ ਰਹੇ ਸੀਗੇ ਜੀ ਇਹ ਇਰਾਨ ਦੀ ਲੜਾਈ ਆ, ਉਹਦੇ ਕਰਕੇ ਹੋਇਆ। ਇਕੱਲੀ ਇਰਾਨ ਦੀ ਲੜਾਈ ਨੀ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ, ਪ੍ਰਾਈਵੇਟ ਸੈਕਟਰ ਦੀ ਜ਼ਿੰਮੇਵਾਰੀ। ਜੇ ਤੁਹਾਡੀ ਰੈਗੂਲੇਸ਼ਨ ਹੈ ਕਿਤੇ ਨਾ ਕਿਤੇ ਓਵਰ ਰੈਗੂਲੇਟਡ ਨੇ ਕੁਛ ਚੀਜ਼ਾਂ, ਉਹਨੂੰ ਸੌਖਾ ਕਰੋ, ਰੈਡ ਟੇਪ ਘਟਾਓ, ਫਰਮਾਂ ਦੇ ਲਈ ਬਿਜ਼ਨਸ ਕਰਨਾ ਸੌਖਾ ਕਰੋ, ਜੇ ਉਹਨੂੰ ਕ੍ਰੈਡਿਟ ਦੇਣਾ ਹੈ, ਪੈਸੇ ਦੇਣੇ ਹੈ, ਲੋਨ ਦੇਣਾ ਹੈ, ਉਹ ਕਰੋ। ਤੇ ਜਿਹੜਾ ਇੰਪਲੋਇਰ ਹੈ, ਜਿਹੜੀ ਬਿਜ਼ਨਸਿਸ ਹੈ, ਉਹਨਾਂ ਨੂੰ ਵੀ ਇਨਵੈਸਟ ਕਰਨਾ ਪੈਣਾ ਜੀ ਟੈਕਨੋਲੋਜੀ ਦੇ ਵਿੱਚ। ਜਿਹੜੀ ਇੰਪਲੋਈ ਆ ਉਹਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਪੈਣੀ ਆ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਪ੍ਰੋਡਕਟਿਵਿਟੀ ਵਧੇ। ਤੇ ਜਦੋਂ ਹੁਣ ਆਪਾਂ ਗੱਲ ਕਰੀਏ ਉਹਦੇ ਵਿੱਚ, ਜਿਹੜਾ ਘਰਾਂ ਦੀਆਂ ਕਿਸ਼ਤਾਂ ਨੇ, ਘਰਾਂ ਦੀਆਂ ਕਿਸ਼ਤਾਂ ਬਹੁਤ ਜ਼ਿਆਦਾ ਨੇ, ਹਾਊਸਿੰਗ ਦੀ ਬੜੀ ਪ੍ਰੋਬਲਮ ਹੈ ਨਾ ਜੀ। ਇਹ ਸਾਰੀਆਂ ਚੀਜ਼ਾਂ ਜਦੋਂ ਇੱਕ ਸਾਰੇ ਜਣੇ ਇਹਨੂੰ ਇਕੱਠੇ ਹੋ ਕੇ ਨਹੀਂ ਗੱਲ ਕਰਦੇ, ਜਦੋਂ ਮੈਂ ਪਿੱਛੇ ਉਸ ਇੰਟਰਵਿਊ 'ਚ ਕਿਹਾ ਸੀ ਜੀ 3 ਚੀਜ਼ਾਂ, ਹਾਊਸਿੰਗ, ਪ੍ਰੋਡਕਟਿਵਿਟੀ ਤੇ ਐਨਰਜੀ, ਜਦੋਂ ਤੱਕ ਇਹ ਅਸੀਂ ਫਿਕਸ ਨਹੀਂ ਕਰਦੇ, ਕੋਈ ਵੀ ਸਰਕਾਰ ਹੋਵੇ, ਕੋਈ ਵੀ ਸਿਸਟਮ ਹੋਵੇ, ਉਦੋਂ ਤੱਕ ਗੱਲ ਨਹੀਂ ਬਣਨੀ, ਹੈ ਨਾ ਜੀ। ਹੁਣ ਆਪਾਂ ਹਾਊਸਿੰਗ ਦੀ ਗੱਲ ਕਰੀਏ, ਹਾਊਸਿੰਗ 'ਚ ਇਹਨਾਂ ਨੇ ਬਹੁਤ ਵੱਡੇ ਚੇਂਜਸ ਕੀਤੇ, ਬਜਟ ਆਇਆ ਜਦੋਂ ਮਈ ਦੇ ਵਿੱਚ, ਆਪਾਂ ਗੱਲ ਕੀਤੀ ਸੀ ਅਪ੍ਰੈਲ 'ਚ ਕਿ ਆ ਸਕਦਾ, ਹੈ ਨਾ, ਇਹਨਾਂ ਨੇ ਬਹੁਤ ਵੱਡੇ ਚੇਂਜਸ ਲੈ ਕੇ ਆਏ, ਮਤਲਬ ਕੈਪੀਟਲ ਗੇਨ ਟੈਕਸ ਦਾ ਇਹ ਚੇਂਜ ਆ ਗਿਆ, ਨੈਗੇਟਿਵ ਗੇਅਰਿੰਗ ਸਕ੍ਰੈਪ ਕਰ ਦਿੱਤੀ, ਜਿਹੜੇ ਉਹ ਆਪਣੇ ਉਹ ਬਣਾਉਂਦੇ ਹੁੰਦੇ ਸੀਗੇ ਫੈਮਿਲੀ ਟਰੱਸਟ ਬਣਾਉਂਦੇ ਸੀ ਉਹਨਾਂ ਤੇ ਚੇਂਜਸ ਲੈ ਕੇ ਆਉਂਦੇ, ਤੇ ਸੁਪਰ ਐਨੂਏਸ਼ਨ ਚੋਂ ਘਰ ਲੈਂਦੇ ਸੀ ਉਹਨਾਂ ਦੇ ਚੇਂਜਸ ਲੈ ਕੇ ਆਉਂਦੇ, ਉਹਦੇ ਨਾਲ ਕਰੈਕਸ਼ਨ ਤਾਂ ਹੋਈ ਹੈ ਮਾਰਕੀਟ ਦੇ ਵਿੱਚ, ਹੈ ਨਾ ਜੀ। ਘਰਾਂ ਦੀਆਂ ਕੀਮਤਾਂ ਥੱਲੇ ਜ਼ਰੂਰ ਡਿੱਗੀਆਂ ਨੇ, ਉਹ ਚੇਂਜਸ ਹੋ ਰਹੇ ਨੇ, ਤੇ ਪਰ ਪ੍ਰੋਬਲਮ ਇਹੀ ਆ ਵੀ ਹੁਣ ਸਾਡੀ ਜਿਹੜੀ ਐਨਰਜੀ ਸਿਕਿਉਰਿਟੀ ਹੈ, ਐਨਰਜੀ ਸਿਕਿਉਰਿਟੀ ਹਜੇ ਵੀ ਤੁਸੀਂ ਬਿੱਲ ਦੇਖੋਗੇ ਬਿਜਲੀ ਦੇ ਤੇ ਗੈਸ ਦੇ ਬਿੱਲ ਕਿੰਨੇ ਜ਼ਿਆਦਾ ਹਾਈ ਨੇ, ਹੈ ਨਾ ਜੀ। ਹੁਣ ਆਪਾਂ ਪੈਟਰੋਲ ਭਰਾਉਂਦੇ ਹਾਂ, ਡੀਜ਼ਲ ਭਰਾਉਂਦੇ ਹਾਂ, ਡੀਜ਼ਲ ਦਾ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਹੋਇਆ ਪਿਆ ਇਸ ਵੇਲੇ, ਸਾਰੀ ਦੁਨੀਆਂ 'ਚ ਹੋਇਆ ਪਿਆ, ਹੈ ਨਾ। ਉਹਦੇ ਵਿੱਚ ਜਿਹੜੀ ਲੜਾਈ ਹੈ, ਹੁਣ ਡੋਨਲਡ ਟਰੰਪ ਸਾਹਿਬ ਦੇ ਫੈਕਟਰ ਨੇ ਲੜਾਈ ਕਿਹਨੇ ਸ਼ੁਰੂ ਕੀਤੀ ਸੀ, ਹੈ ਨਾ, ਹਮ ਤੋ ਡੂਬੇਂਗੇ ਸਨਮ ਤੁਮਕੋ ਵੀ ਸਾਥ ਹੀ ਲੈ ਕੇ ਡੂਬੇਂਗੇ, ਉਹਨੇ ਆਪ ਕੀਤਾ। ਉਹ ਕਹਿੰਦਾ ਮੈਂ ਕਿਸੇ ਅਮਰੀਕਾ ਦੇ ਰਾਸ਼ਟਰਪਤੀ ਦੀ ਹਿੰਮਤ ਨਹੀਂ ਹੋਈ ਵੀ ਇਰਾਨ ਤੇ ਬੰਬ ਸਿੱਟੂਗਾ, ਮੈਂ ਸਿੱਟ ਕੇ ਦਿਖਾਊਂਗਾ ਸਿੱਟਤੇ। ਇਹ ਤਾਂ ਜੀ ਕਹਿੰਦਾ ਮੈਂ 3 ਦਿਨਾਂ 'ਚ ਹੀ ਲੜਾਈ ਖਤਮ ਕਰ ਦੂੰ, ਇਹ ਤਾਂ ਜੀ ਗੱਲ ਹੀ ਕੋਈ ਨਹੀਂ। ਜਦੋਂ ਇਲੈਕਟ ਹੋਇਆ ਸੀ ਕਹਿੰਦਾ ਯੂਕਰੇਨ ਦੀ ਲੜਾਈ 1 ਦਿਨ 'ਚ 24 ਘੰਟਿਆਂ 'ਚ ਖਤਮ ਕਰ ਦੂੰ, ਹਜੇ ਵੀ ਚੱਲ ਰਹੀ ਹੈ, 5-6 ਸਾਲ ਹੋ
1: ਗਏ, ਉਹ ਤਾਂ ਡਰੋਨੋ ਡਰੋਨੀ ਹੋਈ ਜਾਂਦੇ ਦੋਨੋਂ ਪਾਸੇ।
2: ਹੁਣ ਉਹਨਾਂ ਨੇ ਪਹਿਲਾਂ ਸਟ੍ਰੇਟ ਆਫ ਹਰਮੂਜ਼ ਦਾ ਕਬਾੜਾ ਕੀਤਾ ਸੀਗਾ, ਹੁਣ ਜਿਹੜੀ ਰੈੱਡ ਸੀ ਦੀ ਪਾਈਪ ਲਾਈਨ ਸੀ ਜਿੱਥੋਂ ਸਾਊਦੀ ਅਰਬ ਵਾਲੇ ਭੇਜਦੇ ਸੀਗੇ, ਉੱਥੇ ਵੀ ਅਟੈਕ ਹੋ ਗਏ। ਹੁਣ ਰਸ਼ੀਆ ਦੇ ਜਿਹੜੇ ਟਰਮੀਨਲ ਆ, ਡੀਜ਼ਲ ਦਾ ਸਾਰਿਆਂ ਨਾਲੋਂ ਵੱਡਾ ਸਪਲਾਇਰ ਰਸ਼ੀਆ ਹੈਗਾ, ਤੇ ਉਹ ਰਸ਼ੀਆ ਤੇ ਯੂਕਰੇਨ ਵਾਲਿਆਂ ਨੇ ਡਰੋਨ ਨਾਲ ਹਮਲੇ ਕਰਤੇ, ਉੱਥੋਂ ਸਪਲਾਈ ਕਰੰਚ ਆ ਰਿਹਾ, ਸਪਲਾਈ ਇਸ਼ੂ ਆ ਰਹੇ, ਡੀਜ਼ਲ ਹੀ ਨਹੀਂ ਆ ਰਿਹਾ, $3 ਨੂੰ ਲੱਗਿਆ ਪਿਆ, ਕੁਛ ਕਹਿੰਦੇ ਜੀ $4-$5 ਲੀਟਰ ਤੱਕ ਵੀ ਪਹੁੰਚ ਜਾਣਾ ਇਹ।
1: ਮੈਨੂੰ ਲੱਗਦਾ ਸਾਈਕਲ ਮਹਿੰਗੇ ਹੋਣਗੇ,
2: ਸਾਈਕਲ
1: ਗਰੀਬ ਬੰਦਾ ਤਾਂ ਇੱਦਾਂ ਹੀ ਸੋਚੇ। ਜਿਹੜੇ
2: ਮੇਰੇ ਤਾਂ ਪਿਆ ਧੂੜ ਪੈ ਰਹੀ ਹੈ ਉਹਦੇ ਤੇ, ਮੈਨੂੰ ਲੱਗਦਾ ਉਹਦੇ ਚ ਹਵਾ ਹੂਆ ਭਰਾ ਕਾਠੀ ਤੋਂ ਮੈਲ ਲਾਵਾਂ ਧੂੜ ਝਾੜਾਂ।
1: ਪਰ ਨਹੀਂ, ਇਹ ਸਾਰੀ ਦੁਨੀਆਂ ਦਾ ਹੀ ਹਾਲ ਇੱਦਾਂ। ਹੁਣ ਦੇਖੋ ਜੇ ਤੁਸੀਂ ਅੰਕਲ ਸੈਮ ਬਣਨ ਦੀ ਕੋਸ਼ਿਸ਼ ਕਰੋਗੇ ਦੁਨੀਆਂ ਤੇ ਅਸਰ ਤਾਂ ਪਊਗਾ। ਹੁਣ ਮੈਂ ਦੇਖਦਾ ਸੀ ਉਹ ਇੰਡੀਆ ਦਾ ਜਿਹੜਾ ਮੰਤਰੀ ਆ ਜੈਸ਼ੰਕਰ, ਉਹਦੀ ਉਹਦੇ ਤੇ ਜਿਹੜੇ ਆ ਯੂਰਪੀਅਨ ਪੱਤਰਕਾਰ ਉਹਨੂੰ ਝੂਠੇ ਸੱਚੇ ਦੇ ਸਵਾਲ ਪੁੱਛਦੇ ਆ, ਉਹਨੇ ਚੰਗੇ ਕੱਚੇ ਲਾਹੇ। ਮੈਂ ਉਹ ਇੰਟਰਵਿਊ ਸੁਣੀ ਆ, ਖਾਸ ਤੌਰ ਤੇ ਰੂਸ ਤੇ ਤੇਲ ਨੂੰ ਲੈ ਕੇ
2: ਬੇਇੱਜ਼ਤੀ ਕਰਦਾ। ਹਾਂਜੀ, ਉਹ ਚੰਗੀ ਬੇਇੱਜ਼ਤੀ ਕਰਦਾ। ਯੂਰਪ ਤੇ ਆਪ ਬੜਾ ਪਿੰਚ ਹੋ ਰਿਹਾ ਜੀ, ਯੂਰਪ ਡੀਜ਼ਲ ਡਿਪੈਂਡੈਂਟ ਹੈ ਬਹੁਤ ਜ਼ਿਆਦਾ। ਯੂਰਪ ਲੈ ਰਿਹਾ ਸੀਗਾ ਅਮਰੀਕਾ ਤੋਂ, ਅਮਰੀਕਾ ਦੀਆਂ ਦੂਜਾ ਵੱਡਾ ਸਪਲਾਇਰ ਹੈ ਨਾ, ਉਹ ਰਿਫਾਇਨਰੀਜ਼ ਬਹੁਤ ਨੇ ਉੱਥੇ, ਉਹ ਉੱਥੇ ਕੱਚਾ ਤੇਲ ਆਉਂਦਾ, ਉਹ ਡੀਜ਼ਲ ਪ੍ਰੋਸੈਸ ਕਰਕੇ ਅੱਗੇ ਭੇਜਦੇ ਆ। ਹੁਣ ਅਮਰੀਕਾ ਦੀ ਜਿਹੜੀ ਆਪਣੀ ਸਪਲਾਈ ਸ਼ੋਰਟੇਜ ਹੋਈ ਪਈ ਆ ਕਿਉਂਕਿ ਪਿੱਛੋਂ ਨਹੀਂ ਆ ਰਹੇ। ਅਮਰੀਕਾ ਵਾਲੇ ਕਹਿੰਦੇ ਜੀ ਅਸੀਂ ਡੀਜ਼ਲ ਐਕਸਪੋਰਟ ਕਰਨਾ ਘਟਾ ਦੇਣਾ ਕਿਉਂਕਿ ਸਾਡੇ ਆਇਲ ਰਿਜ਼ਰਵ ਥੱਲੇ ਜਾ ਰਹੇ ਆ। ਠੀਕ ਹੈ ਜੀ, ਹੁਣ ਯੂਰਪ ਵਾਲੇ ਚੀਕਾਂ ਨਿਕਲੀਆਂ ਪਈਆਂ ਕਿੱਥੋਂ ਕਰਨਾ, ਡੀਜ਼ਲ ਬਹੁਤ ਹੈ ਉੱਥੇ ਚੱਲਦੀਆਂ ਗੱਡੀਆਂ। ਇਸ਼ੂ ਤਾਂ ਉਹਨਾਂ ਨੂੰ ਵੀ ਹੈਗਾ, ਮਤਲਬ ਜਦੋਂ ਇਹ ਤੁਸੀਂ ਸਾਰੀਆਂ ਚੀਜ਼ਾਂ ਦੇਖਦੇ ਹੋ, ਲੜਾਈ ਕਰਦੇ ਹੋ, ਬੰਬ ਸਿੱਟਦੇ ਹੋ ਇੱਕ ਦੂਜੇ ਤੇ, ਨੁਕਸਾਨ ਸਾਰਿਆਂ ਨੂੰ ਹੁੰਦਾ। ਹੁਣ ਆਸਟ੍ਰੇਲੀਆ ਅਸੀਂ ਅਸੀਂ ਭੁਗਤ ਰਹੇ ਹਾਂ ਜੀ, ਅਸੀਂ ਤਾਂ ਕਿਸੇ ਲੜਾਈ ਦੇ ਵਿੱਚ ਨਹੀਂ ਗਏ, ਪਰ ਕਿਉਂਕਿ ਅਸੀਂ ਲੱਕ ਨਾਲ ਬੰਨੇ ਹੋਏ ਹਾਂ ਵੱਡੇ ਮੁਲਕਾਂ ਦੇ। ਸਾਡੀ ਜਿਹੜੀ ਇਕੋਨਮੀ ਬੜੀ ਛੋਟੀ ਇਕੋਨਮੀ ਹੈ, ਸਾਡੀ ਇੱਥੇ ਮੈਨੂਫੈਕਚਰਿੰਗ ਬੜੀ ਘੱਟ ਆ, ਸਾਡਾ ਉਤਪਾਦਨ ਬੜਾ ਘੱਟ ਹੈ ਨਾ। ਅਸੀਂ ਤੇਲ ਬਾਹਰੋਂ ਮੰਗਾਉਂਦੇ ਹਾਂ, ਉਹ ਮਹਿੰਗਾ ਜਦੋਂ ਉੱਥੇ ਫੈਕਟਰ ਹੁੰਦੇ ਆ ਤਾਂ ਸਾਡੇ ਤੇ ਬੜਾ ਮਾੜਾ ਅਸਰ ਪੈਂਦਾ। ਪਰ ਜਿਹੜੀ ਆਪਾਂ ਅਪ੍ਰੈਲ ਚ ਵੀ ਗੱਲ ਕੀਤੀ ਸੀ ਨਾ ਪ੍ਰੀਤਿੰਦਰ ਜੀ, ਕਿ ਇਹ ਇਹ ਜਿਹੜੇ ਯਾਰ ਐਨਰਜੀ ਜਿਹੜੀ ਤੁਹਾਡੀ ਗੈਸ ਆ ਇਲੈਕਟ੍ਰੀਸਿਟੀ, ਉਹਨੂੰ ਤਾਂ ਤੁਸੀਂ ਕਿਸੇ ਤਰੀਕੇ ਨਾਲ ਠੀਕ ਕਰ ਸਕਦੇ ਹੋ ਨਾ, ਰਿਫੋਰਮ ਕਰ ਸਕਦੇ ਹੋ। ਜਦੋਂ ਗੈਸ ਕੰਪਨੀਆਂ ਤੇ ਅਸੀਂ 25% ਦੀ ਟੈਕਸ ਦੀ ਗੱਲ ਕੀਤੀ ਸੀ, ਹਰ ਸਾਲ ਸਰਕਾਰ ਨੂੰ $17 billion ਆਉਣਗੇ। ਤੁਸੀਂ ਗੱਲ ਕੀਤੀ ਸੀ ਜੀ ਵੀ ਇਹ ਸਿੰਗਾਪੁਰ ਨੂੰ ਜਾਪਾਨ ਨੂੰ ਉਹ ਕੰਪਨੀਆਂ ਖਰੀਦੀ ਜਾਂਦੀਆਂ ਨੇ ਤੇ ਉਹ ਤੋਂ ਬਾਅਦ ਦੁੱਗਣੇ ਤਿਗਣੇ ਰੇਟ ਵਿੱਚ ਵਾਪਸ ਵੇਚ ਰਹੀਆਂ ਨੇ ਆਸਟ੍ਰੇਲੀਆ ਨੂੰ। ਆਸਟ੍ਰੇਲੀਆ ਦੀ ਗੈਸ ਬਾਹਰ ਜਾ ਰਹੀ ਹੈ, ਗੈਰ ਫਿਰ ਸਾਡੇ ਕੋਲ ਟੈਕਨੋਲੋਜੀ ਹੈ ਨਹੀਂ, ਅਸੀਂ ਡਿਵੈਲਪ ਨਹੀਂ ਕੀਤੀ ਤੇ ਅਸੀਂ ਉਹਨਾਂ ਤੇ ਰਾਇਲਟੀਜ਼ ਨਹੀਂ ਲਾ ਰਹੇ
1: ਤੇ ਮੈਨੂਫੈਕਚਰਿੰਗ ਜਿਵੇਂ ਅਮਰੀਕਾ ਠੋਕ ਰਿਹਾ।
2: ਲੌਬੀ ਬੜੀ ਸਟਰੋਂਗ ਹੈ ਜੀ, ਤੁਸੀਂ ਮਾੜਾ ਜਿਹਾ ਝੂੰ ਕਰੋ ਸਹੀ, ਉਹ ਕਹਿੰਦੇ ਸਰਕਾਰ ਨੂੰ ਅਸੀਂ ਤੁਹਾਨੂੰ ਦੱਸਾਂਗੇ। ਹੁਣ ਆਸਟ੍ਰੇਲੀਆ ਦਾ ਪੋਲੀਟੀਕਲ ਇਨਵਾਇਰਮੈਂਟ ਕਿੰਨਾ ਬਦਲਿਆ ਪਿਆ, ਅਸੀਂ ਉਦੋਂ ਵੀ ਗੱਲ ਕੀਤੀ ਸੀਗੀ ਵਨ ਨੇਸ਼ਨ ਦੀ, ਪੌਲਿਨ ਹੈਨਸਨ ਦੀ, ਉਦੋਂ ਤੁਸੀਂ ਗੱਲ ਕੀਤੀ ਸੀ ਕਿ ਸਾਊਥ ਆਸਟ੍ਰੇਲੀਆ ਚ ਇਹਨਾਂ ਦੀ ਪ੍ਰਾਇਮਰੀ ਵੋਟ ਕਿੰਨੀ ਹਾਈ ਗਈ ਹੈ, ਤੇ ਹੁਣ ਗੱਲ ਹੋਈ ਹੈ ਸੀਕਰੇਟ ਹਾਰਬਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੇਬਰ ਦੀ ਸੇਫ ਸੀਟ ਮੰਨੀ ਜਾਂਦੀ ਸੀ, ਉੱਥੇ ਵਨ ਨੇਸ਼ਨ ਦੀ ਬੜੀ ਕੰਫਰਟੇਬਲ ਵਿਕਟਰੀ ਹੋਈ ਹੈ ਜੀ। ਠੀਕ ਹੈ, ਪਿਛਲੇ ਇਲੈਕਸ਼ਨ 6.5% ਆਇਆ ਸੀਗਾ ਉਹਨਾਂ ਨੂੰ ਵੋਟ ਟੋਟਲ ਦਾ, ਐਤਕੀ ਉਹਨਾਂ ਨੇ ਕਿੱਡੇ ਵੱਡੇ ਮਾਰਜਨ ਦੇ ਨਾਲ ਉੱਥੇ ਸੀਟ ਜਿੱਤੀ ਹੈ।
1: ਇਹਦੇ ਤੋਂ ਇੱਕ ਅੰਦਾਜ਼ਾ ਤਾਂ ਆਪਾਂ ਲਾ ਹੀ ਸਕਦੇ ਹਾਂ ਕਿ ਲੋਕ ਦੁਖੀ ਨੇ, ਲੋਕ ਨਾ ਖੁਸ਼ ਨੇ ਸਰਕਾਰ ਦੀਆਂ ਨੀਤੀਆਂ ਤੋਂ ਜਾਂ ਸਰਕਾਰ ਦੀ ਇਨਐਬਿਲਿਟੀ ਤੋਂ ਕਿ ਜੋ ਸਰਕਾਰਾਂ ਨੇ ਆਪਣੀ ਫਿਸਕਲ ਪੋਲਿਸੀ ਕਹਿ ਲਓ, ਮੋਨੀਟਰੀ ਪੋਲਿਸੀ ਕਹਿ ਲਓ, ਉਸ ਤਹਿਤ ਜਿਹੜੇ ਕੰਮ ਕਰਨੇ ਸੀ ਜਾਂ ਤਾਂ ਉਹ ਕਰਨ 'ਚ ਨਾਕਾਮਯਾਬ ਰਹੇ ਆ ਜਾਂ ਫਿਰ ਵੀ ਪੱਲਾ ਝਾੜ ਰਹੇ ਆ ਕਿ ਦੇਖੋ ਜੀ ਉੱਥੇ ਜੰਗ ਲੱਗ ਗਈ, ਇੱਥੇ ਜੰਗ ਲੱਗ ਗਈ, ਅਮਰੀਕਾ ਨੇ ਟੈਰਿਫ ਲਾ ਤੇ, ਆਹ ਹੋ ਗਿਆ ਆਹ ਹੋ ਗਿਆ, ਇਹਨਾਂ ਚੀਜ਼ਾਂ 'ਤੇ ਸਾਡਾ ਵੱਸ ਕੋਈ ਨਹੀਂ, ਜਾਂ ਉਹ ਪੱਲਾ ਉੱਥੋਂ ਝਾੜ ਰਹੇ ਆ ਅਤੇ ਲੋਕ ਫਿਰ ਨਾ ਖੁਸ਼ ਹੁੰਦੇ ਆ ਵੀ ਫਿਰ ਤੁਹਾਡੇ ਪੱਲੇ ਜੇ ਕੁਛ ਹੈ ਹੀ ਨਹੀਂ ਫਿਰ ਅਸੀਂ ਤੁਹਾਨੂੰ ਚੁਣੀਏ ਕਿਉਂ।
2: ਬਿਲਕੁਲ ਜੀ, ਪਰ ਆਲਟਰਨੇਟਿਵ ਵੀ ਕੀ ਦੱਸ ਰਿਹਾ, ਤੁਸੀਂ ਪੋਲਿਸੀ ਦੇ ਬੇਸ ਤੇ ਕਰਨੀ ਹੈ ਨਾ ਬਹਿਸ, ਡਿਸਕਸ਼ਨ ਕਰਨੀ ਹੈ। ਹੁਣ ਲੋਕ ਕਹਿੰਦੇ ਆ ਕਿ ਯਾਰ ਉਹਦਾ ਲੇਬਰ ਦਾ ਆਲਟਰਨੇਟਿਵ ਲਿਬਰਲ ਨੇ, ਲਿਬਰਲ ਨੇ ਕੁਛ ਨਹੀਂ ਕੀਤਾ ਜੀ। ਅੱਛਾ ਫਿਰ ਕੀ ਹੈ, ਆਹ ਨਵੇਂ ਆ ਰਹੇ ਨੇ, ਇਹਨਾਂ ਨੂੰ ਦੇ ਕੇ ਦੇਖੀਏ ਮੌਕਾ ਨਾ, ਲੋਕਾਂ ਦਾ ਝੁਕਾਅ ਉੱਧਰ ਨੂੰ ਜਾਂਦਾ, ਪੋਲਿਸੀ ਤੇ ਕੋਈ ਦੇਖਦਾ ਨੀ ਵੀ ਪੋਲਿਸੀ ਹੈ ਨਾ
1: ਕੋਲੇ।
2: ਹਾਂਜੀ, ਕੀ ਇਹ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਹੁਣ ਆ ਰਹੀਆਂ, ਇਹਨਾਂ ਇਹਨਾਂ ਦਾ ਹੱਲ ਹੈ ਕੋਈ? ਕਹਿੰਦੇ ਜੀ ਮਾਈਗ੍ਰੇਸ਼ਨ ਘਟਾ ਦਿਆਂਗੇ। ਯਾਰ ਮਾਈਗ੍ਰੇਸ਼ਨ ਘਟਾਉਣ ਦੇ ਨਾਲ ਟੈਂਪਰੇਰੀਲੀ ਕੁਛ ਚੀਜ਼ਾਂ ਤੇ ਫਰਕ ਪੈ ਜਾਊਗਾ, ਜਿੱਦਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਦੇ ਵਿੱਚ, ਬਟ ਇਟਸ ਨੋਟ ਕੰਪਲੀਟ ਫਿਕਸ, ਨਹੀਂ ਜੀ ਇਹ ਰਾਮਬਾਣ ਨੀ ਗਾ ਇਲਾਜ ਹੈ ਨਾ। ਜੇ ਤੁਸੀਂ ਕਹੋ ਜੀ ਮਾਈਗ੍ਰੈਂਟ ਘਟਾ ਦਿਓ, ਸਾਰੀਆਂ ਬਿਮਾਰੀਆਂ ਦੀ ਜੜ ਹੀ ਹੈ, ਉਹ ਨਹੀਂ ਯਾਰ ਇਹ ਨਹੀਂ ਹੈ। ਮਾਈਗ੍ਰੈਂਟ ਦੀ ਸਕਿਲਡ ਮਾਈਗ੍ਰੈਂਟ ਤਾਂ ਵਧੀਆ ਹੁੰਦਾ। ਹੁਣ ਆਸਟ੍ਰੇਲੀਆ ਦੀ GDP ਟੋਟਲ ਤਾਂ ਗਰੋ ਕਰ ਰਹੀ ਹੈ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਮਾਈਗ੍ਰੈਂਟ ਬਹੁਤ ਆਇਆ, ਟੈਂਪਰੇਰੀ ਵਰਕਰ ਬਹੁਤ ਆਇਆ, ਇਨਫਰਾਸਟਰਕਚਰ ਗਰੋ ਨਹੀਂ ਹੋਇਆ, ਕੈਪੀਟਲ ਗਰੋ ਨਹੀਂ ਹੋਈਆਂ, ਸੜਕਾਂ ਬਣੀਆਂ ਨਹੀਂ, ਫੈਕਟਰੀਆਂ ਵਿੱਚ ਨਵਾਂ ਇਕੁਇਪਮੈਂਟ ਆਇਆ ਨਹੀਂ, ਬੰਦੇ ਜ਼ਿਆਦਾ ਬੁਲਾ ਲਏ। ਜਿਹੜੀ ਆਪਾਂ ਗੱਲ ਪ੍ਰੋਡਕਟਿਵਿਟੀ ਦੀ ਕੀਤੀ ਨਾ, ਬੰਦੇ ਜ਼ਿਆਦਾ ਬੁਲਾ ਲਏ, ਵੀ ਇਹਨਾਂ ਤੋਂ ਯਾਰ ਹੋਰ ਕੰਮ ਦੀ ਲੋੜ ਹੈ, ਇਹਨਾਂ ਨੂੰ ਜਿੱਥੇ 3 ਰੱਖਣੇ ਉੱਥੇ 7 ਰੱਖ ਲਓ, 5 ਰੱਖ ਲਓ, 5 ਦੀ ਥਾਂ 10 ਰੱਖ ਲਓ, ਕੰਮ ਹੋਣਾ ਚਾਹੀਦਾ। ਉਹਦੇ ਨਾਲ ਸਾਰੇ ਕਿਤੇ ਪ੍ਰੈਸ਼ਰ ਆ ਰਿਹਾ, ਉਹਦੇ ਕਰਕੇ ਲੋਕ ਬੜੇ ਔਖੇ ਨੇ, ਲੋਕ ਗੁੱਸੇ ਚ ਨੇ ਜੀ ਇਸ ਵੇਲੇ ਬਹੁਤ ਜ਼ਿਆਦਾ।
1: ਸੋ ਉਹ ਐਂਟੀ ਇਨਕੰਬੈਂਸੀ ਜਿਵੇਂ ਆਪਾਂ ਹੁੰਦੀ ਆ ਵੀ ਵਿਰੋਧ ਚ ਵੋਟ ਬਹੁਤ ਪੈਣੀ ਆ, ਨਾ ਕਿ ਕਿਸੇ ਦੇ ਹੱਕ ਚ।
2: ਬਿਲਕੁਲ ਜੀ, ਉਹ ਗੁੱਸਾ ਹੈ, ਉਹਨਾਂ ਨੇ ਗੁੱਸਾ ਕਿਤੇ ਨਾ ਕਿਤੇ ਕੱਢਣਾ, ਹੋਰ ਵਿਚਾਰਿਆਂ ਦਾ ਵੱਸ ਕਿਤੇ ਚੱਲਦਾ ਨਹੀਂ ਗਾ, ਕਿੱਥੇ ਗੁੱਸਾ ਕੱਢਣਗੇ, ਬੈਲਟ ਬਾਕਸ ਤੇ ਕੱਢਣਗੇ, ਜਾ ਕੇ ਕਿਤੇ ਨਾ ਕਿਤੇ ਗੁੱਸਾ ਕੱਢਣਗੇ। ਸੋ ਇਹ ਜਿਹੜੀ ਵੀ ਸਮੇਂ ਦੀ ਸਰਕਾਰ ਹੈ ਉਹਨੂੰ ਇਹ ਬੜਾ ਕੋਸ਼ਿਸ਼ ਕਰਨੀ ਪੈਣੀ ਹੈ ਕਿ ਇਹਨਾਂ ਚੀਜ਼ਾਂ ਵੱਲ ਕਿਸੇ ਨਾ ਕਿਸੇ ਤਰੀਕੇ ਧਿਆਨ ਦੇਣ। ਜੇ ਉਹਨਾਂ ਦੀ ਰੈਡ ਟੇਪ ਆ, ਬਿਊਰੋਕਰੇਸੀ ਹੈ, ਲਾਲ ਫੀਤਾਸ਼ਾਹੀ ਘਟਾਓ ਕਿਸੇ ਤਰੀਕੇ। ਜਿਹੜੀ ਜਿਹੜੀ ਪ੍ਰੋਡਕਟੀਵਿਟੀ ਹੈ ਨਾ ਜੀ, ਪ੍ਰੋਡਕਟੀਵਿਟੀ ਬਹੁਤ ਕ੍ਰਿਟੀਕਲ ਸ਼ਬਦ ਹੈ ਇਸ ਵੇਲੇ। ਜਦੋਂ ਤੱਕ ਪ੍ਰੋਡਕਟੀਵਿਟੀ ਸਾਡੀ ਨਹੀਂ ਵੱਧਦੀ ਨਾ, ਇੱਕ ਤਾਂ ਇਹ ਹੈ ਬਹੁਤ ਇਸ ਵੇਲੇ ਤੁਹਾਨੂੰ ਪਤਾ, ਤੁਸੀਂ ਮਾਈਗ੍ਰੇਸ਼ਨ ਏਜੰਟ ਵੀ ਹੋ ਨਾਲ, ਤੇ ਤੁਸੀਂ ਹਨਾ ਰੇਡੀਓ ਤਾਂ ਕਰਦੇ ਹੀ ਹੋ, ਤੁਸੀਂ ਦੇਖਿਓ ਵੀ ਇਸ ਵੇਲੇ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਕਿੰਨਾ ਹਾਈ ਆ। ਸਰਕਾਰ ਕਿਸ ਵੀਜ਼ੇ ਨਹੀਂ ਦੇ ਰਹੀ, ਪਾਰਟਨਰ ਵੀਜ਼ੇ ਵਿਚਾਰੇ ਰੁਕੇ ਪਏ ਹੈ, ਵਿਜ਼ਟਰ ਵੀਜ਼ਾ ਨਹੀਂ ਕਿਸੇ ਨੂੰ ਦੇ ਰਹੀ ਹਨਾ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘਟਾਉਣੀ ਹੈ ਜੀ, ਇਹਨੂੰ ਨੰਬਰ ਘਟਾ ਕੇ ਵਿਖਾਉਣਾ ਜੀ ਅਸੀਂ। ਦੀਜ਼ ਆਰ ਕਾਇੰਡ ਆਫ ਪਾਪੂਲਿਸਟ ਪੋਲਿਸੀਜ਼ ਹਨਾ। ਇਹਦੇ ਵਿੱਚ ਤੁਹਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਮਾਈਗ੍ਰੇਸ਼ਨ ਸਿਸਟਮ ਆਸਟ੍ਰੇਲੀਆ ਦਾ ਟਾਰਗੇਟਿਡ ਕਿਵੇਂ ਰੱਖੀਏ, ਵੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਸੀਂ ਉੱਥੇ ਕਿਵੇਂ ਕਰ ਸਕਦੇ ਹਾਂ। ਹਜੇ ਤੱਕ ਆਸਟ੍ਰੇਲੀਆ ਇਹ ਕਰਨ ਦੇ ਵਿੱਚ ਨਾਕਾਮਯਾਬ ਰਿਹਾ, ਜਿਹਦੇ ਕਰਕੇ ਇਸ ਵੇਲੇ ਮਾਈਗ੍ਰੇਸ਼ਨ ਤੇ ਬਹੁਤ ਜ਼ਿਆਦਾ ਵੱਡੀ ਡਿਬੇਟ ਛਿੜੀ ਹੋਈ ਹੈ, ਜੋ ਕਿ ਚੰਗੀ ਗੱਲ ਵੀ ਹੈ, ਪਰ ਇਹਦੇ ਵਿੱਚੋਂ ਨਾ ਕੋਈ ਉਸਾਰੂ ਚੀਜ਼ ਨਿਕਲਣੀ ਚਾਹੀਦੀ ਹੈ, ਨਾ ਕਿ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਹ ਦੇਖੋ ਜੀ ਇੰਨੇ ਘਟਾ ਕੇ ਦਿਖਾ ਤੇ ਸੀ, ਨਹੀਂ ਉਹ ਨਹੀਂ ਗੱਲ ਬਣਨੀ, ਤੁਹਾਨੂੰ ਫਿਰ ਵਧਾਉਣੇ ਪੈਣੇ ਆ। ਕਿਉਂਕਿ ਜਦੋਂ ਤੱਕ ਤੁਸੀਂ ਪ੍ਰੋਡਕਟੀਵਿਟੀ ਨਹੀਂ ਨਾ ਵਧਾਉਂਦੇ, ਉਦੋਂ ਤੱਕ ਫਿਰ ਤੁਹਾਨੂੰ ਬੰਦੇ ਬੁਲਾਉਣੇ ਪੈਣੇ ਆ, ਸਰਕਾਰ ਨੂੰ ਇਹ ਕਰਨਾ ਪੈਣਾ ਹੈ ਜੀ, ਪ੍ਰਾਈਵੇਟ ਸੈਕਟਰ ਨੂੰ, ਕੰਪਨੀਆਂ ਨੂੰ ਇਹ ਕਰਨਾ ਪੈਣਾ, ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਪੈਣੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਲ ਵਸੀਲਾ ਕਿਸੇ ਤਰੀਕੇ ਆਪਾਂ ਕਰੀਏ ਹਨਾ, ਉਹਨਾਂ ਦਾ ਦਰਦ ਕਿਸੇ ਤਰੀਕੇ ਆਪਾਂ ਘਟਾਈਏ। ਕਿੱਦਾਂ ਕਰ ਸਕਦੇ ਹਾਂ ਆਪਾਂ ਲੋਕਾਂ ਲਈ ਬਿਜਲੀ, ਲੋਕਾਂ ਲਈ ਗੈਸ ਕਿਵੇਂ ਸਸਤੀ ਕਰ ਸਕਦੇ ਹਾਂ ਹਨਾ, ਉਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਬੜਾ ਧਿਆਨ ਦੇਣਾ ਪੈਣਾ
1: ਜੀ। ਤੇ ਡਾਕਟਰ ਵਰਿੰਦਰ ਜੀ, ਤਾਂ ਜਿਵੇਂ ਆਪਾਂ ਕਹਿੰਦੇ ਹਾਂ ਬਈ ਸ਼ਬਦਾਂ ਦਾ ਇੱਕ ਤਾਪਮਾਨ ਹੁੰਦਾ, ਇਹ ਠੰਡ ਵੀ ਪਾਉਂਦੇ ਤੇ ਅੱਗ ਵੀ ਲਾਉਂਦੇ ਆ, ਕੋਈ ਠੰਡ ਪਾਉਣ ਵਾਲੀ ਗੱਲ ਵੀ ਹੈ ਆਉਣ ਵਾਲੇ ਸਮੇਂ 'ਚ? ਕਿਤੇ ਨਾ ਕਿਤੇ ਸਾਨੂੰ ਲੱਗਦਾ ਬਈ ਇੰਟਰਸਟ ਰੇਟ ਥੱਲੇ ਵਾਲੇ ਪਾਸੇ ਨੂੰ ਵੀ ਜਾ ਸਕਦੇ ਆ, ਜਾਂ ਬਹੁਤ ਸਾਰੀਆਂ ਜੇ ਨੇ ਉਹਦੇ ਵਿੱਚ, ਸੀ ਪੀ ਆਈ ਆ, ਅਨਇੰਪਲੋਇਮੈਂਟ ਆ, ਵੇਜ ਗਰੋਥ ਆ, ਰੀਟੇਲ ਸਪੈਂਡਿੰਗ ਆ, ਹਾਊਸਿੰਗ ਦਾ ਡਾਟਾ, ਮਤਲਬ ਲੋਕਾਂ ਨੂੰ ਸਮਝ ਤਾਂ ਹੈ ਵੀ ਇਹ ਬਹੁਤ ਸਾਰੇ ਕਾਰਕ ਨੇ ਜਿਨ੍ਹਾਂ ਦੇ ਤਹਿਤ ਇਹ ਫੈਸਲੇ ਲਏ ਜਾਂਦੇ ਆ, ਪਰ ਕੀ ਤੁਸੀਂ ਕੋਈ ਹਾਂ ਪੱਖੀ ਉਸਾਰੂ ਚੀਜ਼ ਹੁੰਦੀ ਵੇਖ ਰਹੇ ਹੋ ਵੀ ਆਹ ਕੰਮ ਯਾਰ ਠੀਕ ਹੋ ਰਿਹਾ, ਇਹਦੇ ਨਾਲ ਆਉਣ ਵਾਲੇ ਸਮੇਂ 'ਚ 3 ਮਹੀਨੇ 6 ਮਹੀਨੇ ਸ਼ਾਇਦ ਹਾਲਾਤ ਕੁਛ ਬਿਹਤਰ ਹੋ ਜਾਣ?
2: ਹਾਂਜੀ, ਉਹ ਜੇ ਸਾਡੇ ਕਹਿੰਦੇ ਸੀ ਜੇ ਨੀ ਵਿਆਹੀ ਕਿਸੇ ਨੇ ਹਨਾ, ਜੇ ਭੂਆ ਦੇ ਮੋਚਾਂ ਹੁੰਦੀਆਂ ਚਾਚਾ ਨਾ ਬਣ ਜਾਂਦਾ, ਉਹ ਜੇ ਬੜੀ ਡਿਫੀਕਲਟ ਹੈ ਜੀ, ਅਨਸਰਟਨਟੀ ਹੈ ਨਾ ਜਿਹੜੀ, ਅਸਥਿਰਤਾ ਹੈ ਇਸ ਵੇਲੇ। ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਵੀ ਯਾਰ ਜੀ ਤਾਂ ਕਰਦਾ ਇਹ ਕਹਿ ਦਈਏ ਪਰ ਲੱਗਦਾ ਨੀ। ਜਿਹੜੀ ਇਰਾਨ ਦੀ ਲੜਾਈ ਸੀਗੀ, ਇਰਾਨ ਤੇ ਜਿਹੜੇ ਬੰਬ ਸਿੱਟੇ ਗਏ ਸੀ, ਲੜਾਈ ਛੜੀ ਗਈ ਸੀ, ਉਹ ਕਹਿੰਦੇ ਸੀ ਜੀ ਸ਼ਾਰਟ ਟਰਮ ਹੈ, ਖਤਮ ਹੋ ਜਾਣੀ, 6 ਮਹੀਨੇ ਤੋਂ ਉੱਤੇ ਹੋ ਗਿਆ ਅੱਜ ਤੱਕ ਨਹੀਂ ਹੋਈ। ਹੁਣ ਉਹਦੇ ਵਿੱਚ ਇੱਕ ਹੈ ਨਾ ਪੌਜ਼ ਹੋਇਆ, ਉਹ ਠੰਡੀ ਪਈ ਹੋਈ ਹੈ, ਕਿਉਂਕਿ ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਨੇ ਨਵੰਬਰ ਦੇ ਵਿੱਚ। ਹੋ ਸਕਦਾ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਟਰੰਪ ਸਾਹਿਬ ਕਹਿਣ ਮੈਂ ਦੁਬਾਰਾ ਬੰਬ ਸਿੱਟਣੇ ਆ, ਜਿੰਨੇ ਮਰਜ਼ੀ ਬੰਬ ਸਿੱਟ ਲਓ, ਲੜਾਈ ਏਦਾਂ ਨਹੀਂ ਉਹ ਖਤਮ ਹੋਣੀ, ਸਮਝੌਤਾ ਹੀ ਹੋਣਾ, ਡਿਪਲੋਮੇਸੀ ਹੋਣੀ ਹੈ। ਤੇ ਉਹ ਚੀਜ਼ ਜੇ ਹੋ ਜਾਂਦੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਵੀ ਜੇ ਲੜਾਈ ਖਤਮ ਹੋ ਵੀ ਜਾਂਦੀ ਉਹਦਾ ਇਫੈਕਟ ਕਾਫੀ ਦੇਰ ਤੱਕ ਦੇਖਿਆ ਜਾਊਗਾ। ਹੁਣ ਮਿਸ਼ਲ ਬੋਲਕ ਨੇ ਕੱਲ ਕਿਹਾ ਵੀ ਜਿਹੜੀਆਂ ਅਸੀਂ 3 ਇੰਟਰਸਟ ਰੇਟ ਦੀਆਂ ਵਿਆਜ ਦੀਆਂ ਦਰਾਂ ਵਧਾਈਆਂ ਸੀ, ਉਹਦਾ ਅਸਰ ਕਿਤੇ ਹੁਣ ਜਾ ਕੇ ਮਾੜਾ ਮੋਟਾ ਨਜ਼ਰ ਆ ਰਿਹਾ ਸਨ। ਜਿਹੜਾ ਇਕਾਨਮੀ ਦੇ ਵਿੱਚ ਲੈਗ ਹੁੰਦਾ ਨਾ, ਇੰਟਰਸਟ ਰੇਟ ਦੀਆਂ ਦਰਾਂ ਵਧਾਉਣ ਤੋਂ ਬਾਅਦ ਸਾਲ ਤੋਂ ਉੱਤੇ ਲੱਗ ਜਾਂਦਾ ਪੂਰਾ ਅਸਰ ਪਤਾ ਲੱਗਣ ਦੇ ਲਈ। ਹੁਣ ਜੇ ਉਹਨਾਂ ਨੇ RBI ਨੇ ਅੱਜ ਵਧਾਈ ਹੈ, ਕਈ ਲੋਕ ਰੌਲਾ ਪਾ ਰਹੇ ਨੇ ਜੀ ਨਵੰਬਰ ਦੇ ਵਿੱਚ ਸ਼ਾਇਦ ਫੇਰ ਵੱਧ ਜੇ, ਪਤਾ ਨੀ ਵਧੂਗੀ ਕਿ ਨਹੀਂ, ਰੱਬ ਜਾਣੇ। ਪਰ ਜੇ ਉਹ ਵੱਧ ਜਾਂਦੀ ਹੈ, ਕੀ ਉਹਦਾ ਅਸਰ ਅਗਲੇ ਸਾਲ ਜਨਵਰੀ ਫਰਵਰੀ ਤੱਕ ਇਕਾਨਮੀ ਤੇ ਆਉਂਦਾ? ਅਨਇੰਪਲੋਇਮੈਂਟ ਵੱਧਦੀ ਹੈ, ਲੱਗਦਾ ਤਾਂ ਇਹੀ ਹੈ ਵੀ ਜੀ ਇਕਨੋਮਿਕ ਥੋੜੀ ਜੀ ਉਹ ਹੋਊਗੀ ਹਨਾ, ਉਹ ਘੁੱਟਣ ਹੋਊਗੀ। ਜਿਹੜਾ ਇਸ ਵੇਲੇ ਵੱਧਦਾ ਜਾ ਰਿਹਾ ਉਹ ਸ਼ਾਇਦ ਘਟੂਗਾ, ਕਿਉਂਕਿ ਮਾਈਗ੍ਰੇਸ਼ਨ ਘਟਾਈ ਗਈ ਹੈ ਨਾ ਜੀ, ਇੰਟਰਸਟ ਰੇਟ ਜ਼ਿਆਦਾ ਨੇ, ਕੰਜ਼ਿਊਮਰ ਸੈਂਟੀਮੈਂਟ ਘੱਟ ਹੈ, ਜੇ ਕਿਸੇ ਤਰੀਕੇ ਓਇਲ ਦਾ ਕ੍ਰਾਈਸਿਸ ਹੱਲ ਹੋ ਜਾਂਦਾ ਨਾ ਜੀ, ਜੇ ਉਹਨਾਂ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕਿਸੇ ਤਰੀਕੇ, ਤੇ ਉਹ ਅਮਰੀਕਾ ਨੇ ਕਿਹਾ ਯੂਕਰੇਨ ਨੂੰ ਵੀ ਜੀ ਇਹਨਾਂ ਦੇ ਡੀਜ਼ਲ ਦੀਆਂ ਜਿਹੜੀਆਂ ਉਹ ਹੈਗੇ ਸਟੇਸ਼ਨ ਹੈ ਉੱਥੇ ਤੁਸੀਂ ਬੰਬ ਨਾ ਸੁੱਟੋ, ਟਰੰਪ ਨੇ ਕਿਹਾ ਉਹਨੂੰ ਜ਼ੇਲੈਂਸਕੀ ਨੂੰ, ਜੇ ਉਹ ਪੌਜ਼ ਹੋ ਜਾਂਦਾ ਡੀਜ਼ਲ ਦੀ ਸਪਲਾਈ ਥੋੜੀ ਜਿਹੀ ਸਟੇਬਲ ਹੋ ਜਾਂਦੀ ਆ, ਡੀਜ਼ਲ ਦੀਆਂ ਕੀਮਤਾਂ ਘੱਟ ਜਾਣਗੀਆਂ, ਹੈਨਾ, ਜੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਅਮਰੀਕਾ ਤੇ ਇਰਾਨ ਦਾ ਉੱਥੇ ਘੱਟ ਜੂ, ਇਜ਼ਰਾਈਲ ਵਾਲੇ ਟਿੱਕੇ, ਇਜ਼ਰਾਈਲ ਚ ਵੀ ਇਲੈਕਸ਼ਨ ਹੈ ਅਕਤੂਬਰ ਦੇ ਵਿੱਚ, ਤਾਂ ਟਿੱਕੇ ਬੈਠੇ ਆ ਉਹ ਨਿਤਨਯਾਹੂ ਸਾਹਿਬ, ਨਹੀਂ ਤਾਂ ਉਹਨਾਂ ਨੇ ਫੇਰ ਕਿਤੇ ਨਾ ਕਿਤੇ ਟੈਂਕ ਚਾੜ ਦੇਣੇ ਸੀ, ਬੰਬ ਸਿੱਟ ਦੇਣੇ ਸੀ, ਉਹ ਬੈਠੇ ਆ ਟਿੱਕੇ ਹੋਏ, ਹੈਨਾ। ਉਦੋਂ ਬਾਅਦ ਕੀ ਹੁੰਦਾ ਹੈ, ਇਹ ਨਾ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ, ਸੋ
1: ਮਤਲਬ ਕੋਈ ਝੂਠੀ ਆਸ ਬਣਾਉਣੀ ਔਖੀ ਹੈ।
2: ਹਾਂਜੀ, ਝੂਠੀ ਆਸ ਬਣਾਉਣੀ ਔਖੀ ਤਾਂ ਹੈ ਬਿਲਕੁਲ, ਕੋਈ ਸ਼ੱਕ ਨਹੀਂ। ਇਸ ਵੇਲੇ ਮਤਲਬ ਇਹੀ ਹੈ ਵੀ ਤੁਹਾਨੂੰ ਹੈਨਾ ਆਪਣੀ ਜਿਹੜੀ ਬੈਕ ਪੋਕਟ ਹੈ ਉਹਨੂੰ ਥੋੜਾ ਟਾਈਟ ਹੀ ਰੱਖਣਾ ਪੈਣਾ, ਸੰਭਲ ਕੇ ਹੀ ਤੁਰਨਾ, ਸੰਜਮ ਚ ਹੀ ਰਹਿਣਾ ਪੈਣਾ, ਜੋ ਕਿ ਲੋਕ ਹੈਗੇ ਵੀ ਨੇ ਇਸ ਵੇਲੇ,
1: ਕਿਉਂਕਿ ਦੇਖੋ ਡਿਮਾਂਡ ਤੇ ਸਪਲਾਈ ਦੀ ਗੱਲ ਕਰੀਏ, ਪਹਿਲਾਂ ਲੋਕ ਸਰਕਾਰ ਦੇ ਗੱਲ ਪੈਂਦੇ ਸੀ ਵੀ ਉਹਨੇ ਘਰ ਨਹੀਂ ਬਣ ਰਹੇ, ਹੁਣ ਤੁਸੀਂ ਦੇਖੋਗੇ ਵੀ ਅਗਲਾ ਕਹਿੰਦਾ ਜੀ ਸਪਲਾਈ ਤਾਂ ਹੈਗੀ, ਹੁਣ ਲੋਕ ਖਰੀਦਣਾ ਨਹੀਂ ਚਾਹੁੰਦੇ ਕਿਉਂਕਿ ਮਹਿੰਗਾਈ ਜ਼ਿਆਦਾ, ਸੋ ਉਸ ਪਾਸਿਓਂ ਜਾਣ ਸੋ
2: ਹਾਂਜੀ ਉਹਨਾਂ ਨੂੰ ਲੋਨ ਨਹੀਂ ਮਿਲ ਰਹੇ। ਹਾਂ, ਜਿਹੜੀ ਮੈਂ ਗੱਲ ਕੀਤੀ ਸੀ ਇੱਕ ਇੰਟਰਸਟ ਰੇਟ ਦੀ, ਦਾ ਤੁਹਾਡਾ 10% ਘਟਾ ਸਕਦੀ ਹੈ ਤੁਹਾਡੀ ਬੋਰੋਇੰਗ ਕਪੈਸਿਟੀ, ਡਿਪੈਂਡਿੰਗ ਔਨ ਐਵਰੀਥਿੰਗ, ਹੈਨਾ, ਫਾਈਨੈਂਸ਼ੀਅਲ ਸਿਚੁਏਸ਼ਨ ਹਰੇਕ ਦੀ ਅੱਡ ਹੁੰਦੀ ਹੈ, ਸੋ ਉਹ ਤੁਹਾਡਾ ਘਟਾ ਸਕਦੀ ਹੈ। ਫਿਰ ਉਹ ਕਹਿੰਦੇ ਸਾਡਾ ਹੱਥ ਨਹੀਂ ਪੈਂਦਾ, ਹੁਣ ਜਿਹੜੇ ਬਿਲਡਰ ਨੇ ਉਹ ਵਿਚਾਰੇ ਬਹੁਤ ਜ਼ਿਆਦਾ ਬਿਲਡਰ ਬੰਦ ਹੋ ਰਹੇ ਆ, ਪਿੱਛੇ ਜੇ ਬਾਠਲਾ ਕੰਸਟਰਕਸ਼ਨ ਹੈ ਨਾ ਉਹ ਗਿਆ ਹੈ, ਡੁੱਬਿਆ ਹੈ, ਅੰਡਰ ਗਿਆ ਹੈ, ਬੈਂਕਰਪਟ ਹੋਏ ਨੇ, ਤੇ ਮਤਲਬ ਏਦਾਂ ਦੀ ਬਿਲਡ 45% ਕੀਮਤ ਵੱਧ ਗਈ ਹੈ ਨਵੇਂ ਘਰ ਨੂੰ, ਕੰਸਟਰਕਸ਼ਨ ਕੋਸਟ ਅਪ ਟੂ 45% ਕਹਿੰਦੇ ਵੱਧ ਗਈ ਹੈ,
1: ਉਹ ਵੱਧ ਗਈ ਤੇ ਘਰਾਂ ਦੀ ਕੀਮਤ ਘਟ ਗਈ,
2: ਘਰਾਂ ਦੀ ਕੀਮਤ ਘਟਣੀ ਹੈ ਕਿਉਂਕਿ ਜਿਹੜਾ ਬਾਇਰ ਹੈ ਉਹਦੇ ਕੋਲ ਇੰਨੇ ਪੈਸੇ ਹੈ ਨੀ ਲੋਨ ਦੇ ਲਈ, ਉਹ ਲੈ ਹੀ ਨੀ ਪਾ ਰਿਹਾ, ਚਾਹ ਕੇ ਵੀ ਨੀ ਲੈ ਪਾ ਰਿਹਾ। ਮੈਂ ਸਿਡਨੀ ਚ ਰਹਿੰਦਾ, ਇੱਥੇ 2-2 million ਦੇ ਘਰ ਹੈ, ਹੈਨਾ, ਜਿਹੜਾ ਵੱਡਾ ਘਰ ਸੀ, ਜਿਹੜਾ 5 million ਦਾ ਘਰ ਸੀ ਇੱਥੇ, ਕਈ ਲੋਕ ਕਹਿੰਦੇ ਆ ਜੀ ਉਹ 4 million ਦਾ ਰਹਿ ਗਿਆ, ਜਿਹੜਾ ਜ਼ਿਆਦਾ ਮਹਿੰਗਾ ਸੀ ਉਹ ਘੱਟ ਹੋਇਆ, ਪਰ ਜਿਹੜਾ ਘੱਟ ਮਹਿੰਗੇ ਸੀਗੇ ਨਾ ਜੀ ਉਹਨਾਂ ਦਾ ਹੀ ਪ੍ਰੋਬਲਮ ਹੈ, ਫਸਟ ਹੋਮ ਬੋਇਰ ਨੂੰ, ਮਿਲੀਅਨ ਤੋਂ ਥੱਲੇ ਥੱਲੇ ਵਾਲੇ ਘਰਾਂ ਨੂੰ, ਉਹਨਾਂ ਤੇ ਜ਼ਿਆਦਾ ਇੰਪੈਕਟ ਹਜੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੀ ਬੋਰੋਇੰਗ ਕਪੈਸਿਟੀ ਬੜੀ ਘਟੀ ਹੈ
1: ਜੀ।
2: ਹੌਲੀ ਹੌਲੀ ਜੇ ਇੰਟਰਸਟ ਰੇਟ ਸਟੇਬਲ ਹੁੰਦੇ ਆ, ਅਨਇੰਪਲੋਇਮੈਂਟ 4.6% ਹੈ, 5% ਤੋਂ ਉੱਤੇ ਥੋੜੀ ਜਿਹੀ ਜਾਂਦੀ ਹੈ, ਹਨਾ 5% ਜਾਂਦੀ ਆ, 5.1, 5.2, ਫਿਰ RBI ਨੇ ਕਹਿਣਾ ਨਹੀਂ ਹੁਣ ਠੱਲ ਪੈ ਰਹੀ ਹੈ, ਹੁਣ ਠੰਡਾ ਪੈ ਰਿਹਾ, ਇੰਟਰਸਟ ਰੇਟ ਘਟਾ ਦਿਓ।
1: ਮੈਂ ਤਾਂ ਖੁਸ਼ ਹੋਣ ਲੱਗਿਆ ਸੀਗਾ ਜਦ ਤੁਸੀਂ ਕਹਿਣਾ ਵੀ ਅਮੀਰ ਨੂੰ ਜ਼ਿਆਦਾ ਫਰਕ ਪਿਆ, 5 million ਦਾ ਘਰ 4 ਦਾ ਹੋ ਗਿਆ, ਜਿਹਦਾ ਹੈ ਹੀ 1 million ਦਾ ਉਹਦਾ ਚੱਲ 9 lakh ਰਹਿ ਜੂ, ਪਰ ਉਹੋ ਜਿਹੀ ਗੱਲ ਉਹੀ ਆ, ਉਹੋ ਜਿਹਾ ਉਹਨੂੰ ਘਰ ਖਰੀਦਣਾ ਔਖਾ ਹੋ ਗਿਆ ਕਿਉਂਕਿ ਉਹਦੀ ਬੋਰਿੰਗ ਕਪੈਸਿਟੀ ਨਹੀਂ ਰਹੀ। ਸੋ ਇਹ ਹੈ ਨਾ, ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ, ਅਸਰ ਤਾਂ ਕਿਸੇ ਨਾ ਕਿਸੇ ਰੂਪ ਸਭ ਤੇ ਪੈਣਾ ਹੀ ਆ।
2: ਹਾਂਜੀ ਬਿਲਕੁਲ, ਅਸਰ ਪੈ ਰਿਹਾ, ਅਸਰ ਪੈ ਰਿਹਾ, ਹਰ ਬੰਦਾ ਹੀ ਔਖਾ ਹੈ, ਹਰ ਬੰਦਾ ਹੀ ਪਰੇਸ਼ਾਨ ਹੈ ਕਿਸੇ ਨਾ ਕਿਸੇ ਲੈਵਲ ਤੇ, ਸ਼ਾਇਦ ਕੁਛ ਜਿਹੜੇ ਹੁਣ ਕੁਛ ਹੁੰਦੇ ਉਹਨਾਂ ਨੂੰ ਤਾਂ ਕਦੀ ਵੀ ਨੀ ਪੈਂਦਾ, ਹਨਾ ਜਿਹੜਾ ਕੋਈ ਬਫਰ ਹੀ ਇੰਨਾ ਹੈ, ਪਰ ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਨਾ, ਮੈਜੋਰਿਟੀ ਦੀ ਗੱਲ ਕਰੀਏ, ਨੋਰਮਲ ਡਿਸਟ੍ਰੀਬਿਊਸ਼ਨ ਜਿਹੜੀ ਬੈਲ ਕਰਵ ਹੁੰਦੀ ਹੈ ਇਹਦੇ ਸਾਇੰਸ ਦੇ ਵਿੱਚ, ਉਹ ਕੋਈ 66-70% ਪਾਪੂਲੇਸ਼ਨ ਨੂੰ ਕੈਪਚਰ ਕਰਦੀ ਹੈ, ਉਹਦੀ ਜੇ ਅਸੀਂ ਗੱਲ ਕਰੀਏ ਨਾ ਔਖੇ ਆ
1: ਜੀ,
2: ਦੇ ਆਰ ਹਰਟਿੰਗ, ਉਹਨੂੰ ਪੀੜ ਚ ਨੇ ਉਹ, ਤੇ ਇਹਨਾਂ ਇਸ ਪੀੜ ਚ ਉਹਨਾਂ ਦਾ ਕੋਈ ਕਸੂਰ ਨਹੀਂ, ਇਸ ਗੱਲ ਚ ਕੋਈ ਦੋ ਰਾਏ ਨੀ ਵੀ ਇਹ ਉਹਨਾਂ ਦਾ ਕਸੂਰ ਨਹੀਂ ਹੈ, ਇਹ ਗਲੋਬਲ ਫੈਕਟਰ ਵੀ ਨੇ ਜਿਹੜੇ ਦੁਨੀਆਂ ਚ ਜੋ ਕੁਛ ਹੋ ਰਿਹਾ, ਕੋਵਿਡ ਦਾ ਵੀ ਇਹ ਅਸਰ ਹੈਗਾ, ਸਪਲਾਈ ਸ਼ੌਕ ਜਿਹੜੇ ਹੈਗੇ ਬਹੁਤ ਜ਼ਿਆਦਾ ਸਪਲਾਈ ਦੀਆਂ ਪ੍ਰੋਬਲਮਾਂ ਉਹਨਾਂ ਦਾ ਵੀ ਅਸਰ ਹੈ, ਤੇ ਪਿਛਲੇ ਕੁਛ ਦਹਾਕਿਆਂ ਤੋਂ ਸਰਕਾਰ ਦੀਆਂ ਪਾਲਿਸੀਆਂ ਦਾ ਵੀ, ਸਕਸੈਸਿਵ ਗਵਰਨਮੈਂਟਸ, ਇੱਕ ਸਰਕਾਰ ਨਹੀਂ ਇੱਕ ਪਾਰਟੀ ਦੀ, ਆਪਾਂ ਗੱਲ ਕਰਦੇ ਹਾਂ ਇੱਥੇ ਇਸ ਚੈਨਲ ਤੇ, ਆਪਾਂ ਗੱਲ ਕਰਦੇ ਹਾਂ ਪਾਲਿਸੀ ਤੇ, ਆਪਾਂ ਇਹ ਨਹੀਂ ਗੱਲ ਕਰਦੇ ਕਿਹਨੂੰ ਕੀ ਪਸੰਦ ਹੈ, ਕੋਈ ਵੀ ਹੋਵੇ ਆਸਟ੍ਰੇਲੀਆ ਦਾ ਭਲਾ ਹੋਣਾ ਚਾਹੀਦਾ, ਹੈ ਨਾ
1: ਜੀ,
2: ਆਸਟ੍ਰੇਲੀਆ ਗਰੋ ਕਰਨਾ ਚਾਹੀਦਾ, ਆਸਟ੍ਰੇਲੀਆ ਸਟੇਬਲ ਕਰਨਾ ਚਾਹੀਦਾ, ਇਹ ਸਾਡੀ ਅਡੋਪਟਿਡ ਕੰਟਰੀ ਹੈ, ਅਸੀਂ ਇਹਨੂੰ ਅਪਣਾਇਆ ਇਸ ਦੇਸ਼ ਨੂੰ, ਹੈ ਨਾ, ਅਸੀਂ ਇੱਥੇ ਆਏ ਹਾਂ, ਆਪਣਾ ਸਾਰਾ ਕੁਛ ਪੱਟ ਪਟਾ ਕੇ ਇੱਥੇ ਆਏ ਹਾਂ, ਅਸੀਂ ਇੱਥੇ ਵਸਾਇਆ ਇਹ ਦੇਸ਼, ਤੇ ਸਾਨੂੰ ਇਸ ਮੁਲਕ ਨਾਲ ਪਿਆਰ ਹੈ, ਹੈ ਨਾ, ਮੈਂ ਤਾਂ ਇਹੀ ਚਾਹੁੰਦਾ, ਅਸੀਂ ਸਭ ਮੋਸਟਲੀ ਲੋਕ ਇਹੀ ਚਾਹੁੰਦੇ ਵੀ ਯਾਰ ਇੱਥੇ ਵੀ ਹਵਾ ਦਾ ਬੁੱਲਾ ਆਵੇ, ਕੋਈ ਕੋਈ ਸੁਖਾਲਾ ਹੋਵੇ, ਕੰਮ ਸੌਖਾ ਹੋਵੇ, ਤੇ ਆਪਣੇ ਬੇਸ ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਚ, ਸਿਟੀਜ਼ਨ ਮੂਵਮੈਂਟ ਹੈ ਜਿਹੜੀ ਉਹ ਕਿੱਦਾਂ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਵਾਜ਼ ਚੱਕ ਸਕਦੇ ਹਾਂ ਆਪਣੇ ਭਰਾ ਤੇ, ਗਾਲਾਂ ਕੱਢ ਕੇ ਨੀ, ਕੰਸਟਰਕਟਿਵ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਕੇ
1: ਉਹ ਆਪਾਂ ਗਾਲਾਂ ਵਨ ਨੇਸ਼ਨ ਦੇ ਸਮਰਥਕਾਂ ਨੂੰ ਛੱਡ ਦਿੰਦੇ ਆ, ਉਹ ਆਪਦਾ ਜ਼ੋਰ ਲਾ ਲੈਣ ਜਿੰਨਾ ਕੁ ਲੱਗਦਾ ਮਾਈਗ੍ਰੈਂਟਸ ਦੇ ਖਿਲਾਫ, ਬਾਕੀ ਤਪਦੀ ਦੁਪਹਿਰ ਵੇ ਕੰਢਿਆਂ ਦਾ ਸ਼ਹਿਰ ਵੇ, ਹੰਝੂਆਂ ਨੇ ਵਾਰ ਕੀਤਾ ਤੇਰੇ ਤੋਂ ਬਗੈਰ ਵੇ, ਜਦ ਤੱਕ ਇਹ ਚੀਜ਼ਾਂ ਨੂੰ ਠੱਲ ਨਹੀਂ ਪੈਂਦੀ, ਮਹਿੰਗਾਈ ਨੂੰ ਠੱਲ ਨਹੀਂ ਪੈਂਦੀ, ਲੋਕਾਂ ਦੇ ਤਾਂ ਦੇਖੋ ਹੰਝੂ ਨਿਕਲਣੇ ਹੀ ਆ। ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਬਿਹਤਰ ਹੋਊਗਾ, ਇਸੇ ਆਸ ਅਰਦਾਸ ਨਾਲ ਤੁਹਾਡੇ ਤੋਂ ਵਰਿੰਦਰ ਇਜਾਜ਼ਤ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸੁਣਨ ਵਾਲਿਆਂ ਤੋਂ ਵੀ ਪੁੱਛਣਾ ਕਿ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ, ਅਤੇ ਹੋਰ ਕਿਸ ਕਿਸਮ ਦੇ ਮਸਲੇ ਆ ਜਾਂ ਇਹਦੇ ਨਾਲ ਕਿਹੜੀਆਂ ਕਿਹੜੀਆਂ ਜੁੜੀਆਂ ਚੀਜ਼ਾਂ ਨੇ, ਕੀ ਕੀਤਾ ਜਾ ਸਕਦਾ ਮੌਜੂਦਾ ਹਾਲਾਤ 'ਚ। ਉਸ ਲਿਹਾਜ਼ ਨਾਲ ਇਹ ਵਿਚਾਰ ਚਰਚਾ ਉਸੇ ਤਰ੍ਹਾਂ ਜਾਰੀ ਰਹੇਗੀ, ਪਰ ਡਾਕਟਰ ਵਰਿੰਦਰ ਜੀਤ ਜੋ ਕਿ ਮਕੁਆਰੀ ਯੂਨੀਵਰਸਿਟੀ ਸਿਡਨੀ ਤੋਂ ਹੈਲਥ ਇਕੋਨਮਿਸਟ ਨੇ, ਰਿਸਰਚ ਫੈਲੋ ਨੇ, ਉਹਨਾਂ ਤੋਂ ਅਸੀਂ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਧੰਨਵਾਦ।
2: ਧੰਨਵਾਦ ਜੀ ਸਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ

0: ਜੀ ਦੋਸਤੋ ਰੇਡੀਓ ਹਾਂਜੀ 1674 AM ਤੇ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਮੇਰੇ ਨਾਲ ਨੇ ਬਲਕੀਰਤ ਸਿੰਘ ਤੁਸੀਂ ਕੁਛ ਗਾਣੇ ਸੁਣੇ ਆ ਨਾਲੋ ਨਾਲ ਅਸੀਂ ਮਸ਼ਹੂਰੀ ਪ੍ਰਚਾਰ ਜੋ ਸਾਡੇ ਪਾਰਟਨਰ ਨੇ ਉਹਨਾਂ ਦਾ ਵੀ ਚੱਲਦਾ ਰਹਿੰਦਾ ਕਿਉਂਕਿ ਸਮਾਲ ਬਿਜ਼ਨਸਿਸ ਦੀ ਗੱਲ ਆਉਂਦੀ ਆ ਤੇ ਉਹਨਾਂ ਦੀ ਮਸ਼ਹੂਰੀ ਦੀ ਵੀ ਗੱਲ ਆਉਂਦੀ ਆ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਸਾਰੇ ਹੁਣ ਤਾਂ ਬਿਜ਼ਨਸ ਵੈਸੇ ਕਹੀ ਜਾਂਦੇ ਆ ਬਈ 25-50% ਕਿਸੇ ਦਾ ਡਾਊਨ ਆ ਕਿਸੇ ਦਾ ਕਿੰਨੇ ਪਰਸੈਂਟ ਡਾਊਨ ਆ ਬਹੁਤ ਘੱਟ ਲੋਕ ਆ ਜਿਹੜੇ ਇਹ ਕਹਿੰਦੇ ਸੁਣੇ ਜਾ ਸਕਦੇ ਆ ਵੀ ਨਹੀਂ ਜੀ ਕੋਈ ਅਸਰ ਨਹੀਂ ਹੋਇਆ ਇਸ ਲਈ ਯਾਰ ਮੈਂ ਆਹ ਪੰਜਾਬੀ ਗੀਤ ਸੁਣਦਾ ਸੀ ਵੀ ਹੁਣ ਪਿੰਡ ਗੇੜਾ ਲਾਈ ਆਉਂਦੇ ਆ ਵੀ ਜੇ ਕੰਮ ਠੰਡੇ ਆ ਤਾਂ ਚੱਲ ਬੰਦਾ ਕਹਿੰਦਾ ਗੇੜਾ ਮਾਰਿਆ ਆਉਂਦੇ ਆ ਤੇ ਨਾਲ ਇੱਕ ਵਿੱਚ ਜੇ ਮਸ਼ਹੂਰੀ ਚੱਲਦੀ ਸੀ ਮੇਰਾ ਵੈਰਬੀ ਜ਼ੂ ਦੀ ਹੈ ਨਾ ਤੇ ਉਹਦੇ 'ਚ ਉਹ ਕਰਦੇ ਆ ਉੱਥੇ ਜਾਨਵਰ ਪੇਸ਼ ਕਰਦੇ ਹਨ ਮੈਂ ਬੜਾ ਹੈਰਾਨ ਹੁੰਦਾ ਉਹਨਾਂ ਮੈਂ ਕਿਹਾ ਯਾਰ ਅੰਗਰੇਜ਼ੀ ਤੋਂ ਪੰਜਾਬੀ ਬਣਾ ਕੇ ਕਈ ਵਾਰ ਐਡ ਥੋੜ੍ਹੀ ਔਡ ਜੀ ਵੀ ਲੱਗਦੀ ਹੁੰਦੀ ਆ ਸਾਡੇ ਅੱਗੇ ਛੋਟੇ ਹੁੰਦੇ ਸੀ ਯੂਨੀਵਰਸਿਟੀ ਹੁੰਦੇ ਸੀ ਨਾ ਸਾਡਾ ਬੜਾ ਅੱਜ ਟਰਾਂਸਲੇਸ਼ਨ ਡੇ ਵੀ ਆ ਵਰਲਡ ਟਰਾਂਸਲੇਸ਼ਨ ਡੇ ਤਰਜਮਾ ਹੈ ਨਾ ਕਰਦੇ ਹਾਂ ਆਪਾਂ ਉੱਥੇ ਸਾਨੂੰ ਤਰਜਮਾ ਕਰਨ ਦਾ ਬੜਾ ਸ਼ੌਕ ਹੁੰਦਾ ਯੂਨੀਵਰਸਿਟੀ ਉੱਥੇ ਲਿਖਿਆ ਆਉਂਦਾ ਹੁੰਦਾ ਨਾ ਹਾਲੀਵੁੱਡ ਦੀਆਂ ਫਿਲਮਾਂ ਤੋਂ ਸਭ ਤੋਂ ਮੂਹਰੇ 20th Century ਫੋਕਸ ਪ੍ਰਜੈਂਟਸ ਸਾਡੇ ਉਹਨੇ ਕਹਿਣਾ 20ਵੀਂ ਸਦੀ ਦੀ ਲੂੰਬੜੀ ਪੇਸ਼ ਕਰਦੇ ਨੇ ਬੜਾ ਹੱਸਣਾ ਤੇ ਉਸ ਲਿਹਾਜ਼ ਨਾਲ ਜੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਮਾੜਾ ਮੋਟਾ ਹਾਸਾ ਠੱਠਾ ਵੀ ਚੱਲਦਾ
1: ਨਿੱਕੀਆਂ ਨਿੱਕੀਆਂ ਗੱਲਾਂ 'ਚ ਖੁਸ਼ੀ ਲੱਭਣੀ ਵਧੀਆ ਗੱਲ
0: ਜੀ ਤੇ ਹੁਣ ਮੇਰਾ ਖਿਆਲ ਆਪਾਂ ਲਾਈਨਸ ਖੋਲੀਏ ਤੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਸਵਾਲ ਪੁੱਛੀਏ ਕਿ ਉਹ ਕਿੱਦਾਂ ਇਸ ਚੀਜ਼ ਨੂੰ ਲੈ ਰਹੇ ਆ ਖਾਸ ਤੌਰ 'ਤੇ ਜਿਹੜਾ RBI ਦਾ ਨਵਾਂ ਬਿਆਨ ਹੈ
1: ਜੀ ਬਿਲਕੁਲ ਫੋਨ ਲਾਈਨਾਂ ਸਾਡੀਆਂ ਓਪਨ ਨੇ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡਾ ਜਿਹੜਾ ਵਿੱਚ ਯੋਗਦਾਨ ਹੈ ਬਹੁਤ ਜ਼ਰੂਰੀ ਹੈ ਫਿਰ ਹੀ ਸਾਨੂੰ ਵਾਈਡਰ ਲੈਵਲ 'ਤੇ ਪਤਾ ਲੱਗ ਸਕਦਾ ਵਾ ਕਿ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਸ਼ੋਪਿੰਗ ਨੂੰ ਲੈ ਲਓ ਜਾਂ ਫਿਰ ਟਰੈਵਲਿੰਗ ਨੂੰ ਲੈ ਲਓ ਜਾਂ ਫਿਰ ਕੋਸਟ ਕਟਿੰਗ ਨੂੰ ਲੈ ਲਓ ਕਿ ਕਿੱਥੋਂ ਕਿੱਥੋਂ ਤੁਸੀਂ ਆਪਣੀ ਕੋਸਟ ਜਿਹੜੀ ਉਹ ਕੱਟ ਕੀਤੀ ਹੈ ਜਾਂ ਫਿਰ ਦੂਜਾ ਪਾਸਾ ਇਹ ਆ ਕਿ ਸਾਨੂੰ ਕੁਛ ਵੀ ਕੱਟ ਕਰਨ ਦੀ ਲੋੜ ਨਹੀਂ ਪਈ ਸਾਡੀ ਜ਼ਿੰਦਗੀ 'ਤੇ ਬੜੀ ਨੋਰਮਲ ਚੱਲ ਰਹੀ ਆ ਸਾਨੂੰ ਇੰਟਰਸਟ ਰੇਟ ਘਟੇ ਵਧੇ ਨਾਲ ਕੋਈ ਫਰਕ ਨਹੀਂ ਹੈ ਇਨਫਲੇਸ਼ਨ ਰੇਟ ਭਾਵੇਂ 4 'ਤੇ ਆ ਭਾਵੇਂ 2 'ਤੇ ਆ ਸਾਨੂੰ ਉਸ ਚੀਜ਼ ਨਾਲ ਨਹੀਂ ਕੋਈ ਫਰਕ ਪੈ ਰਿਹਾ ਹੋ ਸਕਦਾ ਕੋਈ ਇੱਦਾਂ ਦਾ ਵੀ ਹੋਵੇ ਉਹ ਤੁਸੀਂ ਸਾਨੂੰ ਜਿਹੜਾ ਉਹ ਕਾਲ ਕਰਕੇ ਜ਼ਰੂਰ ਸਾਂਝਾ ਕਰਨਾ ਤੁਸੀਂ ਕਾਲ ਕਰ ਸਕਦੇ ਹੋ 04-747-1674 ਦੇ ਉੱਤੇ
0: ਕਈ ਵਾਰ ਨਾ ਸੋਸ਼ਲ ਮੀਡੀਆ 'ਤੇ ਲਾਲਾ ਲਾਲਾ ਵੱਧ ਹੋਈ ਹੁੰਦੀ ਆ ਨਿਊਜ਼ 'ਚ ਵੀ ਵੱਧ ਮਸਲੇ ਉਜਾਗਰ ਕੀਤੇ ਹੁੰਦੇ ਆ ਕਈ ਵਾਰ ਉਹ ਸਾਡੇ ਪਿੰਡੋਂ ਡੈਡੀ ਜੀ ਨੇ ਅੱਗੇ ਫੋਨ ਕਰਨਾ ਉਹ ਬਈ ਹੁਣ 3-4 ਦਿਨ ਲਗਾਤਾਰ ਮੀਂਹ ਉਹ ਪੈਣਾ ਉਹਨੇ BBC ਸੁਣਦੇ ਹੋਣਾ ਅਤੇ ਇੱਥੇ ਉਹ ਵੱਡੀ ਗੱਲ ਹੁੰਦੀ ਨਹੀਂ ਕਈ ਵਾਰ ਸੋ ਕਈ ਲੋਕਾਂ ਦੀ ਜ਼ਿੰਦਗੀ 'ਤੇ ਇਹ ਚੀਜ਼ਾਂ ਓਨੇ ਬੁਰੇ ਤਰੀਕੇ ਨਾਲ ਅਸਰ ਨਹੀਂ ਪਾਉਂਦੀਆਂ ਜਿਹੜੇ ਆਮਦਨ ਦੇ ਲਿਹਾਜ਼ ਨਾਲ ਨੇ ਜਾਂ ਕੁਛ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਹੜੇ ਕਹਿੰਦੇ ਯਾਰ ਅੱਗੇ ਵੀ ਆਈ ਚਲਾਈ ਚੱਲੀ ਗਈ ਅੱਗੇ ਵੀ ਸਰੀ ਸੁਰੀ ਜਾਂਦਾ ਸੀ ਹੁਣ ਵੀ ਸਰੀ ਜਾਂਦਾ
1: ਜੀ ਬਿਲਕੁਲ
0: ਪਰ ਕੁਛ ਲੋਕ ਇਹੋ ਜਿਹੇ ਆ ਜਿਹੜੇ ਮਹਿੰਗਾਈ ਦੀ ਮਾਰ 'ਚ ਚੰਗੀ ਤਰ੍ਹਾਂ ਵਿਚਾਰੇ ਪਿਸ ਰਹੇ ਆ ਉਹਨਾਂ ਨੂੰ ਹਰ ਛੋਟੀ ਤੋਂ ਛੋਟੀ ਚੀਜ਼ ਵੱਲ ਧਿਆਨ ਦੇਣਾ ਪੈਂਦਾ ਪਰ ਔਨ ਏਅਰ ਬਹੁਤ ਘੱਟ ਲੋਕ ਨੇ ਜਿਹੜੇ ਇਸ ਗੱਲ ਦਾ ਇਨਕਸ਼ਾਫ ਕਰਨਗੇ ਕਿ ਵੀ ਯਾਰ ਅਸੀਂ ਗਰੀਬੀ ਦੀ ਰੇਖਾ ਤੋਂ ਥੱਲੇ ਉੱਤਰ ਰਹੇ ਹਾਂ ਅਤੇ ਸਾਨੂੰ ਔਖਾ ਹੋ ਗਿਆ ਹੁਣ
1: ਜੀ ਜੀ ਬਿਲਕੁਲ ਕਿਉਂਕਿ ਕਿਤੇ ਤਾਂ ਤੁਸੀਂ ਐਡਜਸਟ ਕਰ ਰਹੇ ਹੋਵੋਗੇ ਨਾ ਜੇ ਕੋਈ ਪ੍ਰੋਬਲਮ ਆਈ ਆਉਂਦੀ ਆ ਜਾਂ ਮੰਨ ਲਓ ਆਈ ਆ ਹੁਣ ਅਤੇ ਜੇ ਇੰਟਰਸਟ ਰੇਟ ਵਧਿਆ ਤਾਂ ਉਹਦਾ ਮੈਨੇਜਮੈਂਟ ਆਪਾਂ ਕਿਤਿਓਂ 'ਤੇ ਕਰਾਂਗੇ ਹੁਣ ਜਿਹੜਾ 100-150 ਆਪਾਂ ਉੱਧਰ ਵੱਧ ਦੇਣਾ ਉਹ ਕਿਤਿਓਂ 'ਤੇ ਕੱਟਾਂਗੇ ਅਤੇ ਤੁਸੀਂ ਦੱਸ ਸਕਦੇ ਹੋ ਕਾਲ ਕਰਕੇ ਕਿ ਤੁਹਾਡੇ ਇਸ ਟਾਈਮ ਕੀ ਫਿਲਹਾਲ ਜਿਹੜੀ ਉਹ ਜ਼ਿਆਦਾ ਪ੍ਰੋਬਲਮ ਕਿਹੜੀ ਜ਼ਿਆਦਾ ਵੱਡੀ ਆ ਮੋਰਗੇਜ ਦੀ ਪ੍ਰੋਬਲਮ ਆ ਜਾਂ ਫਿਰ ਗਰੋਸਰੀਜ਼ ਤੁਹਾਨੂੰ ਜ਼ਿਆਦਾ ਮਹਿੰਗੀਆਂ ਲੱਗ ਰਹੀਆਂ ਨੇ ਜਾਂ ਫਿਰ ਪੈਟਰੋਲ ਪ੍ਰਾਈਜ਼ ਬਹੁਤ ਜ਼ਿਆਦਾ ਜਿਹਦਾ ਖਰਚਾ ਤੁਹਾਨੂੰ ਤੰਗ ਕਰ ਰਿਹਾ ਵਾ ਉਹ ਤੁਸੀਂ ਜਿਹੜਾ ਡਿਸਕਸ ਕਰ ਸਕਦੇ ਹੋ ਤਾਂ ਜੋ ਮੰਨ ਲਓ ਜੇ ਤੁਸੀਂ ਨੋਰਮਲ ਹੋ ਤੁਹਾਡੀ ਲਾਈਫ ਵਧੀਆ ਚੱਲ ਰਹੀ ਅਤੇ ਫਿਰ ਉਹ ਤਾਂ ਤੁਸੀਂ ਜਿੱਦਾਂ ਮੈਨੇਜਮੈਂਟ ਕਰ ਰਹੇ ਹੋ ਉਹਦੀ ਹੈਲਪ ਜਿਹੜੀ ਆ ਉਹ ਦੂਜੇ ਨੂੰ ਮਿਲ ਸਕਦੀ ਆ ਜਿਹੜਾ ਥੋੜ੍ਹਾ ਜਿਹਾ ਔਖਾ ਹੋ ਰਿਹਾ ਮੈਨੇਜ ਕਰਨ ਦੇ ਵਿੱਚ
0: ਆਹ ਹੁਣ ਡਿਪੈਂਡ ਕਰਦਾ ਜਿਵੇਂ ਹੁਣ ਮੈਂ ਜੇ ਕਿਸੇ ਤੋਂ ਹੈਲਪ ਲੈਣੀ ਹੋਵੇ ਮੈਂ ਕਿਸੇ ਨੂੰ ਪੁੱਛਿਆ ਮੈਂ ਯਾਰ ਆਹ ਹੋ ਗਿਆ ਉਹ ਹੋ ਗਿਆ ਉਹ ਕਹਿੰਦਾ ਭਾਅ ਜੀ ਅੱਗੇ ਵੀ ਚੱਲੀ ਚੁੱਲੀ ਗਿਆ ਹੁਣ ਵੀ ਚੱਲੀ ਜਾਂਦਾ ਬਾਕੀ ਹੁਣ ਮੈਡੀਟੇਸ਼ਨ ਕਰੀਦੀ ਆ ਅੱਧਾ

0: ਘੰਟਾ ਸੈਲਫ ਲਵ ਤੇ ਰੱਖਿਆ ਹੋਇਆ ਆਪਣੇ ਆਪ ਨੂੰ ਟਾਈਮ ਦੇਣਾ, ਤਾਂ ਇਹ ਚੀਜ਼ਾਂ ਬਾਹਲੀਆਂ ਵੱਡੀਆਂ ਲੱਗਦੀਆਂ ਨਹੀਂ, ਅੱਗੇ ਵੀ ਸਾਰੀ ਸੁਰੀ ਗਿਆ ਹੁਣ ਵੀ ਸਾਰੀ ਸੁਰੀ ਜਾਂਦਾ। ਸੋ ਇੱਦਾਂ ਦੇ ਸੋਲਿਊਸ਼ਨ ਵੀ ਹੈਗੇ ਲੋਕਾਂ ਕੋਲ। ਜੇ ਆਪਾਂ ਮਿਸ਼ਲ ਬੌਲਕ ਦਾ ਉਹ ਬਿਆਨ ਪੜ੍ਹਦੇ ਹਾਂ, ਤੇਰੇ ਦਿੱਤੇ ਜ਼ਖਮਾਂ 'ਚੋਂ ਅਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ ਭੂਰਾ, ਨੂਣ ਹੀ ਛਿੜਕ ਜਾ। ਸੋ ਇਹ ਹੈ ਤਾਂ ਜ਼ਖਮਾਂ 'ਤੇ ਨੂਣ ਹੀ ਆ, ਅਤੇ ਆਉਣ ਵਾਲੇ ਸਮੇਂ 'ਚ ਵੀ ਉਮੀਦ ਕਰ ਸਕਦੇ ਹਾਂ ਉਹਦੇ ਤੋਂ ਕਿ ਦੁਬਾਰਾ ਨੂਣ ਛਿੜਕੂਗੀ।
1: ਜੀ ਜੀ।
0: ਪਰ ਜਿਵੇਂ ਵਰਿੰਦਰ ਹੋਣਾ ਨੇ ਪਹਿਲਾਂ ਦੱਸਿਆ ਕਿ ਕਈ ਚੀਜ਼ਾਂ ਦਾ ਉਹਨਾਂ ਕੋਲ ਵੀ ਉਹਨਾਂ ਦਾ ਵੱਸ ਨਹੀਂ ਹੈ,
1: ਵੱਸ ਨਹੀਂ ਆ,
0: ਇਸ ਲਈ ਜਦ ਤੱਕ ਇਹ ਬਹੁਤ ਸਾਰੇ ਜੇ ਨੇ, ਜੇ ਕੰਟਰੋਲ ਨਹੀਂ ਕੀਤੇ ਜਾਂਦੇ ਤਾਂ ਹਾਲਾਤ ਵੱਧ ਤੋਂ ਬਦਤਰ ਵੀ ਹੋ ਸਕਦੇ ਆ। ਪਰ ਆਪਾਂ ਇੱਕ ਆਮ ਲਹਿਜ਼ੇ 'ਚ ਆਮ ਗੱਲਾਂ ਬਾਤਾਂ 'ਚ ਆਪਾਂ ਸੋਚਦੇ ਹੁੰਦੇ ਹਾਂ ਬਈ ਜੇ ਬੈਂਕਾਂ ਕੋ ਆ ਜਿਹੜੀਆਂ ਤੇਲ ਕੰਪਨੀਆਂ ਕੋ, ਐਨਰਜੀ ਸੈਕਟਰ ਦੀਆਂ ਕੰਪਨੀਆਂ ਕੋ, ਇਹਨਾਂ ਕੋਲ ਤਾਂ ਮੁਨਾਫੇ ਦੇ ਹਿਸਾਬ ਨਾਲ ਢੇਰਾਂ ਦੇ ਢੇਰ ਲੱਗ ਜਾਣੇ ਆ, ਤਾਂ ਸਰਕਾਰ ਇਹਨਾਂ ਨੂੰ ਨੱਥ ਕਿਉਂ ਨਹੀਂ ਪਾ ਸਕਦੀ? ਬੈਂਕਾਂ ਨੂੰ ਕਿਉਂ ਨਹੀਂ ਕਹਿ ਸਕਦੀ ਵੀ ਯਾਰ ਤੁਸੀਂ ਇੰਟਰਸਟ ਰੇਟ ਅਜੇ ਨਾ ਵਧਾਓ, ਲੋਕਾਂ ਨੂੰ ਪਾਸ ਔਨ ਨਾ ਕਰੋ?
1: ਜੀ।
0: ਐਨਰਜੀ ਕੰਪਨੀਆਂ ਨੇ ਵੀ ਯਾਰ ਤੁਹਾਡਾ ਅਸੀਂ ਕੈਪ ਕਰਤਾ, ਇੱਕ ਸਾਲ ਤੁਸੀਂ $1 billion ਤੋਂ ਵੱਧ ਉਹ ਨਹੀਂ ਲੈ ਸਕਦੇ, ਮੁਨਾਫਾ ਨਹੀਂ ਲੈ ਸਕਦੇ, ਕੁਛ ਇੱਦਾਂ ਦਾ ਕੁਛ, ਮਤਲਬ ਲੇਮੈਨ ਲੈਂਗੁਏਜ ਆਪਾਂ ਕਹਿੰਦੇ ਹਾਂ, ਕਾਮਨ ਬੰਦੇ ਦੀ ਤਾਂ ਇਹੋ ਜਿਹੀਆਂ ਚੀਜ਼ਾਂ ਹੀ ਮਨ 'ਚ ਨਿਕਲਦੀਆਂ, ਪਰ ਜਦ ਕਿਸੇ ਮਾਰਦੇ ਹਵੇਲੇ ਹਵਾਲੇ ਨਾਲ ਗੱਲ ਕਰਦੇ ਹਾਂ ਉਹ ਕਹਿੰਦਾ ਇਹ ਸੰਭਵ ਹੀ ਹੈ ਨਹੀਂ।
1: ਜੀ ਬਿਲਕੁਲ, ਕਿਉਂਕਿ ਗਰੋਇੰਗ ਫੈਕਟਰਸ ਨੇ ਜਿਹੜੇ ਉਹਨਾਂ ਦੇ ਵੱਲ ਧਿਆਨ ਨਹੀਂ ਨਾ ਦਿੰਦੇ, ਫਿਰ ਇਹਨਾਂ ਨੂੰ ਇਹ ਹੁੰਦਾ ਕਿ ਚਲੋ ਉਹਨਾਂ ਨੂੰ, ਜਿੱਦਾਂ ਹੁਣ AI ਦੀ ਹੀ ਆਪਾਂ ਗੱਲ ਕੀਤੀ, ਉਹ ਹੁਣ ਉਹ ਗਰੋ ਹੁੰਦੇ ਆ ਅਤੇ ਉਹ ਫਿਰ ਹੋਰ ਗਰੋ ਹੋਈ ਜਾਊਗਾ, ਅਤੇ ਜਿਹੜਾ ਆਮ ਬੰਦਾ, ਇਹ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ ਨਾ ਜਿਹੜੀ, ਉਹ ਗੱਲ ਆਪਾਂ ਸੁਣਦੇ ਹੁੰਦੇ ਹਾਂ ਵੀ ਨੀਤੀਆਂ ਜਿਹੜੀਆਂ ਨੇ, ਲੋਅ ਜਿਹੜੇ ਨੇ, ਉਹ ਇਸੇ 'ਤੇ ਹੀ ਘੜੇ ਜਾਂਦੇ ਨੇ ਕਿ ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰਨ ਦੇ ਲਈ, ਅਤੇ ਜਿਹੜਾ ਗਰੀਬ ਆ ਉਹਨੂੰ ਹੋਰ ਗਰੀਬ ਕਰਨ ਦੇ ਲਈ, ਅਤੇ ਉਹ ਕਿਤੇ ਨਾ ਕਿਤੇ ਗੱਲਾਂ ਉਹੀ ਨੇ, ਸੱਚ ਹੀ ਸਿਆਣਿਆਂ ਨੇ ਉਹ ਉਸ ਸਮੇਂ ਦੀਆਂ ਗਈਆਂ ਨੇ ਅਤੇ ਉਹ ਅੱਜ ਤੱਕ ਚੱਲਣ ਡੀਆਂ ਨੇ।
0: ਉਹ ਅੰਗਰੇਜ਼ੀ ਦੀ ਕਹਾਵਤ ਹੀ ਆ, ਉਹ ਕਹਿੰਦੇ ਪੋਲੀਟੀਸ਼ੀਅਨ ਕੌਣ ਹੁੰਦਾ, ਕਹਿੰਦਾ ਇਹ ਉਹ ਸ਼ਖਸ ਆ ਜਿਹੜਾ ਅਮੀਰ ਅਤੇ ਗਰੀਬ ਨੂੰ ਇਹ ਦੱਸ ਰਿਹਾ ਵੀ ਮੈਂ ਤੈਨੂੰ ਗਰੀਬ ਤੋਂ ਬਚਾਊ, ਗਰੀਬ ਨੂੰ ਕਹਿੰਦਾ ਮੈਂ ਤੈਨੂੰ ਅਮੀਰ ਤੋਂ ਬਚਾਊ, ਅਤੇ ਦੋਨਾਂ ਨੂੰ ਅਲੱਗ ਅਲੱਗ ਖੜਾ ਕੇ ਉਹ ਇਹ ਕਹਿੰਦਾ ਬਈ ਤੇਰੇ ਜੇ ਇੰਟਰਸਟ ਆ ਮੇਰੇ ਕੋਲ, ਇਹ ਪ੍ਰੋਟੈਕਟਡ ਨੇ, ਚਿੰਤਾ ਕਰਨ ਦੀ ਲੋੜ ਨਹੀਂ। ਜਿਵੇਂ ਆਪਾਂ ਫਸਟ ਹੋਮ ਬਾਇਰ ਆ ਜੀ, 5% ਦਾ ਉਹ ਕਰ ਲਓ, ਉਹ ਕਹਿੰਦਾ 5% ਤਾਂ ਦਿਓ, ਜੇ ਘਰ ਖਰੀਦੇ ਆ ਅਤੇ ਉਹ 10% ਤਾਂ ਥੱਲੇ ਆ ਗਏ, ਮੇਰਾ ਤਾਂ 5% ਵੀ ਗਿਆ
1: ਜੀ,
0: ਹੈ ਨਾ। ਅਤੇ ਜਿਹੜੇ ਅਮੀਰ ਲੋਕ ਆ ਉਹਨਾਂ ਨਾਲ ਉਸ ਕਿਸਮ ਦੀਆਂ ਡੀਲਸ ਨੇ ਉਹਨਾਂ ਦੀਆਂ। ਹੁਣ ਜੇ ਆਸਟ੍ਰੇਲੀਆ 'ਚ ATO ਦਾ ਡਾਟਾ ਵੇਖੀਏ, ਇੱਕ ਘਰ ਵਾਲੇ 1.5 million ਲੋਕ ਨੇ, ਦੋ ਘਰਾਂ ਵਾਲੇ 4 lakh ਨੇ, 3 ਘਰਾਂ ਵਾਲੇ ਸਿਰਫ 1,18,000 ਨੇ
1: ਜੀ,
0: ਅਤੇ 2.5 million ਇਨਵੈਸਟ ਆ, ਇਨਵੈਸਟਰ ਪ੍ਰੋਪਰਟੀਜ਼ ਨੇ ਜਿਹੜੀਆਂ। ਸੋ ਉਸ ਲਿਹਾਜ਼ ਨਾਲ ਜੇ ਡਾਟਾ ਦੇਖੀਏ ਤਾਂ ਉਹ ਤੋਂ ਕਾਫ਼ੀ ਕੁਛ ਸਪੱਸ਼ਟ ਹੋ ਜਾਂਦਾ ਕਿ ਬਿਗ ਚੰਕ ਹੈ ਕਿਹੜੇ ਪਾਸੇ। ਪਰ ਉਹਦੇ ਬਾਵਜੂਦ ਹੋ ਹੀ ਰਿਹਾ ਜੋ ਹੋ ਰਿਹਾ, ਸਰਕਾਰ ਨੂੰ ਵੀ ਦਿੱਕਤਾ ਹੀ ਹੋਊਗਾ ਨਾ ਵੀ ਜੇ ਆਹ ਇੰਨੀ ਮੈਜੋਰਿਟੀ ਦੇ ਲੋਕ ਨੇ ਅਤੇ ਜੇ ਇਹਨਾਂ ਦੇ ਘਰਾਂ ਦੀਆਂ ਕੀਮਤਾਂ ਡਾਊਨ ਜਾਂਦੀਆਂ ਤਾਂ ਸਾਡੇ 'ਤੇ ਇਹਦਾ ਕੋਈ ਮਾੜਾ ਅਸਰ ਵੀ ਪੈ ਸਕਦਾ, ਬਸ਼ਰਤੇ ਕਿ ਉਹਨਾਂ ਲੋਕਾਂ ਦੇ ਵਿੱਚ ਨੰਬਰ ਬਣਾਉਣ ਜਾਂ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਜਿਨ੍ਹਾਂ ਕੋਲ ਘਰ ਨਹੀਂ ਹੈਗੇ। ਸੋ ਉਹਨਾਂ ਦੇ ਮਾਹਰ ਜਿਹੜੇ ਹੈਗੇ ਆ ਬੈਠੇ ਆ ਉਹ ਚੀਜ਼ਾਂ ਐਨਾਲਾਈਜ਼ ਕਰਨ ਨੂੰ ਵੀ ਕਿਹੜੀ ਪੋਲਿਸੀ ਨੂੰ ਕਿੱਦਾਂ ਚਲਾਈਏ ਅਤੇ ਵੋਟਤੰਤਰ ਦੇ ਲਿਹਾਜ਼ ਨਾਲ ਇਹਦਾ ਫਾਇਦਾ ਹੋ ਸਕਦਾ।
1: ਜੀ ਬਿਲਕੁਲ, ਕੁਛ ਨਾ ਕੁਛ ਤਾਂ ਉਹ ਕਰ ਰਹੇ ਨੇ, ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਗ੍ਰਾਂਟ ਦੇ ਰਹੇ ਨੇ 10,000 ਦੀ ਪਹਿਲੀ ਵਾਰੀ ਜਿਹੜਾ ਕਰ ਰਿਹਾ। ਪਰ ਗੱਲ ਇਹ ਹੀ ਆ ਕਿ ਉਹ 10,000 ਕਿੰਨਾ ਕੁ ਕਿਹੜੇ ਪਾਸੇ ਨੂੰ ਜਾਂਦਾ, ਵਰਥ ਇਟ ਆ ਨਹੀਂ ਆ, ਉਹਦੇ ਹੋਰ ਕੀ ਟਰਮਸ ਐਂਡ ਕੰਡੀਸ਼ਨਸ ਨੇ, ਉਹ ਸਾਰਾ ਕੁਛ ਡਿਪੈਂਡ ਕਰਦਾ। ਕਈ ਕਹਿੰਦੇ ਨੇ ਕਿ ਚਲੋ ਫਾਇਦਾ ਆ 10,000 ਦਾ ਹੀ ਸਹੀ ਭਾਵੇਂ ਹੈਗਾ ਅਤੇ ਫਾਇਦਾ, ਕਈ ਕਹਿੰਦੇ ਨੇ ਜੀ ਨਹੀਂ ਜੀ ਇਹੋ ਜਿਹੇ ਫਾਇਦੇ ਨਾਲੋਂ ਅਤੇ ਨੁਕਸਾਨ ਚੰਗਾ ਹੀ ਜਿਹੜਾ ਇਹ ਫਾਇਦਾ ਦੇ ਰਿਹਾ, ਅਤੇ ਉਹ ਹਰ ਇੱਕ ਬੰਦਾ ਆਪਣੀ ਬੁੱਧੀ ਦੇ ਹਿਸਾਬ ਨਾਲ ਉਹਨੂੰ ਸੋਚਦਾ ਅਤੇ ਕਨੈਕਟ ਕਰਦਾ ਵਾ। ਪਰ ਕਿਤੇ ਨਾ ਕਿਤੇ ਕਰਦੇ ਤਾਂ ਇੱਦਾਂ ਹੀ ਆ, ਜਦੋਂ ਤੇਹ ਲੱਗੀ ਹੁੰਦੀ ਉਦੋਂ ਪਾਣੀ ਦੀ ਬੋਤਲ ਖੋਹ ਲੈਂਦੇ ਆ, ਅਤੇ ਜਦੋਂ ਬੰਦਾ ਆਲਰੇਡੀ ਰੱਜਿਆ ਹੁੰਦਾ ਉਦੋਂ ਉਹਦੇ ਲਾਗੇ ਲਿਆ ਕੇ ਰੱਖ ਦਿੰਦੇ ਵੀ ਹੁਣ ਪੀ ਲਾ ਜਦੋਂ ਲੋੜ ਨਹੀਂ ਹੁੰਦੀ। ਅਤੇ ਬਾਕੀ ਇੱਧਰ ਸਾਡੇ ਸਰੋਤਿਆਂ ਨੇ ਮੈਸੇਜ ਕੀਤੇ ਨੇ, ਆਪਾਂ ਮੈਸੇਜ ਇਹਨਾਂ ਦੇ ਲੈਂਦੇ ਹਾਂ, ਅਤੇ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ 0447176 ਦੇ ਉੱਤੇ। ਕਹਿੰਦੇ ਨੇ ਜੀ ਕਵਲਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਟੋਪਿਕ ਆਲਵੇਜ਼। ਕਹਿੰਦੇ ਨੇ ਇਨਫਲੇਸ਼ਨ ਰੇਟ ਗੋਇੰਗ ਅਪ ਆਲਵੇਜ਼ ਬਟ ਨੋ ਵਨ ਹੈਵ ਸਲਿਊਸ਼ਨ, ਆਸਟ੍ਰੇਲੀਅਨ ਗਵਰਨਮੈਂਟ ਹੈਵ ਨੋ ਐਨੀ ਬੈਕਅਪ ਪਲੈਨਸ, ਜਸਟ ਬਲੇਮ ਈਚ ਅਦਰ, ਥੈਂਕਸ।
0: ਕਾਫ਼ੀ ਹੱਦ ਤੱਕ ਸਹੀ
1: ਸਹੀ ਆ ਵੈਸੇ,
0: ਕਿਉਂਕਿ ਡਾਕਟਰ ਵਰਿੰਦਰ ਵੀ ਇਹੀ ਦੱਸਦੇ ਆ ਵੀ ਇਹ ਜਦ ਜੇ ਆ ਇੰਨੀਆਂ ਵਧਾ ਲਈਆਂ ਆਪਾਂ, ਜੇ ਆਹ ਹੋ ਜੇ, ਜੇ ਉਹ ਹੋ ਜੇ, ਜੇ ਆਹ ਹੋ ਜੇ, ਨਾ ਨੌਮਣ ਤੇਲ ਹੋਵੇ ਨਾ ਰਾਹ ਦਾ ਨੱਚੇ। ਹੁਣ ਜੇ ਆਪਾਂ ਬਿੱਲੀ ਦੇ ਗੱਲ ਟੱਲੀ ਬੰਨਣੀ ਕਿਹਨੇ ਆ, ਸਰਕਾਰਾਂ ਕਈ ਵਾਰ ਕਹਿ ਦਿੰਦੀਆਂ ਵੀ ਅਸੀਂ ਦੇਖੋ ਹੋਰ ਕਿਸੇ ਸਰਕਾਰ ਨੇ ਹਿੰਮਤ ਨਹੀਂ ਕੀਤੀ, ਅਸੀਂ ਹੌਸਲੇ ਨਾਲ ਆਹ ਜਿਹੜੀ ਆ ਨੈਗੇਟਿਵ ਆਪਣੀ ਗੇਅਰਿੰਗ ਆ, ਕੈਪੀਟਲ ਗੇਨ ਟੈਕਸ ਆ, ਇਹਨੂੰ ਹੱਥ ਪਾਇਆ ਅਤੇ ਜਿਹਦੇ ਨਾਲ ਘਰਾਂ ਦੀਆਂ ਕੀਮਤਾਂ ਘੱਟ ਗਈਆਂ। ਪਰ ਜਿਹਦੇ ਹੈਗੇ ਨੇ ਘਰ ਉਹ ਕਹਿੰਦੇ ਸਾਡਾ ਤਾਂ ਨੁਕਸਾਨ ਹੋ ਗਿਆ ਇਹਦੇ ਨਾਲ। ਸੋ ਬੈਕਅਪ ਪਲੈਨ ਕੀ ਆ, ਮਤਲਬ ਪੋਲਿਸੀ ਦੇ ਲਿਹਾਜ਼ ਨਾਲ ਜਿਹਦੇ ਕੋਲ ਮਕਾਨ ਹੈਗਾ, ਜਿਹਨੇ ਔਖੇ ਹੋ ਕੇ ਲਿਆ ਉਹਦੇ ਲਈ ਨੁਕਸਾਨ ਆ, ਜਿਹਨੇ ਲੈਣਾ ਉਹਦਾ ਫਾਇਦਾ।
1: ਇੱਦਾਂ ਹੀ ਆ ਜੀ, ਵੇਖੋ ਹੁਣ ਉਹ ਸਰਕਾਰਾਂ ਵੀ ਮੈਨੂੰ ਲੱਗਦਾ ਉਦੋਂ ਹੀ ਨੀਤੀ ਬਣਾਉਂਦੀਆਂ ਨੇ ਜਦੋਂ ਉਹਨਾਂ 'ਤੇ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ। ਪਹਿਲਾਂ ਉਹਨਾਂ ਨੂੰ ਵੀ ਨਹੀਂ ਮਤਲਬ ਹੁਣ ਤਾਂ ਇਹੋ ਹੀ ਕਹਾਂਗੇ ਵੀ ਨਹੀਂ ਪਤਾ ਹੁੰਦਾ, ਉਦੋਂ ਪਤਾ ਲੱਗਦਾ ਜਦੋਂ ਚੀਜ਼ ਹੋ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਬੈਕਅਪ ਪਲੈਨ ਬਣਾਏ ਜਾਂਦੇ ਨੇ, ਉਹ ਵੀ ਕਿੰਨੇ ਹੱਦ ਤੱਕ ਕਿੱਥੋਂ ਤੱਕ ਬਣਾਈ ਜਾਂਦੇ ਨੇ ਉਹ ਵੀ ਸਮਾਂ ਦੱਸਦਾ ਕਿ ਕਿਸੇ ਵੇਲੇ ਉਹ ਵੀ ਪੋਜ਼ਿਟਿਵ ਹੁੰਦੇ ਨੇ, ਕਿਸੇ ਵੇਲੇ ਉਹ ਵੀ ਨੈਗੇਟਿਵ ਹੁੰਦੇ ਨੇ। ਅਤੇ ਬਿਲਕੁਲ ਤੁਹਾਡੀ ਗੱਲ ਠੀਕ ਆ, ਪਲੈਨਸ ਤਾਂ ਆਲਵੇਜ਼ ਚਾਹੀਦੇ ਹੀ ਆ, ਪਲੈਨਸ ਤੋਂ ਬਿਨਾਂ ਤਾਂ ਵੇਖੋ ਦਿਨ ਨਹੀਂ ਲੰਘਦਾ ਬੰਦੇ ਦਾ ਜੇ ਨਾ ਪਲੈਨ ਕੀਤਾ ਹੋਵੇ ਤਾਂ ਉਹ ਇੱਧਰ ਉਲਝ ਜਾਂਦਾ ਵਾ ਵੀ ਅੱਜ ਮੈਂ ਕਿੱਧਰ ਨੂੰ ਜਾਣਾ ਸੀ ਅਤੇ ਕਿੱਧਰ ਆ ਗਿਆ, ਇਹ ਤਾਂ ਫਿਰ ਬੜੀਆਂ ਵੱਡੀਆਂ ਗੱਲਾਂ ਨੇ।
0: ਪਰ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ, ਉਹਨਾਂ ਕੋਲ ਪਲੈਨ ਹੈ ਨਹੀਂ, ਉਹ ਤਾਂ ਮਤਲਬ ਕਹਿੰਦੇ ਆ ਵੀ ਸਾਡੇ ਕੋਲ ਪਲੈਨ ਨੇ, ਨੀਤੀਆਂ ਨੇ, ਸਭ ਕੁਛ ਆ।
1: ਉਹਨਾਂ ਨੇ ਤਾਂ 5-7 ਪਲੈਨ ਸ਼ੇਅਰ ਕੀਤੇ ਹੁੰਦੇ, ਪਲੈਨ ਕੀ ਹੈ ਇੰਨਾ ਕੋਈ ਇਹੋ ਹੀ ਆ ਵੀ ਜੇ ਨਾ ਥੱਲੇ ਆਈ ਤਾਂ ਅਗਲੀ ਵਾਰੀ ਵਧਾ ਦਾਂਗੇ, ਜੇ ਥੱਲੇ ਆ ਗਈ ਤਾਂ ਉਹ
0: ਪਲੈਨ ਉੱਦਾਂ ਦੇ ਆ ਨਾ ਵੀ ਜਿਵੇਂ ਉਹ ਗੋਲੀਆਂ ਚਲਾਉਣਾ ਸੀ ਬੰਦਾ ਕਹਿੰਦਾ ਦੇਖੀ ਜਿੱਥੇ ਮਾਰੂ ਉੱਥੇ ਹੀ ਲੱਗੂ।
1: ਜੀ ਕਹਿੰਦੇ ਨੇ ਜੀ ਗੁੱਡ ਮੋਰਨਿੰਗ ਭਾਅ ਜੀ, ਵੀ ਹੈਵ ਰਿਸੀਵਡ ਐਨ ਈਮੇਲ ਫਰੋਮ ਵਨ ਮਿਊਜ਼ਿਕ ਆਸਟ੍ਰੇਲੀਆ ਰਿਗਾਰਡਿੰਗ ਮਿਊਜ਼ਿਕ ਇਨ ਰੈਸਟੋਰੈਂਟ, ਵਾਈ ਡੂ ਵੀ ਨੀਡ ਲਾਇਸੈਂਸ ਓਨਲੀ ਪਲੇ ਥਰੂ ਟੀ ਵੀ। ਓਕੇ ਜੀ ਜੀ ਬਿਲਕੁਲ, ਆਈ ਥਿੰਕ ਕਿ ਤੁਹਾਨੂੰ ਤੁਹਾਨੂੰ ਇੰਟਰਨਲੀ ਵੇਖਣਾ ਪੈਣਾ ਕਿ ਤੁਹਾਨੂੰ ਕਿਹੜਾ ਮਿਊਜ਼ਿਕ ਤੋਂ ਈਮੇਲ ਆਇਆ ਤੇ ਕਿਹੜੇ ਮਿਊਜ਼ਿਕ ਤੁਸੀਂ ਪਲੇ ਕਰਦੇ।
0: ਮੈਂ ਤਾਂ ਕਿਹਾ ਕਿਤੇ ਕਹੋਗੇ ਵੀ ਚੈਟ ਜੀਪੀਟੀ ਤੇ ਦੇਖ ਲਓ,
1: ਨਹੀਂ ਚੈਟ ਜੀਪੀਟੀ ਤੇ ਵੇਖੋਗੇ ਫਿਰ
0: ਮਾਰ ਦਿੰਦੇ ਆ,
1: ਫਿਰ ਤੇ ਉਲਝੋਗੇ ਕਿਸੇ ਕੋਲ ਸਲਾਹ ਲਓ ਤੇ ਪੁੱਛੋ, ਡਿਪੈਂਡ ਕਰਦਾ ਕਿਹੜਾ ਮਿਊਜ਼ਿਕ ਆ।
0: ਚੈਟ ਜੀਪੀਟੀ ਦੀਆਂ ਸਲਾਹਾਂ ਉਦੀਆਂ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕਹਿੰਦਾ ਜੀ ਆ ਜਿਹੜੀ ਮੋਟਰ ਆ, ਕਹਿੰਦਾ ਜੀ ਮਾਸਟਰ ਜੀ ਇਹ ਏ ਸੀ ਕਰੰਟ ਤੇ ਨਾ ਚਲਾਈਏ ਤੇ ਡੀਸੀ ਤੇ ਚੱਲ ਜੂ, ਸੋਚ ਸਾਚ ਕੇ ਹੌਲੀ ਕਹਿੰਦੇ ਕਹਿੰਦਾ ਚੱਲ ਤਾਂ ਪਊ ਪਰ ਉਹ ਗੱਲ ਨਹੀਂ ਬਣਨੀ। ਚੈਟ ਜੀਪੀਟੀ ਦੇ ਜਵਾਬ ਕਈ ਵਾਰ ਇੱਦਾਂ ਦੇ ਹੁੰਦੇ
1: ਜੀ ਬਿਲਕੁਲ। ਤੁਸੀਂ ਇਹ ਦੱਸੋ ਵੀ ਤੁਹਾਡੇ ਤੁਸੀਂ ਲੱਗ ਰਿਹਾ ਮੈਨੂੰ ਕਿ ਤੁਸੀਂ ਰੈਸਟੋਰੈਂਟ ਰਨ ਕਰਦੇ ਹੋਵੋਗੇ ਤੇ ਤੁਸੀਂ ਉਹਦੇ ਵਿੱਚ ਕਿੱਦਾਂ ਵੇਖ ਰਹੇ ਹੋ ਜਿਹੜੇ ਆ ਰੀਸੈਂਟ ਇੰਟਰਸਟਿਡ ਅਪ ਹੋਏ ਨੇ ਕਿ ਤੁਹਾਡਾ ਕਿੱਦਾਂ ਚੱਲ ਰਿਹਾ, ਤੁਸੀਂ ਕਿੱਦਾਂ ਮੈਨੇਜ ਕਰ ਰਹੇ ਹੋ। ਅਤੇ ਕਰਮ ਜੀ ਕਹਿੰਦੇ ਨੇ ਜੀ ਗੁੱਡ ਮੋਰਨਿੰਗ ਅਤੇ ਸਟੱਡੀ ਕਰ ਰਹੇ ਨੇ ਇਹਨਾਂ ਦੇ ਬੱਚੇ ਬਲੈਕ ਬੋਰਡ 'ਤੇ ਉੜਾ ਅੜਾ ਈਡੀ ਸੱਸਾ ਹਾਹਾ ਜੀ ਬਿਲਕੁਲ ਜੀ ਬਹੁਤ ਵਧੀਆ, ਤੁਸੀਂ ਛੁੱਟੀਆਂ ਦੇ ਵਿੱਚ ਨਿਆਣਿਆਂ ਨੂੰ ਪੰਜਾਬੀ ਸਿਖਾ ਰਹੇ ਹੋ ਤਾਂ ਵਧੀਆ ਗੱਲ ਕੀ ਹੋ ਸਕਦੀ ਹੈ। ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੀ ਟੀਮ ਨੂੰ, ਕਹਿੰਦੇ ਨੇ ਜੀ ਸਾਰਿਆਂ ਦਾ ਵਧੀਆ ਵਧੀਆ ਦਿਨ ਨਿਕਲੇ ਜੀ। ਬਿਲਕੁਲ ਜੀ ਸਾਡੇ ਵੱਲੋਂ ਵੀ, ਤੁਹਾਡਾ ਵੀ ਜੀ। ਇੱਧਰ ਦਿੱਲੀ ਜਵੈਲਰਸ ਤੋਂ ਮੈਸੇਜ ਭੇਜਦੇ ਨੇ ਨਾਪਰੇ ਜੀ, ਕਹਿੰਦੇ ਨੇ ਜੀ ਟੂਡੇ 22K ਗੋਲਡ ਦਾ ਜਿਹੜਾ ਰੇਟ ਆ 22 ਕੈਰਟ ਦਾ 184 ਪਰ ਗ੍ਰਾਮ
0: ਜੀ।
1: ਜੀ ਬਿਲਕੁਲ ਜੀ, ਇਹੋ ਜੀ ਉੱਤੋਂ ਮੰਗਿਆਈ ਅਤੇ ਉੱਤੋਂ ਤੁਸੀਂ ਰੇਟ ਭੇਜੀ ਜਾਂਦੇ ਹੋ ਗੋਲਡ ਦਾ ਜੀ ਬਿਲਕੁਲ। ਵੈਸੇ ਇਨਵੈਸਟਮੈਂਟ ਲਈ ਜੇ ਲੈਣਾ ਤਾਂ ਘਰ ਦੇ ਵਿੱਚ ਤਾਂ ਮੈਨੂੰ ਲੱਗਦਾ ਹੁਣ ਫਾਇਦਾ ਨਹੀਂ ਹੈਗਾ ਕੋਈ ਪੈਸੇ ਲਾਉਣ ਦਾ, ਜੇ ਕਿਉਂਕਿ ਹੈਗੇ ਆ ਤਾਂ ਫਿਰ ਇਹੋ ਲੈ ਕੇ ਰੱਖ ਲਓ। ਗੁਰਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਜੀ ਰਿਆਸਤ ਅਤੇ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪੈਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ ਜੀ। ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਮੈਸੇਜ ਕਰਨ ਦੇ ਲਈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ ਕਹਿੰਦੇ ਆਪੇ ਹੀ ਹਾਕਮ, ਉਹਨਾਂ ਨੇ ਲਿਖ ਕੇ ਭੇਜਿਆ ਹਰ ਵਾਰ ਦੀ ਤਰ੍ਹਾਂ, ਕਹਿੰਦੇ ਆਪੇ ਹੀ ਹਾਕਮ ਮੰਗਿਆਈ ਵਧਾਉਂਦੇ ਨੇ ਅਤੇ ਫਿਰ ਆਪੇ ਹੀ ਦੁੱਖ ਸੁੱਖ ਵੰਡਾਈ ਜਾਂਦੇ ਨੇ, ਪਹਿਲਾਂ ਆਪੇ ਹੀ ਜੇਬਾਂ ਖਾਲੀ ਕਰਦੇ ਫਿਰ ਆਪੇ ਹੀ ਖੈਰਾਤਾਂ ਪਾਉਂਦੇ ਨੇ, ਗਰੀਬ ਨੂੰ ਹੋਰ ਗਰੀਬ ਦੀ ਬੋਝ ਵੱਲ ਤੱਕਦੇ ਨੇ, ਆਪਸੀ ਮਿਲੀ ਭੁਗਤ ਦੀਆਂ ਕਰਤੂਤਾਂ ਉੱਤੇ ਪਰਦੇ ਪਾਉਂਦੇ ਨੇ। ਸਰਕਾਰਾਂ ਦੀ ਇਸ ਚਾਲ ਨੂੰ ਸਮਝਣਾ ਬੜਾ ਹੀ ਜ਼ਰੂਰੀ, ਇਸ ਹਾਕਮ ਆਪ ਹੀ ਤੈਅ ਕਰਦੇ ਨੇ ਕਿਸਦੀ ਕਿੱਥੇ ਅਤੇ ਕੀ ਹੈ ਮਜਬੂਰੀ, ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ, ਇੱਥੇ ਉਮਰਾਂ ਦੀ ਬਹੁਤੀ ਨਹੀਂ ਹੁੰਦੀ ਦੂਰੀ। ਸੁਖਦੀਪ ਸਿੰਘ ਘੁੰਮਣ
0: ਨਹੀਂ, ਇਹ ਹਮੇਸ਼ਾ ਕਵਿਤਾ ਰੂਪੀ ਕੁਛ ਨਾ ਕੁਛ ਹੈ ਨਾ, ਕੰਸਟਰਕਟਿਵ ਕੁਛ ਨਾ ਕੁਛ, ਪ੍ਰੋਡਕਟਿਵ ਕੁਛ ਨਾ ਕੁਛ, ਇਹੋ ਜਿਹੀ ਗੱਲ ਜਿਹਦੇ 'ਚੋਂ ਕੋਈ ਉਸਾਰੂ ਸੋਚ ਨਜ਼ਰ ਆਉਂਦੀ ਆ, ਅਤੇ ਨਾਲੋਂ ਨਾਲ ਇਹਨਾਂ ਦਾ ਵਿਅੰਗ ਵੀ ਹੁੰਦਾ, ਕਟਾਕਸ਼ ਵੀ ਹੁੰਦਾ, ਜਿੱਥੇ ਇਹਨਾਂ ਨੇ ਗੱਲ ਲਾਉਣੀ ਹੁੰਦੀ ਆ ਲਾ ਵੀ ਦਿੰਦੇ ਆ। ਪਰ ਗੱਲਬਾਤ ਆਪਾਂ ਅੱਜ ਮਹਿੰਗਾਈ 'ਤੇ ਵੀ ਕੀਤੀ ਆ ਅਤੇ ਇੰਟਰਸਟ ਰੇਟ ਦੀ ਵੀ ਗੱਲ ਕੀਤੀ ਆ, ਵਿਆਜ ਦਰਾਂ ਜੋ RBI ਨੇ ਵਧਾ ਦਿੱਤੀਆਂ ਨੇ, ਕਿਉਂਕਿ ਬੈਂਕ ਤਾਂ ਹੁਣ ਇਹਨੂੰ ਡਬਲ ਡਬਲ ਕਰਕੇ ਵੀ ਅੱਗੇ ਤੋਰਨਗੇ, ਉਹਨਾਂ ਨੂੰ ਤਾਂ ਬਹਾਨਾ ਹੀ ਚਾਹੀਦਾ। ਅਤੇ ਉਸ ਲਿਹਾਜ਼ ਨਾਲ ਇੱਕ ਨਾਰਾਜ਼ਗੀ ਇਹ ਵੀ ਹੁੰਦੀ ਆ ਕਿ ਜਦੋਂ ਉਹਨਾਂ ਨੇ ਵਧਾਉਣੀ ਹੁੰਦੀ ਆ ਤਾਂ ਮਰਜ਼ੀ ਨਾਲ ਹੀ ਵਧਾ ਦਿੰਦੇ ਆ, ਪਰ ਜੇ ਉਹਨਾਂ ਨੇ ਘਟਾਈ ਹੋਵੇ ਤਾਂ ਤੁਹਾਨੂੰ ਬੈਂਕ 'ਚ ਜਾ ਕੇ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਵੀ ਯਾਰ ਵਾਹਵਾ ਦੇਰ ਦੀ ਘਟੀ ਹੋਈ ਆ, ਮਾੜੀ ਜੀ ਮੇਰੇ ਅਕਾਊਂਟ 'ਚ ਵੀ ਰਿਫਲੈਕਟ ਕਰ ਦਿਓ। ਉਹ ਕਹਿੰਦੇ ਤੁਸੀਂ ਗੱਲ ਕਰਨੀ ਨਹੀਂ ਆਏ,
1: ਵਧਾਉਣ ਵਾਲੀ ਨਹੀਂ ਜਾਣਾ ਪੈਂਦਾ ਕਿ
0: ਹਾਂ ਉਹ ਨਾਲ ਹੀ ਵੱਧ ਜਾਂਦੀ ਹੈ ਗੱਲ। ਪਰ ਚੱਕਰ ਇਹੀ ਹੈ ਨਾ, ਬੰਦਾ ਬੰਦੇ ਮਾਰ ਲਵੇਗਾ ਪਰ ਬੰਦੇ ਤੋਂ ਭੁੱਖ ਨਹੀਂ ਮਰਦੀ, ਤੇ ਰੋਟੀ ਤਵੇ ਤੇ ਤੜਪਦੀ ਨਹੀਂ ਉਨੀ ਜਿੰਨਾ ਬੰਦਾ ਤੜਪਦਾ ਰੋਟੀ ਦੇ ਲਈ। ਉਸ ਲਿਹਾਜ਼ ਨਾਲ ਹਰ ਬੰਦੇ ਦੀਆਂ ਮੁਸ਼ਕਲਾਂ ਮਸਲੇ ਮਿਸਾਇਲ ਤਾਂ ਦੇਖੋ ਹੈਗੇ ਹੀ ਆ, ਜਦੋਂ ਮਹਿੰਗਾਈ ਵੱਧਦੀ ਆ ਤਾਂ ਫਿਰ ਚਾਰ ਚੁਫੇਰਿਓਂ ਤੁਹਾਨੂੰ ਘੇਰਾ ਪੈਂਦਾ, ਤੁਹਾਨੂੰ ਇਹ ਲੱਗਦਾ ਵੀ ਯਾਰ ਤੁਹਾਡੀ ਤਨਖਾਹ ਉੱਨੀ ਨਹੀਂ, ਫਿਰ ਤੁਹਾਡਾ ਫੈਮਿਲੀ ਵਰਕ ਲਾਈਫ ਬੈਲੈਂਸ ਇਹ ਸਾਰਾ ਕੁਛ ਹਿੱਲਦਾ, ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਤੁਹਾਨੂੰ ਹੱਥ ਘੁੱਟਣਾ ਪੈਂਦਾ, ਤੁਹਾਨੂੰ ਘਰੋਂ ਬਾਹਰ ਜਦ ਤੁਸੀਂ ਆਉਣਾ, ਮੈਂ ਦੇਖਦਾ ਬਹੁਤ ਸਾਰੇ ਲੋਕ ਨੇ ਜਿਹੜੇ ਅੱਗੇ ਸਕੂਲ ਹੋਲੀਡੇਜ਼ 'ਚ ਪਹਿਲਾਂ ਹੀ ਬੁਕਿੰਗਸ ਹੋ ਜਾਂਦੀਆਂ ਸੀ, ਛੁੱਟੀਆਂ 'ਤੇ ਬਹੁਤ ਜਾਂਦੇ ਸੀ, ਪਰ ਅੱਜ ਜਿੰਨੇ ਕੁ ਸਾਡੇ ਯਾਰ ਮਿੱਤਰ ਜਾਂ ਉਹ ਸਾਡੇ ਵਰਗੇ ਹੀ ਆ, ਅਤੇ ਉਹਨਾਂ ਨਾਲ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਘੁੰਮਣ ਫਿਰਨ ਗਏ ਹੋਏ ਆ। ਟੂਰਿਜ਼ਮ ਇੰਡਸਟਰੀ ਨੂੰ ਵੀ ਇੱਕ ਵੱਡੀ ਹਿੱਟ ਵੱਜੀ ਆ, ਜਿੱਥੇ ਰੈਸਟੋਰੈਂਟ ਅਤੇ ਟੂਰਿਜ਼ਮ ਵਾਲੇ ਨਾਲ ਨਾਲ ਚੱਲਦੇ ਸੀਗੇ। ਉਹਦਾ ਕਾਰਨ ਇਹੀ ਆ, ਵਿਆਜ ਦਰਾਂ, ਮਹਿੰਗਾਈ, ਤੇਲ ਦੀਆਂ ਕੀਮਤਾਂ, ਅਤੇ ਉਹਨਾਂ ਸਾਰਿਆਂ ਦਾ ਓਵਰਆਲ ਬਜਟ 'ਤੇ ਪੈਂਦਾ ਅਸਰ।
1: ਜੀ ਬਿਲਕੁਲ, ਟਰਾਂਸਪੋਰਟ ਦੀ ਜੇ ਗੱਲ ਕਰ ਰਹੀਏ ਤਾਂ ਉਹਨਾਂ 'ਤੇ ਕਾਫੀ ਸਾਰੇ ਬਿਜ਼ਨਸ ਹੀ ਬੰਦ ਹੋ ਗਏ ਨੇ, ਅਤੇ ਕਹਿੰਦੇ ਨੇ ਕਿ ਬਚਦਾ ਕੁਛ ਨਹੀਂ ਆ, ਸਾਰੇ ਤੇਲ ਪਾਣੀ 'ਚ ਹੀ ਲੰਘ ਜਾਂਦੇ, ਖਰਚਿਆਂ 'ਚ ਹੀ ਲੰਘ ਜਾਂਦੇ ਨੇ, ਅਤੇ ਕਿਤੇ ਨਾ ਕਿਤੇ ਇਹ ਵੇਖਣ ਵਾਲੀ ਗੱਲ ਆ ਵੀ ਫਿਰ ਕਿਹੜਾ ਕਿੱਤਾ ਰਹਿ ਗਿਆ ਜਿਹਦੇ ਵਿੱਚ ਮਾਰ ਨਹੀਂ ਵੱਜੀ, ਲਗਭਗ ਤਾਂ ਫਿਰ ਸਾਰੇ ਹੀ ਲਪੇਟੇ ਗਏ ਆ। ਦੇਵ ਸਿੰਘ ਜੀ ਕਹਿੰਦੇ ਨੇ ਜੀ, ਜੁਆਇੰਟ ਫੈਮਿਲੀ ਗੋਡ ਸਮ ਰਿਲੀਫ, ਟਰਾਈ ਟੂ ਸਟੇ ਵਿਦ ਯੂਅਰ ਫੈਮਿਲੀ ਮੈਂਬਰਸ ਲਾਈਕ ਇੰਡੀਆ।
0: ਇਹ ਹੈ ਜੀ, ਇਹ ਬਹੁਤ ਲੋਕ ਆ, ਅੱਗੇ ਜਦੋਂ ਨਿਊਕਲੀਅਰ ਫੈਮਿਲੀ ਦੀ ਗੱਲ ਆਉਂਦੀ ਆ ਅਤੇ ਤਿੰਨ ਚਾਰ ਜਣੇ ਇਕੱਠੇ ਹੋ ਕੇ ਖਾਸ ਤੌਰ 'ਤੇ ਬਜ਼ੁਰਗਾਂ ਨਾਲ ਆਪਣੇ ਬੱਚੇ ਅਤੇ ਬੱਚਿਆਂ ਦੇ ਅੱਗੇ ਬੱਚੇ, ਇਹ ਬੜਾ ਕੋਮਨ ਜਿਹਾ ਸਿਸਟਮ ਹੁੰਦਾ ਸੀ ਜੇ ਆਪਾਂ 70s 80s ਦੀ ਗੱਲ ਕਰੀਏ। ਪਰ ਜਿਉਂ ਜਿਉਂ ਹੁਣ ਪਰਿਵਾਰਾਂ 'ਚ ਇੱਕ ਤਰ੍ਹਾਂ ਨਾਲ ਵਿਚਾਰਾਂ ਨੂੰ ਲੈ ਕੇ ਇੱਕ ਦੂਜੇ ਤੋਂ ਜਿਹੜਾ ਆਪਾਂ ਫਰਕ ਬਣਾ ਕੇ ਰੱਖਦੇ ਹਾਂ, ਜਨਰੇਸ਼ਨਲ ਜਿਹੜੀਆਂ ਆਪਣੀਆਂ ਜੈਨਜ਼ੀ ਦੀਆਂ ਗੱਲਾਂ ਨੇ, ਉਹ ਕਹਿੰਦੇ ਸਾਡਾ ਨਹੀਂ ਸਮਝਦੇ, ਅਸੀਂ ਇਹਨਾਂ ਦਾ ਨਹੀਂ ਸਮਝਦੇ। ਅਤੇ PAU 'ਚ ਵੀ ਉਹ ਹੋਸਟਲ ਦੀ ਕੰਧ 'ਤੇ ਲਿਖਿਆ ਅਸੀਂ ਵੀ ਠੀਕ ਹਾਂ, ਬਾਪੂ ਵੀ ਗਲਤ ਨਹੀਂ। ਅਤੇ ਇਸੇ ਕਰਕੇ ਉਹ ਹੈ ਨਾ ਘਰੋਂ ਬਾਹਰ ਨਿਕਲਣ ਦੀ ਹੋੜ ਆ, 15-17 ਸਾਲ ਦੀ ਉਮਰ ਜਦ ਬੱਚਾ ਕਮਾਉਣ ਲੱਗ ਜਾਂਦਾ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੀ ਸੋਚ ਰੱਖਦਾ, ਤਾਂ ਫਿਰ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਜੇ ਚਾਰ ਪੈਸੇ ਆਪ ਕਮਾਉਂਦੇ ਹਾਂ ਤਾਂ ਇਹਨਾਂ ਦੀਆਂ ਮੈਂ ਕਾਹਤੇ ਸੁਣਾ। ਪਹਿਲਾਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਵੀ ਸੁਣ ਲੈਂਦੇ ਸੀ, ਹੁਣ ਉਹ ChatGPT ਦੀ ਸੁਣਦੇ ਆ, ਹੁਣ ਉਹ ਕਹਿੰਦੇ ਤੁਹਾਨੂੰ ਬੜਾ ਪਤਾ ਗੂਗਲ 'ਤੇ ਤਾਂ ਆਹ ਲਿਖਿਆ,
1: ਕਿਉਂਕਿ ਉਹ ਦੱਸ ਦਿੰਦੀ ਨਾ ਫਿਰ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੁੰਦੇ ਹੋ।
0: ਕੋਈ ਸ਼ੱਕ ਨਹੀਂ, ਕਿਉਂਕਿ ਉਹਦਾ ਇੱਕ ਟਰੈਂਡ ਆ, ਜਿੰਨੇ ਐਂਟਰ ਤੁਸੀਂ ਮਾਰੇ ਆ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਜਵਾਬ ਦੇਣਾ। ਪਰ ਜਿਹੜੀ ਇਹ ਗੱਲ ਕਹਿੰਦੇ ਆ ਵੀ ਜੇ ਸੰਯੁਕਤ ਰੂਪ 'ਚ ਪਰਿਵਾਰ ਰਹਿਣ ਤਾਂ ਇਹ ਮਹਿੰਗਾਈ ਦਾ ਦੌਰ ਆ ਜਿਹੜਾ ਖਰਚੇ ਨੇ ਇਹਨਾਂ 'ਤੇ ਠੱਲ ਪਾਈ ਜਾ ਸਕਦੀ ਆ। ਹੁਣ ਜੇ ਮੂੰਗੀ ਮਸਰੀ ਧਰੀ ਆ ਤਾਂ ਦਾਲ 'ਚ ਹੈ ਨਾ ਕੌਲੀ ਪਾਣੀ ਹੋਰ ਪੈ ਜੂ, ਖਰਚੇ ਤਾਂ ਸੇਮ ਹੀ ਆ। ਜੇ ਇੱਕ ਘਰ 'ਚ ਰਹਿੰਦੇ ਹਾਂ, ਜੇ ਬਿਜਲੀ ਬੱਤੀ ਦਾ ਬਿੱਲ ਉਹਨਾਂ 'ਤੇ ਉਨਾ ਹੀ ਆਉਣਾ ਨਾ, ਗੈਸ ਦਾ ਬਿੱਲ ਵੀ ਉਨਾ ਹੀ ਆਉਣਾ
1: ਜੀ।
0: ਅਤੇ ਬਹੁਤ ਸਾਰੇ ਫੈਕਟਰ ਨੇ, ਅਤੇ ਇੱਕ ਕਾਰ ਜਾਂਦੀ ਆ ਕਿਤੇ ਘੁੰਮਣ ਫਿਰਨ, ਉਹ ਸਾਰੀਆਂ ਚੀਜ਼ਾਂ ਨੇ, ਕਿੱਥੇ ਇਕਾਨਮੀ 'ਤੇ ਵੀ ਉਹਨਾਂ ਚੀਜ਼ਾਂ ਦਾ ਬੋਝ ਆ। ਉਸ ਲਿਹਾਜ਼ ਨਾਲ ਜੇ ਤੁਸੀਂ ਇਕੱਲੇ ਇਕੱਲੇ
1: ਕਿਸ਼ਤ ਤੁਸੀਂ ਦੋ ਘਰਾਂ ਦੀ ਤਾਰਨੀ, ਇੱਕ ਦੀ ਤਾਰਨੀ, ਜੇ ਮੰਨ ਲਓ ਰੈਂਟ ਵੀ ਆ ਤਾਂ ਉਹ ਵੀ ਇੱਕ ਦਾ,
0: ਬਹੁਤ ਫਰਕ ਪੈਂਦਾ।
1: ਤੇ ਪਿੱਛੇ ਜੇ ਰਿਪੋਰਟ ਵੀ ਆਈ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਹੁਣ ਜਿਹੜਾ ਆਸਟ੍ਰੇਲੀਆ ਗਲੋਬਲੀ ਵੇਖਿਆ ਜਾ ਰਿਹਾ ਵਾ, ਮੇਨਲੀ ਆਸਟ੍ਰੇਲੀਆ ਦੇ ਵਿੱਚ, ਕਿ ਜਿਹੜੇ ਜਿੱਦਾਂ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਜੈਨਜ਼ੀਆਂ ਦੀ, ਉਹ ਹੁਣ ਥੋੜ੍ਹਾ ਜਿਹਾ ਸ਼ਿਫਟ ਕਰ ਰਹੇ ਨੇ ਕਿ ਫੈਮਿਲੀ ਨਾਲ ਇਕੱਠਾ ਰਿਹਾ ਜਾਵੇ। ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਵੱਧ ਗਿਆ ਸੀਗਾ ਕਿ ਵੱਖਰੇ ਵੱਖਰੇ ਰਹਿਣ ਦਾ, ਪਰ ਹੁਣ ਕਹਿੰਦੇ ਨੇ ਦੁਬਾਰਾ ਫਿਰ ਥੋੜ੍ਹਾ ਥੋੜ੍ਹਾ ਚੇਂਜ ਆ ਰਿਹਾ ਵਾ, ਅਤੇ ਕਾਫੀ ਪਰਸੈਂਟੇਜ ਦੇ ਵਿੱਚ ਵਾਧਾ ਹੋਇਆ ਸੀ ਕਿ ਜਿਹੜਾ ਦੁਬਾਰਾ ਆ ਕੇ ਨਾ ਰਹਿਣਾ। ਅਤੇ ਕਿਤੇ ਨਾ ਕਿਤੇ ਆਈ ਥਿੰਕ ਲੋਕ ਤਾਂ ਵੇਖੋ ਟਰਾਈ ਕਰ ਰਹੇ ਨੇ ਸੋਰਟ ਆਊਟ ਕਰਨ ਦੀ ਚੀਜ਼ਾਂ।
0: ਮੇਰਾ ਖਿਆਲ ਇਹ ਲੋੜਾਂ ਦੇ ਸੌਦੇ ਆ ਜੀ,
1: ਜਿੰਨਾ ਬਿਲਕੁਲ
0: ਨਹੀਂ ਤਾਂ ਨਿਆਣੇ ਮਾਪਿਆਂ ਨੂੰ ਚਲਾ ਚਲਾ ਮਾਰਦੇ ਆ ਜਦੋਂ ਥੋੜ੍ਹੀ ਜਿਹੀ ਵੀ ਸੋਝੀ ਆ ਜਾਂਦੀ ਆ, ਅਤੇ ਜੇ ਉਹਨਾਂ ਦੀ ਬਾਂਹ ਟੋਕੇ ਚੜੀ ਹੋਈ ਆ ਅਤੇ ਖਾਣ ਬਣਾਉਣ ਪੀਣ ਪਿੱਛੋਂ ਹੈ ਨਾ, ਅਤੇ ਘਰ 'ਚ ਸੁੱਖ ਸਹੂਲਤਾਂ ਨੂੰ ਲੈ ਕੇ, ਅਤੇ ਫਿਰ ਉਹ ਪੰਗਾ ਪੈਂਦਾ ਵਾ। ਅਤੇ ਜਦ ਹੀ ਉਹਨਾਂ ਕੋਲ ਫਾਈਨੈਂਸ਼ੀਅਲ ਕਪੈਸਿਟੀ ਥੋੜ੍ਹੀ ਬਹੁਤ ਵੀ ਹੋ ਜਾਂਦੀ ਆ, ਅਤੇ ਉਹ ਫਿਰ ਆਪਣਾ ਘਰ ਯੂਨਿਟ ਜਾਂ ਜੋ ਵੀ ਆ ਲੈਣ ਦੀ ਟਰਾਈ ਕਰਦੇ ਆ। ਈਵਨ ਮੈਂ ਬਹੁਤ ਸਾਰੇ ਵੇਖੇ ਆ, ਉਹ ਕਹਿੰਦੇ ਵੀ ਆ ਘਰ ਦੀ ਕਿਚ ਕਿਚ ਨਾਲੋਂ ਬਾਹਰ ਰਹਿੰਦੇ ਚੰਗੇ ਆ, ਚਾਹੇ ਰੈਂਟ 'ਤੇ ਹੀ ਰਹਿੰਦੇ ਆ। ਸੋ ਆਪਸੀ ਪਿਆਰ ਇਤਫਾਕ ਡੈਫੀਨੇਟਲੀ ਘਟੇ ਆ, ਦੋ ਜਨਰੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਸੀ ਜਿਹੜਾ ਸੰਬੰਧ ਆ, ਜਿਹੜਾ ਦੁਤਰਫਾ ਗੱਲਬਾਤ ਜਾਂ ਆਪਸ ਜਿਹੜੀ ਕਮਿਊਨੀਕੇਸ਼ਨ ਆ, ਉਹ ਪਹਿਲਾਂ ਨਾਲੋਂ ਘਟੀ ਆ, ਜਿਹਦੇ ਆਪਾਂ ਨੂੰ ਖਮਿਆਜ਼ੇ ਭੁਗਤਣੇ ਪਏ ਆ, ਜਿਹਦੇ ਨੁਕਸਾਨ ਆਪਾਂ ਨੂੰ ਦੇਖਣੇ ਪਏ ਆ। ਪਰ ਨਾਲ ਨਾਲ ਮੈਂ ਇਹ ਵੀ ਵੇਖਦਾ ਕਿ ਜੇ ਹੁਣ ਆਪਾਂ ਨੂੰ ਲੱਗਦਾ ਨਾ ਵੀ ਬਹੁਤ ਸਾਰੇ ਲੋਕ ਹੁਣ ਘਰਾਂ ਨੂੰ ਪਰਤ ਰਹੇ ਆ, ਪਰ ਉਹ ਜਦ ਡਾਟਾ ਵੇਖਦੇ ਹਾਂ ਤਾਂ ਉਹ ਇੰਨਾ ਸਿਗਨੀਫੀਕੈਂਟ ਨਹੀਂ ਆ
1: ਜੀ। ਅਤੇ ਇੱਧਰ ਹਰਪ੍ਰੀਤ ਜੀ ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਦੋਵਾਂ ਨੂੰ। ਕਹਿੰਦੇ ਨੇ ਭਾਅ ਜੀ ਪਲੀਜ਼ ਆਲਸੋ, ਕਹਿੰਦੇ ਨੇ ਜੀ ਗਵਰਨਮੈਂਟ ਦੀ ਬੇਫਜ਼ੂਲ ਸਪੈਂਡਿੰਗ ਇਜ਼ ਆਲਸੋ ਬਿਹਾਈਂਡ ਦਿਸ ਐਂਡ ਆਲਸੋ ਬਿਗ ਬਿਲਡ ਕਰਪਸ਼ਨ ਐਂਡ ਦੇ ਆਰ ਪੁਟਿੰਗ ਆਲ ਦਿਸ ਔਨ ਕੋਮਨ ਪੀਪਲ।
0: ਕੋਈ ਸ਼ੱਕ ਨਹੀਂ ਜੀ, ਆ ਪਿੱਛੇ ਜੇ ਹੈ ਨਾ ICAC ਦੀ ਰਿਪੋਰਟ ਵੀ ਆਈ ਸੀ, ਅਤੇ ਵੱਡੀ ਗੱਲ ਰੋਇਲ ਕਮਿਸ਼ਨ ਬੈਠਣ ਦੀਆਂ ਗੱਲਾਂ ਵੀ ਹੋਈਆਂ, ਯੂਨੀਅਨਸ ਦੇ ਵਿੱਚ ਜਿਹੜੀਆਂ ਕਰਪਸ਼ਨਸ ਹੋਈਆਂ ਨੇ, ਖਾਸ ਤੌਰ 'ਤੇ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ, ਕਈ ਵਾਰ ਉਹੋ ਜਿਹੀਆਂ ਟਨਲਸ, ਉਹੋ ਜਿਹਾ ਇਨਫਰਾਸਟ੍ਰਕਚਰ ਬਣਾ ਦਿੱਤਾ ਜਾਂਦਾ ਕਿਉਂਕਿ ਸਰਕਾਰ ਕੋਲ ਪੈਸਾ ਹੁੰਦਾ ਅਤੇ ਸਰਕਾਰੋਂ ਮਿਲੇ ਤੇਲ ਤਾਂ ਜੁੱਤੀ 'ਚ ਲਈਏ ਪਵਾ। ਅਤੇ ਉਹ ਕੰਮ ਆਸਟ੍ਰੇਲੀਆ 'ਚ ਵਿਕਟੋਰੀਆ 'ਚ ਹੋਇਆ, ਇਹਨਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਕੰਮ ਦੇ ਦਿੱਤੇ ਨੇ
1: ਜੀ।
0: ਮਤਲਬ ਕੰਮ ਹੋਏ ਨੇ, ਪਰ ਕੀ ਉਹਨਾਂ ਕੰਮਾਂ ਦੀ ਲੋੜ ਸੀ, ਕਿਉਂਕਿ ਉਹ ਚੀਜ਼ ਸਾਬਤ ਕਰਨੀ ਬਹੁਤ ਔਖੀ ਹੋ ਜਾਂਦੀ ਆ। ਅਤੇ ਕਰਪਸ਼ਨ ਦਾ ਆਸਟ੍ਰੇਲੀਆ 'ਚ ਢੰਗ ਤਰੀਕਾ ਹੁਣ ਜਿੰਨਾ ਕੁ ਮੈਨੂੰ ਸਮਝ ਆਉਂਦੀ ਆ ਬਹੁਤ ਵੱਖਰੀ ਕਿਸਮ ਦਾ। ਮਤਲਬ ਜੇ ਤੁਸੀਂ ਸਾਬਤ ਕਰਨ 'ਤੇ ਆ ਉਹ ਸਾਬਤ ਨਹੀਂ ਹੁੰਦੀ, ਪਰ ਦੀਂਦਾ ਹੁੰਦਾ ਵੀ ਇਹ ਹੈਗੀ ਆ
1: ਜੀ। ਬਿਲਕੁਲ, ਥੋੜ੍ਹੇ ਦਿਨ ਹੀ ਪਹਿਲਾਂ ਆਪਾਂ ਇੱਧਰੋਂ ਆਉਣ ਡੇ ਸੀ, ਕੋਈ ਨਵਾਂ ਵੀਰ ਆਇਆ ਸੀ ਇੰਡੀਆ ਤੋਂ, ਅਤੇ ਵੈਸਟ ਗੇਟ ਫਰੀਵੇ ਦੇ ਉੱਥੋਂ ਜਦੋਂ ਐਗਜ਼ਿਟ ਲਈ ਹੈ ਨਾ, ਅਤੇ ਉਹ ਪੰਜ ਸੱਤ ਪੋਲ ਜਿਹੇ ਲੱਗੇ ਵੱਡੇ ਵੱਡੇ ਔਰੇਂਜ ਕਲਰ ਦੇ, ਸ਼ਾਇਦ ਤੁਸੀਂ ਨੋਟਿਸ ਕੀਤਾ ਹੋ,
0: ਅਣਘੜ ਜੇ
1: ਬੁਰੇ
0: ਬਹੁਤ ਲੱਗ ਗਏ।
1: ਬਸ ਬਸ, ਤੇ ਉਹ ਵੀਰ ਆਂਦਾ ਵੀ ਇਹ ਕੀ ਆ, ਹਨਾ ਵੀ ਇਹਦਾ ਕੀ,
0: ਇਹ ਉਹਨਾਂ ਦਾ ਕਹਿਣਾ ਵੀ ਇਹ ਕੀ ਜੁੜੈਨਸ ਆ।
1: ਉਹ ਮਤਲਬ ਉਹ ਹਰ ਇੱਕ 'ਚ ਉਹਨੇ ਥੋੜ੍ਹੀ ਕਿੰਤੂ ਪਰਿੰਦੂ ਕਰਨ ਦੀ ਆਦਤ ਆ, ਅਤੇ ਉਹਨੇ ਕਹਿੰਦਾ ਵੀ ਆਹ ਕੀ ਹੈ, ਹਨਾ, ਕਿਉਂਕਿ ਅਸੀਂ ਅੱਜ ਤੱਕ ਕਦੀ ਨੋਟਿਸ ਕੀਤਾ।
0: ਮੈਂ ਲੰਘਦਾ ਉੱਧਰ ਦੀ ਤੇ ਮੈਨੂੰ ਬਹੁਤ ਬੁਰੇ ਲੱਗਦੇ ਆ,
1: ਅੱਖਾਂ 'ਚ ਵੱਜਦੇ ਆ,
0: ਡਿਜ਼ਾਈਨ ਪੁਆਇੰਟ ਆਫ ਵਿਊ ਤੋਂ ਬਹੁਤ ਪੂਰ ਡਿਜ਼ਾਈਨ,
1: ਬਹੁਤ ਸਹੀ ਗੱਲ ਆ। ਅਤੇ ਉਹ ਆਉਂਦਾ ਇਹ ਕੀ ਆ, ਮੈਂ ਹਾਂ ਵੀ ਇਹ ਸਿਰਫ ਉੱਦਾਂ ਹੀ ਐਵੇਂ ਹੀ ਮਤਲਬ ਸੋਹਣੇ ਲੱਗਣ ਨੂੰ ਆ, ਅਤੇ ਉਹ ਕਹਿੰਦਾ ਯਾਰ ਸੋਹਣੇ ਤਾਂ ਲੱਗਣ ਹੀ ਡੇ, ਜਾਂਦੇ ਆਉਂਦਾ ਲੱਗੇ ਫਿਰ ਜੇ ਸੋਹਣੇ ਲੱਗਣ ਨੂੰ ਲੱਗੇ। ਅਤੇ ਮੈਂ ਕਿਹਾ ਉਹ ਫਿਰ ਤੁਹਾਨੂੰ ਮਤਲਬ ਆਪਾਂ ਨੂੰ ਹੋ ਸਕਦਾ ਨਹੀਂ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਸੋਹਣੇ ਲੱਗਣ ਨੂੰ ਲਾਏ। ਅਤੇ ਜਦੋਂ ਚੈੱਕ ਚੁੱਕ ਕੀਤਾ ਤਾਂ ਉਹ 'ਤੇ ਕਾਫੀ ਵੱਡੀ ਇਨਵੈਸਟਮੈਂਟ ਸੀਗੀ, ਉਹ ਸਿਰਫ ਉਹ ਪੰਜ ਪੋਲਾਂ ਦੀ,
0: ਮਿਲੀਅਨਸ
1: ਦੇ ਵਿੱਚ।
0: ਤੁਸੀਂ ਆ ਕੌਂਸਲ ਦਾ ਕੋਈ ਦੇਖ ਲਓ, ਆਪਣੇ ਆਂਢ ਗੁਆਂਢ 'ਚ ਕੋਈ ਜੇ ਪਬਲਿਕ ਦਾ ਪਾਰਕ ਕੋਈ ਮੇਨਟੇਨ ਕਰਦੇ ਆ, ਉੱਥੇ ਜੇ ਉਹਨਾਂ ਨੇ ਕੋਈ ਬੋਰਡ ਜਿਹਾ ਵੀ ਲਾਇਆ ਹੋਇਆ ਨਾ ਟੁੱਟਿਆ ਜਿਹਾ, ਤਾਂ ਉਹ 20-50 ਹਜ਼ਾਰ ਡਾਲਰ 'ਚ ਤੁਹਾਨੂੰ ਪਿਆ ਹੋਊਗਾ ਤੁਹਾਡੀ ਜੇਬ 'ਚੋਂ। ਜੇ ਕੋਈ ਕੰਕਰੀਟ ਆ ਉੱਥੇ ਤੇੜ ਪੈ ਗਈ ਤਾਂ ਉਹ ਕੰਕਰੀਟ ਦਾ ਸਾਰਾ ਡੱਬਾ ਜਿਹਾ ਉਹ ਬਦਲ ਕੇ ਗਏ ਆ। ਅਤੇ ਜੇ ਤੁਸੀਂ ਉਹ ਕਿਤੇ ਇਨਵੈਸਟੀਗੇਟ ਕਰਾ ਲਓ ਨਾ ਵੀ ਇਹ ਕੀ ਖਰਚ ਆਇਆ ਹੋਊ। ਸਾਡਾ ਇੱਕ ਮਿੱਤਰ ਦੱਸਦਾ ਸੀ, ਕਹਿੰਦਾ ਉਹ ਇੱਕ ਬੰਦਾ ਕਰਪਸ਼ਨ ਦਾ ਐਡਾ ਹਾਲ ਮਾੜਾ, ਇੱਕ ਬੰਦਾ ਵਿੱਚ ਇਨਵੋਲਵ ਸੀ ਕੌਂਸਲ ਦੇ, ਉਹ ਟੈਂਡਰ ਪੈਂਦੇ ਸੀ ਅਤੇ ਪਤਾ ਲੱਗ ਜਾਂਦਾ ਸੀ।
1: ਹਾਂਜੀ,
0: ਮੰਨ ਲਓ ਜੇ ਆਪਾਂ ਕੌਂਸਲ ਦਾ ਦਫ਼ਤਰ ਧੋਣਾ ਜੀ, ਅਤੇ ਉਹਦਾ ਇੰਨੇ 'ਚ ਕੰਟਰੈਕਟ ਮਿਲਦਾ, ਟੈਂਡਰ ਪਾਏ ਉਹਨਾਂ ਨੇ, ਪਾਤੇ ਵੀ ਅਸੀਂ $1 million ਲਵਾਂਗੇ, ਸਾਰੇ ਕੌਂਸਲ ਦੇ ਦਫ਼ਤਰ ਧੋਇਆ ਕਰਾਂਗੇ, ਠੀਕ ਹੈ। ਅਤੇ ਉਹ ਹੁਣ ਜਿਹੜਾ ਬੰਦਾ ਅੰਦਰ ਬੈਠਾ ਉਹ ਕਹਿੰਦਾ ਯਾਰ $1 million ਦਾ ਟੈਂਡਰ ਪਿਆ, ਇਹ 'ਚੋਂ ₹10 ਘਟਾ ਕੇ ਤੁਸੀਂ ਆਪਦਾ ਪਾ ਦਿਓ, ਲਓ ਆਹ ਕਰਪਸ਼ਨ ਹੈ। ਇੱਥੇ ਟੈਂਡਰ ਉਹ ਨਹੀਂ ਮਿਲੂ ਜਿਹਦੀ ਵੈਲਿਊ ਘੱਟ ਆ,
1: ਜਿਹਦੇ ਪੈਸੇ ਜਿਹਨਾਂ ਉਹਨਾਂ ਨੂੰ ਘੱਟ ਪੇ ਕਰਨੇ ਪੈਣੇ,
0: ਪਰ ਉਹ ਤੁਸੀਂ ਦੇਖੋ ਕਹਿੰਦਾ, ਪਰ ਉਹ ਫੇਅਰ ਹੀ ਹੈ ਨਹੀਂ, ਮਤਲਬ ਲੋਕਾਂ ਦੀ ਜੇਬ 'ਤੇ ਐਡਾ ਬੋਝ ਆ। ਕਈ ਚੀਜ਼ਾਂ ਤੁਸੀਂ ਮਤਲਬ ਹੈਰਾਨ ਹੋ ਜਾਂਦੇ ਹੋ ਵੀ ਆਹ ਨਿੱਕੀ ਜਿਹੀ ਚੀਜ਼ ਆ, ਛੋਟੀ ਜਿਹੀ ਗੱਲ, ਇਹਦੇ ਪਿੱਛੇ ਯਾਰ ਇੰਨੇ ਪੈਸੇ ਸਰਕਾਰ ਨੇ ਖਰਚਤੇ।
1: ਜੀ ਬਿਲਕੁਲ ਜੀ। ਜਸ ਅਮਰ ਜੀ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਧੰਨਵਾਦ ਜਸ ਜੀ। ਜਤਿੰਦਰ ਸਿੰਘ ਜੀ ਕਹਿੰਦੇ ਨੇ ਜੀ ਸਹੀ ਕਿਹਾ ਜੀ, ਮੇਰੇ ਰੈਸਟੋਰੈਂਟ ਵਿੱਚ ਅਤੇ ਮੇਰੇ ਬੋਸ ਨੇ ਪ੍ਰਾਈਜ਼ ਅਪਡੇਟ ਕਰ ਦਿੱਤੇ ਵਾ ਲਾਸਟ ਵੀਕ, ਸੋ ਇਸ ਨੂੰ ਇੱਧਰੋਂ ਫੜੋ ਜਾਂ ਉੱਧਰੋਂ ਸੇਮ ਹੀ ਆ। ਉਹ ਸਰਚਾਰਜ ਦੀ ਗੱਲ ਕਰਦੇ ਨੇ ਵੀ ਪ੍ਰਾਈਜ਼ ਵਧਾ ਤੇ, ਕਹਿੰਦੇ
0: ਜੇ ਉੱਧਰੋਂ ਘਟੂਗਾ ਤਾਂ ਫਿਰ ਇੱਧਰੋਂ, ਹਨਾ
1: ਇੱਧਰੋਂ। ਜੀ ਬਿਲਕੁਲ, ਇੱਦਾਂ ਹੀ ਹੋਣਾ,
0: ਕੰਨ ਇੱਧਰ ਹੋਣੀ ਤਾਂ ਇੱਧਰੋਂ ਫੜ ਲਓ
1: ਜੀ। ਅਤੇ ਇੱਧਰ ਕਹਿੰਦੇ ਨੇ ਆਈ ਐਮ ਅ ਪਾਰਟ ਆਫ ਅ ਜੁਆਇੰਟ ਫੈਮਿਲੀ, ਐਵਰੀ ਵਨ ਵਰਕਿੰਗ, ਈਜ਼ੀ ਲਾਈਫ, ਨੋ ਸਟ੍ਰੈਸ, ਫੀਲਿੰਗ ਬਲੈਸਡ ਐਂਡ ਲੱਕੀ, ਸ਼ੁਕਰਾਨਾ।
0: ਨਹੀਂ ਇਹ ਬਹੁਤ ਵਧੀਆ ਗੱਲ ਆ ਜੀ। ਉਹ ਜਿਹੜਾ ਪਹਿਲਾਂ ਸੁਨੇਹਾ ਆਇਆ ਸੀਗਾ ਉਹਦੇ 'ਚ ਵੀ ਉਹਨਾਂ ਨੇ ਇਹੀ ਕਿਹਾ ਸੀ ਵੀ ਸੰਯੁਕਤ ਪਰਿਵਾਰ ਨੇ ਨਾ ਜਿਹੜੇ ਇਕੱਠੇ ਰਹਿੰਦੇ ਆ ਉਹ ਇਸ ਵੇਲੇ ਕਾਮਯਾਬ ਨੇ, ਖੁਸ਼ ਨੇ
1: ਜੀ। ਅਤੇ ਇੱਧਰ ਮੈਂ ਨਿੰਦਰ ਨਿੱਪੀ ਜੀ ਕਹਿੰਦੇ ਨੇ ਭਾਅ ਜੀ ਆਈ ਐਮ ਹੈਪੀ ਟੂ ਡਿਸਕਸ ਵਨ ਵਿਚ ਇਜ਼ ਅਬਾਊਟ ਜੀ। ਬਿਲਕੁਲ, ਇਹ ਉਹਨਾਂ ਦਾ ਮੈਟਰ ਕਹਿੰਦੇ ਨੇ ਜੀ, ਡਿਸਕਸ ਮੈਂ ਕਰ ਸਕਦੀ ਹਾਂ ਜੀ, ਤੁਸੀਂ ਮੈਂ ਕੋਈ ਨਹੀਂ ਤੁਹਾਡਾ ਨੰਬਰ ਪਾਸ ਔਨ ਕਰ ਦੂੰਗਾ, ਧੰਨਵਾਦ ਜੀ। ਰਜਨੇਸ਼ ਖੁਰਾਨਾ ਜੀ ਕਹਿੰਦੇ ਨੇ ਜੀ ਭਾਅ ਜੀ ਬੈਕ ਮਿਰਰ 'ਚ ਜੀ, ਪਤਾ ਨਹੀਂ ਜੀ ਕੀ ਤੁਸੀਂ ਲਿਖਿਆ, ਜਾਂ ਤਾਂ ਦੁਬਾਰਾ ਪੜ੍ਹ ਲਓ, ਮੇ ਬੀ ਤੁਸੀਂ ਗਲਤ ਹੋ ਗਿਆ ਜਦੋਂ ਤੁਸੀਂ ਟਾਈਪ ਕਰ ਰਹੇ ਹੋਵੋਗੇ, ਉੱਤੇ ਥੱਲੇ ਹੋ ਜਾਂਦਾ ਕਿਸੇ ਵੇਲੇ, ਕਦੀ ਦੁਬਾਰਾ ਝਾਤੀ ਮਾਰੋ ਅਤੇ ਫਿਰ ਮੈਨੂੰ ਭੇਜੋ ਜੇ ਕੋਈ ਕੰਮ ਦੀ ਗੱਲ ਆ ਅਤੇ ਕਿਸੇ ਦੇ ਕੰਮ ਆਉਣ ਵਾਲੀ ਆ ਤਾਂ ਜ਼ਰੂਰ ਭੇਜ ਦਿਓ।
0: ਕਹਿੰਦਾ ਭਾਅ ਜੀ ਆਟੋ ਪਰਫੈਕਟ ਹੋ ਗਿਆ, ਕਹਿੰਦਾ ਆਟੋ ਪਰਫੈਕਟ ਹੋ ਗਿਆ, ਉਹ ਭਰਾਵਾ ਕਹਿੰਦਾ ਇਹਨੂੰ ਤਾਂ ਕਰ ਆਟੋ ਕਰੈਕਟ ਕਰਕੇ ਤਾਂ ਭੇਜ ਪਹਿਲਾਂ। ਨਹੀਂ ਕੋਈ ਨਹੀਂ, ਸੁਨੇਹਾ ਕਈ ਵਾਰ ਨਾ ਉਹ ਜਦੋਂ ਆਪਾਂ ਲਿਖਦੇ ਹਾਂ ਨਾ ਬਲਕੀਰਤ ਰੋਮਨ 'ਚ ਪੰਜਾਬੀ, ਤਾਂ ਕਈ ਵਾਰ ਇੱਕ ਅੱਧੇ ਸ਼ਬਦ ਨਾਲ ਅੱਗੇ ਪਿੱਛੇ ਹੋਣ ਨਾਲ ਹੀ ਕਈ ਵਾਰ ਉਹਦੇ ਮਾਇਨੇ ਬਦਲ ਜਾਂਦੇ ਆ, ਪਰ ਆਪਾਂ ਚਾਹੁੰਦੇ ਨਹੀਂ ਤੁਹਾਡਾ ਮੈਸੇਜ ਗਲਤ ਢੰਗ ਨਾਲ।
1: ਜੀ ਬਿਲਕੁਲ, ਅਤੇ ਆਪਾਂ ਇਜਾਜ਼ਤ ਲਈਏ ਫਿਰ ਭਾਅ ਜੀ, ਸਮਾਂ ਹੋ ਗਿਆ।
0: ਹਾਂਜੀ ਸਮਾਂ ਹੋ ਚੁੱਕਿਆ, ਅਤੇ ਨਾਲ ਨਾਲ ਥੋੜ੍ਹਾ ਬਹੁਤਾ ਗੀਤ ਸੰਗੀਤ ਵੀ ਚੱਲਦਾ ਰਹੂਗਾ, ਇਸ ਤੋਂ ਬਾਅਦ ਖਬਰਾਂ ਹੋਣਗੀਆਂ, ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਜਿਹੜਾ ਇਹ ਕਨਵਰਸੇਸ਼ਨ ਅੱਜ ਡਾਕਟਰ ਵਰਿੰਦਰਜੀਤ ਨਾਲ ਅਸੀਂ ਕੀਤੀ ਆ, ਇਹਨੂੰ ਅਸੀਂ ਇੱਕ ਪੋਡਕਾਸਟ ਬਣਾ ਕੇ ਤੁਹਾਡੀ ਸਹੂਲਤ ਲਈ, ਕਿਉਂਕਿ ਸਾਡਾ ਮਕਸਦ ਇਹ ਆ ਕਿ ਆਪ ਸੁਣੋ ਹੋਰਾਂ ਨੂੰ ਸੁਣਾਓ। ਰੇਡੀਓ ਹਾਂਜੀ ਦਾ ਇਹ ਵੀ ਇੱਕ ਮੋਟੋ ਆ ਕਿ ਤੁਸੀਂ ਤਾਂ ਚਲੋ ਸੁਣਦੇ ਹੋ ਨਾਲ ਜੁੜਦੇ ਹੋ, ਪਰ ਜੇ ਸਾਡੀ ਮਦਦ ਤੁਸੀਂ ਕਰ ਸਕੋ ਹੋਰਨਾਂ ਲੋਕਾਂ ਤੱਕ ਇਹ ਕੰਟੈਂਟ ਜਾਂ ਇਹ ਆਵਾਜ਼ ਪਹੁੰਚਦੀ ਕਰਨ 'ਚ, ਉਹਦੇ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਰਣਜੋਤ ਹੋਣਾ ਦੀ ਆਦਤ ਨਹੀਂ ਕਿ ਉਹ ਵਾਰ-ਵਾਰ ਇਹੀ ਗੱਲ ਨੂੰ ਦੁਹਰਾਉਣ ਜਾਂ ਕਹਿਣ, ਪਰ ਕਈ ਵਾਰ ਕਹਿਣ ਵਾਲੀ ਗੱਲ ਕਹੀ ਜਾਂਦੀ ਆ, ਅਤੇ ਉਸ ਲਿਹਾਜ਼ ਨਾਲ ਅਸੀਂ ਵੇਖਦੇ ਹਾਂ ਕਿ ਸਾਡੇ ਭਾਈਚਾਰੇ 'ਚ ਤੁਸੀਂ ਸਾਡੇ ਕੰਨ ਹੋ, ਤੁਸੀਂ ਸਾਡੀ ਆਵਾਜ਼ ਹੋ। ਤੁਹਾਡੇ ਸਾਥ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਅਤੇ ਰੇਡੀਓ ਹਾਂਜੀ ਦੇ ਇਸ ਪਲੈਟਫਾਰਮ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਣ 'ਚ ਵੀ ਮਦਦ ਕਰਿਆ ਕਰੋ। ਕਈ ਵਾਰ ਆਪਾਂ ਪਾਰਕ ਵਿੱਚ ਕਿਤੇ ਇਕੱਠੇ ਯਾਰਾਂ ਦੀਆਂ ਮਹਿਫਲਾਂ 'ਚ ਬੈਠਦੇ ਹਾਂ, ਤਾਂ ਉੱਥੇ ਵੀ ਸਾਡਾ ਪ੍ਰਚਾਰ ਕਰਿਆ ਕਰੋ, ਦੱਸਿਆ ਕਰੋ ਕਿਸ ਕਿਸਮ ਦਾ ਕੰਟੈਂਟ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ। ਅਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੁਣ ਤਾਂ ਇੰਟਰਨੈਟ ਦੀਆਂ ਸਪੀਡਾਂ 5G ਨੇ, ਮੈਂ ਤਾਂ ਕਈ ਵਾਰ ਅਗਲੇ ਦਾ ਹੱਥ ਫੜ ਕੇ ਰੇਡੀਓ ਹਾਂਜੀ ਦੀ ਐਪ ਡਾਊਨਲੋਡ ਵੀ ਕਰ ਦਿੰਦਾ ਹੁੰਦਾ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰੂੰਗਾ, ਸਾਡੀ ਆਵਾਜ਼ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਦੀ ਕਰਨ 'ਚ ਸਾਡੀ ਮਦਦ ਜ਼ਰੂਰ ਕਰ ਦਿਆ ਕਰੋ।
1: ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਇੱਕ ਆਖਰੀ ਮੈਸੇਜ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਜੀ, ਗੌਰਮੈਂਟ ਵੀ ਜ਼ਿੰਮੇਵਾਰ ਆ। ਇੱਕ ਨਿਊਜ਼ ਆਈ ਸੀ ਕਿ ਗੌਰਮੈਂਟ ਸਪੈਂਡ $6 ਲੱਖ ਜਸਟ ਫੋਰ ਕੌਫੀ ਮਸ਼ੀਨ, ਬਾਕੀ ਸਟੇ ਹੰਬਲ। ਜੀ ਬਿਲਕੁਲ, ਉਹੀ ਆਪਾਂ ਜਿਹੜੀਆਂ ਓਵਰ ਸਪੈਂਡਿੰਗਸ ਦੀ ਆਪਾਂ ਗੱਲਬਾਤ,
0: ਕਿੰਨੇ ਮਿਲੀਅਨ ਦੀਆਂ ਉਹ ਲਾਈਆਂ ਸੀਗੀਆਂ, ਲੋਹੇ ਦੇ ਡੱਬੇ ਜੇ ਲਾਏ ਸੀ ਵਿੱਚ ਮਛਾਟੇ ਸਿੱਟਣ ਨੂੰ।
1: ਜੀ ਜੀ ਬਿਲਕੁਲ, ਅਤੇ ਇੰਨੇ ਨਾਲ ਹੀ ਤੁਹਾਡੇ ਕੋਲ ਜਾਂਚ ਰਹਿੰਦੇ ਹਾਂ। ਬਾਕੀ ਜ਼ਿਆਦਾ ਸਟ੍ਰੈਸ ਲੈਣ ਦੀ ਲੋੜ ਨਹੀਂ ਆ, ਜੇ ਕੋਈ ਫਿਰ ਵੀ ਪ੍ਰੋਬਲਮ ਹੈਗੀ ਆ ਕਿਸੇ ਨੂੰ, ਜੇ ਉਹ ਨਹੀਂ ਵੀ ਸਾਡੇ ਨਾਲ ਡਿਸਕਸ ਕਰ ਰਿਹਾ, ਅਤੇ ਉਹ ਆਪਣਾ ਇੰਟਰਨਲੀ ਵੇਖੋ ਵੀ ਉਹ ਕਿੱਦਾਂ ਉਹਨੂੰ ਸੋਰਟ ਆਊਟ ਕਰ ਸਕਦਾ। ਇੱਕ ਤਾਂ ਆਪਾਂ ਨੂੰ ਪੁਆਇੰਟ ਇੱਥੇ ਮਿਲ ਗਿਆ ਵਾ ਕਿ ਜੇ ਜੁਆਇੰਟ ਫੈਮਿਲੀ ਨਾਲ ਰਹੋਗੇ, ਇਕੱਠੇ ਰਹੋਗੇ, ਤਾਂ ਹੋ ਸਕਦਾ ਕਿ ਤੁਹਾਡਾ
0: ਖਰਚੇ
1: ਕੰਟਰੋਲ ਹੋ ਜਾਣ, ਅਤੇ ਕਈ ਚੀਜ਼ਾਂ 'ਚ ਤੁਹਾਡੇ ਫਾਇਦੇ ਹੋਣ, ਅਤੇ ਜਿਹੜਾ ਇਹ ਚੱਲ ਰਿਹਾ ਵਾ ਮਾਰਕੀਟ ਦਾ ਰੁਝਾਨ, ਇਹ ਤੋਂ ਤੁਸੀਂ ਥੋੜ੍ਹਾ ਜਿਹਾ ਬਚ ਸਕੋ। ਬਾਕੀ ਇਸ ਤੋਂ ਹੋਰ ਜਿਹੜੇ ਪੁਆਇੰਟਸ ਨੇ ਉਹ ਫਿਰ ਤੁਸੀਂ ਜਿਹੜਾ ਆਪਣੇ ਇੰਟਰਨਲੀ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਜਿਹੜੇ ਤੁਸੀਂ ਡਿਸਕਸ ਕਰੋ, ਅਤੇ ਇਹਨਾਂ ਨੂੰ ਫਿਰ ਫਾਇੰਡ ਆਊਟ ਕਰੋ। ਬਾਕੀ ਜਿਹੜੇ ਇੰਟਰਸਟਿਡ ਨੇ ਘੱਟਦੇ ਵੱਧਦੇ ਰਹਿਣੇ ਆ,
0: ਉਹ ਹੁਣ ਤੁਸੀਂ ਅਸੈਸ ਕਰਨਾ ਵੀ ਇਕੱਠੇ ਰਹਿਣ ਨਾਲ ਮੈਂਟਲ ਹੈਲਥ ਠੀਕ ਰਹਿੰਦੀ ਆ, ਪ੍ਰੋਡਕਟੀਵਿਟੀ ਵਧੂ ਕਿ ਨਹੀਂ।
1: ਪ੍ਰੋਡਕਟੀਵਿਟੀ ਦੀ ਮੇਨ ਗੱਲ ਹੈ, ਭਾਈ ਨੇ ਦੱਸਿਆ ਸੀ ਨਾ, ਜਿੰਨਾ ਚਿਰ ਪ੍ਰੋਡਕਟੀਵਿਟੀ ਨਹੀਂ ਵਧਦੀ ਉਨਾ ਚਿਰ ਨਹੀਂ ਹੱਲ ਹੋਣਾ, ਪ੍ਰੋਡਕਟੀਵਿਟੀ ਵਧੂਗੀ ਤਾਂ ਹੱਲ ਹੋਣਾ ਵਾ। ਅਤੇ ਪ੍ਰੋਡਕਟੀਵਿਟੀ ਬਣਾਉਣ ਲਈ ਵੈਸੇ ਤਾਂ ਆਪਾਂ ਲੱਗੇ ਹੀ ਹਾਂ ਸਾਰੇ, ਮੈਨੂੰ ਲੱਗਦਾ ਨਹੀਂ ਕੋਈ ਇੱਦਾਂ ਦਾ ਹੋਵੇ ਜਿਹੜਾ ਚਾਹੁੰਦਾ ਆ ਕਿ ਮੈਂ ਪ੍ਰੋਡਕਟੀਵਿਟੀ ਘਟਾਵਾਂ, ਸਾਰੇ ਵਧਾਉਣ 'ਚ ਹੀ ਲੱਗੇ ਨੇ। ਅਤੇ ਬਿਲਕੁਲ ਆਪਾਂ ਸਾਡਾ ਕੰਮ ਆ ਲੱਗੇ ਰਹਿਣਾ, ਬਾਕੀ ਗਾਂ ਵੇਖੋ ਉਹਦੀਆਂ ਹੋ ਜਾਣੇ। ਲਈਏ ਫਿਰ ਇਜਾਜ਼ਤ ਭਾਅ ਜੀ।
0: ਹਾਂਜੀ, ਆਪਾਂ ਹੁਣ ਚੱਲਦੇ ਹਾਂ, ਅਤੇ ਉਸ ਤੋਂ ਬਾਅਦ ਬਲਕੀਰਤ ਤੁਹਾਡੇ ਨਾਲ ਬਣੇ ਰਹਿਣਗੇ, ਅਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੂਗਾ, ਅਤੇ ਛੋਟਾ ਜਿਹਾ ਵਕਫਾ ਵੀ ਲਵਾਂਗੇ, ਅਤੇ ਤੁਸੀਂ ਸੁਣਦੇ ਸੁਣਾਉਂਦੇ ਰਹੋ, ਅਤੇ ਸਾਡਾ ਪ੍ਰਚਾਰ ਵੀ ਕਰਦੇ ਰਹੋ, ਗੱਲ ਨੂੰ ਅੱਗੇ ਤੱਕ ਪਹੁੰਚਦੀ ਕਰਦੇ ਰਿਹਾ ਕਰੋ। ਰੇਡੀਓ ਹਾਂਜੀ 1674 AM।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
5: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
6: I have many cow, but favorite best cow Lali. He have 4 leg, 2 ear, 2 eye. Very good, she very fast cow.
7: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
8: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
9: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
10: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
10: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
12: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 481, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
13: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
11: ਉਹ ਜੋ ਹੁਕਮ ਮੇਰੀ ਸਰਕਾਰ
13: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
13: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
11: आहो जी आहो
13: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
3: यू आर लिसनिंग Radio Hanji, 1674 AM, 24/7 Indian Radio, Sydney ka apna Indian Radio Station. Radio
11: Hanji, stay tuned.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ, 1674 ਆ।

ਹੈ ਕੰਨ ਵੀ ਅਲਰ

0: This station is now the ultimate power in the universe.
1: Radio Hanji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमिग्रेशन वालियां दा।
3: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
6: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
7: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
8: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ, ਹੀ ਹੈਵ 4 ਲੈਗ 2 ਈਅਰ 2 ਆਈ, ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
7: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
8: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
9: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
10: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
10: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, East Riverston, which we, Tuhadi Seva Vich.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ 30 ਸਪਤੰਬਰ 2026 ਆਸਟ੍ਰੇਲੀਆ, ਭਾਰਤ ਅਤੇ ਦੁਨੀਆ ਦੀਆਂ ਖਬਰਾਂ ਲੈ ਕੇ ਆਏ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ। ਗ੍ਰੀਨਸ ਪਾਰਟੀ ਨੇ ਆਪਣਾ ਨਵਾਂ ਨੇਤਾ ਡੇਵਿਡ ਸ਼ੂਬ੍ਰਿਜ ਦੇ ਰੂਪ ਦੇ ਵਿੱਚ ਚੁਣ ਲਿਆ। ਕੀ ਨੇ ਉਹ ਖਬਰਾਂ ਅਤੇ ਦੂਸਰੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਅਤੇ ਇੰਟਰਨੈਸ਼ਨਲ ਨਿਊਜ਼ ਤੋਂ। ਸਭ ਤੋਂ ਪਹਿਲਾਂ ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਲੋਵੇਕੀਆ ਤੋਂ ਯੂਰਪੀ ਦੇਸ਼ ਤੋਂ ਜਿੱਥੇ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਲੰਘੀ ਕੱਲ ਇੱਕ ਵਿਦਿਆਰਥੀ ਨੇ ਚਾਕੂ ਦੇ ਨਾਲ ਹਮਲਾ ਕਰਕੇ 61 ਸਾਲਾ ਮਹਿਲਾ ਅਧਿਆਪਕ ਦੀ ਜਾਨ ਲੈ ਲਈ, ਜਦਕਿ ਇੱਕ ਹੋਰ ਟੀਚਰ ਤੇ ਇੱਕ ਹੋਰ ਵਿਦਿਆਰਥੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਇਸ ਹਮਲੇ ਦੇ ਵਿੱਚ 61 ਸਾਲਾ ਅਧਿਆਪਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 41 ਸਾਲਾ ਇੱਕ ਹੋਰ ਮਹਿਲਾ ਟੀਚਰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕੀਤੀ ਗਈ ਹੈ। ਐਸੇ ਹਮਲੇ ਦੇ ਵਿੱਚ ਜ਼ਖਮੀ ਹੋਏ ਇੱਕ ਹੋਰ ਵਿਦਿਆਰਥੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਹਮਲੇ ਦੇ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ। ਪੁਲਿਸ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਦੱਸਦਿਆਂ ਹੋਇਆਂ ਕਿਹਾ ਕਿ ਬਾਕੀ ਦੇ ਸਕੂਲ ਦੇ ਵਿੱਚ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਸਕੂਲ ਸਟਾਫ ਨੂੰ ਕੋਈ ਖਤਰਾ ਨਹੀਂ ਹੈ। ਸਲੋਵੇਕੀਆ ਦੇ ਰਾਸ਼ਟਰਪਤੀ ਪੀਟਰ ਪੈਲਗਰੀਨੀ ਨੇ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਦੇ ਨਾਲ ਰਲ ਕੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੂਰੇ ਸਮਾਜ ਦੇ ਲਈ ਗੰਭੀਰ ਖਤਰਾ ਨੇ। ਸਕੂਲ ਜਿਹੜੀ ਕਿ ਸਭ ਤੋਂ ਸੁਰੱਖਿਅਤ ਥਾਂ ਮੰਨੀ ਜਾਂਦੀ ਹੈ ਯੂਰਪੀ ਦੇਸ਼ਾਂ ਦੇ ਵਿੱਚ ਜਾਂ ਅਮਰੀਕਾ ਤੋਂ ਆਇਆ ਇਹ ਕਲਚਰ ਹੁਣ ਉੱਥੇ ਦਾਖਲ ਹੋ ਰਿਹਾ ਹੈ। ਸਕੂਲਾਂ ਦੇ ਵਿੱਚ ਇਸ ਕਿਸਮ ਦੀ ਹਿੰਸਾ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉੱਥੇ ਹੀ AI ਆਰਟੀਫਿਸ਼ਲ ਇੰਟੈਲੀਜੈਂਸ, ਹੋ ਸਕਦਾ ਹੈ ਕਿ ਤੁਸੀਂ ਇਸ ਨੂੰ AI ਕਹਿੰਦੇ ਰਹੋ, ਆਉਣ ਵਾਲੇ ਸਮੇਂ ਦੇ ਵਿੱਚ ਵੀ ਅਮਰੀਕਾ ਨਹੀਂ ਕਹਿੰਦਾ, ਅਮਰੀਕਾ ਤਾਂ ਪਤਾ ਨਹੀਂ ਕਹਿ ਸਕਦੇ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ AI ਅੱਖਰ ਜਿਹੜਾ ਚੰਗਾ ਨਹੀਂ ਲੱਗ ਰਿਹਾ, ਕਿਉਂਕਿ AI ਦੇ ਨਾਲ ਖਰਾਬੀਆਂ ਇੰਨੀਆਂ ਹੋ ਰਹੀਆਂ ਨੇ ਅਤੇ ਵੈਸੇ ਵੀ ਆਰਟੀਫਿਸ਼ਲ ਅੱਖਰ ਇੱਕ ਨੈਗੇਟਿਵ ਯਾਨੀ ਇੱਕ ਨਕਾਰਾਤਮਕ ਛਵੀ ਦੇ ਨਾਲ ਆਉਂਦਾ। ਅਜਿਹੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੋਂ ਅਧਿਕਾਰਕ ਤੌਰ ਦੇ ਉੱਤੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਨਾਮ ਹੀ ਬਦਲ ਦਿੱਤਾ ਅਤੇ ਇਸ ਨੂੰ ਸੁਪਰ ਇੰਟੈਲੀਜੈਂਸ ਯਾਨੀ SI ਕਹਿਣ ਦਾ ਇੱਕ ਹੁਕਮ ਹੈ ਜਿਹੜਾ ਉਸਦੇ ਉੱਤੇ ਹਸਤਾਖਰ ਕੀਤੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਵਾਈਟ ਹਾਊਸ ਦੇ ਵਿੱਚ ਟੈਕ ਦਿੱਗਜਾਂ ਦੇ ਨਾਲ ਡੋਨਾਲਡ ਟਰੰਪ ਘਿਰੇ ਹੋਏ ਸੀ ਜਿਸ ਵਕਤ ਉਹਨਾਂ ਨੇ ਇਹ ਐਲਾਨ ਕੀਤਾ ਪੱਤਰਕਾਰਾਂ ਦੇ ਸਾਹਮਣੇ। ਉਸ ਵਕਤ ਐਲਨ ਮਸਕ, ਸੁੰਦਰ ਪਿਚਾਈ, ਮਾਰਕ ਜ਼ਕਰਬਰਗ ਤੇ ਜੈਨਸਨ ਹੋਂਗ ਦੇ ਨਾਲ ਇੱਕ ਬੈਠਕ ਕੀਤੀ ਗਈ। ਬੈਠਕ ਤੋਂ ਬਾਅਦ ਇਸ ਐਗਜ਼ੈਕਟਿਵ ਆਰਡਰ ਦੇ ਉੱਤੇ ਹਸਤਾਖਰ ਕਰ ਦਿੱਤੇ ਗਏ। ਹੁਣ ਅਮਰੀਕੀ ਸਰਕਾਰੀ ਕੰਮਕਾਜ, ਵੈਬਸਾਈਟਸ, ਅਧਿਕਾਰਕ ਦਸਤਾਵੇਜ਼ਾਂ ਦੇ ਵਿੱਚ AI ਦੀ ਥਾਂ ਦੇ ਉੱਤੇ SI ਸ਼ਬਦ ਲਿਖਿਆ ਜਾਏਗਾ। ਟਰੰਪ ਨੇ ਕਿਹਾ ਕਿ ਆਰਟੀਫਿਸ਼ੀਅਲ ਸੁਣਨ ਦੇ ਵਿੱਚ ਹੀ ਇੱਦਾਂ ਲੱਗਦਾ ਹੈ ਜਿਵੇਂ ਕਿਸੇ ਨੇ ਤਕਨੀਕ ਦੇ ਨਾਲ ਕੁਝ ਨਕਲੀ ਜਾਂ ਬਨਾਵਟੀ ਕੰਮ ਕੀਤਾ ਹੋਵੇ। ਇਹ ਤਕਨੀਕ ਅਸਲੀ ਅਤੇ ਬੇਹੱਦ ਸ਼ਾਨਦਾਰ ਹੈ। ਇਸ ਨੂੰ ਆਰਟੀਫਿਸ਼ੀਅਲ ਨਹੀਂ ਬਲਕਿ ਸੁਪਰ ਇੰਟੈਲੀਜੈਂਸ ਕਿਹਾ ਜਾਣਾ ਚਾਹੀਦਾ। ਐਗਜ਼ੈਕਟਿਵ ਆਰਡਰ ਦੇ ਵਿੱਚ ਕਿਹਾ ਗਿਆ ਕਿ ਸੁਪਰ ਇੰਟੈਲੀਜੈਂਸ ਸ਼ਬਦ ਇਸ ਤਕਨੀਕ ਦੀਆਂ ਸੰਭਾਵਨਾਵਾਂ ਅਤੇ ਤੇਜ਼ੀ ਦੇ ਨਾਲ ਹੋ ਰਹੇ ਵਿਕਾਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤੁਲਨਾ ਦੇ ਵਿੱਚ ਕਿਤੇ ਵਧੇਰੇ ਅਤੇ ਸਟੀਕ ਤਰੀਕੇ ਦੇ ਨਾਲ ਦਰਸਾਉਂਦਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਲ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਤੋਂ ਇਹ ਪੁੱਛਿਆ ਸੀ ਕਿ AI ਦਾ ਨਾਮ ਬਦਲ ਕੇ ਕੀ ਕਰਨਾ ਚਾਹੀਦਾ। ਟਰੰਪ ਦੇ ਸਾਹਮਣੇ ਕੁਝ ਆਪਸ਼ਨਸ ਆਏ ਸੀ, ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਨਾਮ ਨੂੰ ਹੁਣ ਬਦਲਣ ਦਾ ਐਲਾਨ ਕਰ ਦਿੱਤਾ ਹੈ। ਉੱਥੇ ਇਰਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੰਯੁਕਤ ਅਰਬ ਅਮੀਰਾਤ ਦੌਰੇ ਦੀ ਨਿੰਦਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਮੱਧ ਪੂਰਬ ਦੇ ਦੇਸ਼ਾਂ ਨੂੰ ਨੇਤਨਯਾਹੂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ ਅਤੇ UAE ਦੌਰੇ ਦੇ ਉੱਤੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਇਸ ਖਿੱਤੇ ਦੇ ਵਿੱਚ ਅਸਥਿਰਤਾ ਪੈਦਾ ਹੋਏਗੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਰਾਤ ਜਾਰੀ ਕੀਤੇ ਇਸ ਬਿਆਨ 'ਚ ਕਿਹਾ ਹੈ ਕਿ ਇਸ ਖਿੱਤੇ ਦੀ ਸੁਰੱਖਿਆ ਦੇ ਲਈ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਸਾਂਝੀ ਹੈ। ਐਸਾ ਕੋਈ ਵੀ ਕਦਮ ਜਿਸ ਦੇ ਨਾਲ ਇਸ ਖਿੱਤੇ ਦੇ ਵਿੱਚ ਅੜਿੱਕੇ ਪੈਦਾ ਹੋਣ, ਨਫ਼ਰਤ ਪਦੇ ਅਤੇ ਰੁਕਾਵਟਾਂ ਹਨ, ਉਹ ਨਹੀਂ ਹੋਣਾ ਚਾਹੀਦਾ। ਆਖਿਰਕਾਰ ਇਸ ਖਿੱਤੇ ਦੇ ਸਾਰੇ ਹੀ ਦੇਸ਼ ਜਿਹੜੇ ਨੇ ਉਸ ਦੇ ਨਾਲ ਪ੍ਰਭਾਵਿਤ ਹੋਣਗੇ, ਉਹਨਾਂ ਦੇ ਲਈ ਇਹ ਨੁਕਸਾਨਦੇਹ ਹੋਏਗਾ। ਇਸ ਦੇ ਨਾਲ ਪੱਛਮ ਏਸ਼ੀਆ ਦੇ ਵਿੱਚ ਵੰਡ ਵਧੇਗੀ, ਅਸਥਿਰਤਾ ਪੈਦਾ ਹੋਏਗੀ ਔਰ ਇਸ ਖੇਤਰ ਦੇ ਲੋਕਾਂ ਤੋਂ ਅਪੀਲ ਕੀਤੀ ਜਾਂਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਬਾਕੀ ਦੇ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਵੀ ਇਜ਼ਰਾਈਲੀ ਸ਼ਾਸਨ ਦੀ ਨੁਕਸਾਨ ਪਹੁੰਚਾਉਣ ਵਾਲੀ ਰਣਨੀਤੀ ਤੋਂ ਦੂਰੀ ਬਣਾ ਕੇ ਰੱਖਣ, ਆਪਣੇ ਜ਼ਮੀਨੀ ਰਸਤੇ ਇਹਨਾਂ ਦੇ ਲਈ ਨਾ ਖੋਲ੍ਹਣ ਔਰ ਆਪਣੀ ਜ਼ਮੀਨ ਨੂੰ ਇਹਨਾਂ ਦਾ ਮੰਚ ਨਾ ਬਣਨ ਦੇਣ। ਜ਼ਿਕਰਯੋਗ ਹੈ ਕਿ ਨੇਤਨਯਾਹੂ ਐਤਵਾਰ ਦੇ ਦਿਨ UAE ਦੇ ਦੌਰੇ ਦੇ ਉੱਤੇ ਆਏ ਸੀ। ਕਿਹਾ ਜਾ ਰਿਹਾ ਸੀ ਕਿ ਬੜਾ ਗੁਪਤ ਔਰ ਅਚਾਨਕ ਹੋਇਆ ਦੌਰਾ ਸੀ। ਉੱਥੇ ਉਹਨਾਂ ਦੀ ਮੁਲਾਕਾਤ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਹੋਈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇਸ ਦੌਰੇ ਦੀ ਪੁਸ਼ਟੀ 2 ਦਿਨ ਬਾਅਦ ਕੀਤੀ ਗਈ, ਪਰ ਹੁਣ ਇਰਾਨ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਟਿੱਪਣੀ ਸਾਹਮਣੇ ਆਈ ਹੈ ਕਿ UAE, ਬਹਿਰੀਨ, ਜਾਰਡਨ, ਸਾਊਦੀ ਅਰਬ ਵਰਗੇ ਦੇਸ਼ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਹੋਸਟ ਨਾ ਕਰਨ। ਇਸ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਨਫ਼ਰਤ ਹੋਰ ਵਧੇਗੀ।
ਉੱਥੇ ਆਈਫਲ ਟਾਵਰ ਦਾ ਸੰਚਾਲਨ ਕਰਨ ਵਾਲੀ ਕੰਪਨੀ SETE ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਚੀਫ ਐਗਜ਼ੈਕਟਿਵ ਪੈਟ੍ਰਿਕ ਬ੍ਰਾਂਕੋ ਰੂਵੋ ਇਸ ਸਾਲ ਦੇ ਅਖੀਰ ਦੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਹਨਾਂ ਦਾ ਇਹ ਫੈਸਲਾ ਇਸ ਵਾਕਏ ਤੋਂ ਬਾਅਦ ਆਇਆ ਜਦੋਂ ਇੱਕ ਹਿੰਦੂ ਸੰਗਠਨ ਬੈਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਉੱਥੇ ਦੌਰਾ ਕੀਤਾ ਗਿਆ ਸੀ ਅਤੇ ਬੈਪਸ ਦੇ ਪੁਜਾਰੀਆਂ ਨੇ ਆਈਫਲ ਟਾਵਰ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਕੇ ਪੁਰਸ਼ ਕਰਮਚਾਰੀਆਂ ਨੂੰ ਕੰਮ ਦੇ ਉੱਤੇ ਲਗਾਉਣ ਦੀ ਗੱਲ ਕੀਤੀ ਸੀ, ਬਲਕਿ ਇਸ ਨੂੰ ਅੰਜਾਮ ਵੀ ਦੇ ਦਿੱਤਾ ਸੀ। ਔਰ ਇਸੇ ਮਾਮਲੇ ਦੇ ਵਿੱਚ ਮਗਰੋਂ ਮਹਿਲਾ ਕਰਮਚਾਰੀਆਂ ਨੇ ਖੁਦ ਦੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਫਿਰ ਧਰਨੇ ਮੁਜ਼ਾਹਰੇ ਵੀ ਕੀਤੇ ਗਏ। ਆਈਫਲ ਟਾਵਰ ਦੇ ਵਿੱਚ ਅੱਜ ਤੱਕ ਇਸ ਕਿਸਮ ਦੀ ਘਟਨਾ ਨਹੀਂ ਸੀ ਵਾਪਰੀ। ਇਸੇ ਮਾਮਲੇ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਵੀ ਹੋ ਗਿਆ ਸੀ। ਹੁਣ SETE ਜਿਹੜੀ ਆਈਫਲ ਟਾਵਰ ਦਾ ਸੰਚਾਲਨ ਕਰਦੀ ਹੈ, ਇਸ ਅਦਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਰੂਈਵੋ 2018 ਤੋਂ ਆਈਫਲ ਟਾਵਰ ਦੇ ਡਾਇਰੈਕਟਰ ਜਨਰਲ ਅਹੁਦੇ ਦੇ ਉੱਤੇ ਨੇ, ਪਰ ਇਸ ਸਾਲ ਦੇ ਅਖੀਰ ਤੱਕ ਜਾਂਦਿਆਂ ਉਹ ਅਹੁਦਾ ਛੱਡ ਦੇਣਗੇ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇੰਟਰਨਲ ਪੜਤਾਲ ਦੇ ਵਿੱਚ ਪਾਇਆ ਗਿਆ ਹੈ ਕਿ ਵਫਦ ਦੇ ਦੌਰੇ ਦੀ ਵਿਵਸਥਾ ਦੇ ਵਿੱਚ ਕੁਝ ਖਾਮੀਆਂ ਸੀ। ਜਾਂਚ ਦੇ ਦਰਮਿਆਨ ਇਸ ਦੇ ਚੱਲਦਿਆਂ ਮਹਿਲਾ ਕਰਮਚਾਰੀਆਂ ਨੂੰ ਹਟਾਉਣ ਵਰਗੀਆਂ ਹਰਕਤਾਂ ਜਿਹੜੀਆਂ ਕੀਤੀਆਂ ਗਈਆਂ ਉਹ ਸਵੀਕਾਰ ਨਹੀਂ ਹੋਣਗੀਆਂ, ਭਵਿੱਖ ਦੇ ਵਿੱਚ ਵੀ ਨਹੀਂ। ਜ਼ਿਕਰਯੋਗ ਹੈ ਕਿ ਕੰਪਨੀ ਦੇ ਕਰਮਚਾਰੀਆਂ ਦਾ ਦੋਸ਼ ਹੈ ਕਿ ਹਿੰਦੂ ਧਾਰਮਿਕ ਸੰਗਠਨ ਬੈਪਸ ਦੇ ਆਉਣ ਦੇ ਉੱਤੇ ਮਹਿਲਾ ਕਰਮਚਾਰੀਆਂ ਨੂੰ ਉੱਥੋਂ ਹਟਾਉਣਾ ਫਰਾਂਸ ਦੇ ਸਮਾਜ ਦੇ ਵਿੱਚ ਇੱਕ ਬੇਹੱਦ ਨਿੰਦਣਯੋਗ ਕਦਮ ਹੈ। ਇਸ ਘਟਨਾ ਨੇ ਉੱਥੋਂ ਦੀਆਂ ਮਹਿਲਾ ਕਰਮਚਾਰੀਆਂ 'ਚ ਹੀ ਨਹੀਂ ਬਲਕਿ ਪੂਰੇ ਸਮਾਜ ਦੇ ਵਿੱਚ ਇੱਕ ਰੋਸ ਪੈਦਾ ਕਰ ਦਿੱਤਾ ਸੀ। ਹਿੰਦੂ ਧਰਮ ਦੇ ਨਾਲ ਜੁੜੇ ਹੋਏ ਜਿਹੜੇ ਪੁਜਾਰੀ ਫਰਾਂਸ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਲਈ ਵੀ ਇਹ ਇੱਕ ਵੱਡੀ ਵਿਵਾਦ ਦਾ ਇੱਕ ਕਾਰਨ ਬਣ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਦਰਮਿਆਨ ਗਤੀਰੋਧ ਦੋਹਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਹੱਕ ਦੇ ਵਿੱਚ ਨਹੀਂ ਹੈ ਅਤੇ ਕੋਈ ਤੀਜੀ ਧਿਰ ਇਸ ਦਾ ਫਾਇਦਾ ਚੁੱਕੇਗੀ। ਜੈ ਸ਼ੰਕਰ ਨੇ ਕਿਹਾ ਕਿ ਉਹਨਾਂ ਨੇ ਇਹ ਸੁਨੇਹਾ ਕਈ ਵਾਰ ਚੀਨ ਨੂੰ ਵਿਅਕਤੀਗਤ ਤੌਰ ਦੇ ਉੱਤੇ ਵੀ ਦਿੱਤਾ, ਨਿੱਜੀ ਤੌਰ 'ਤੇ ਵੀ ਪਹੁੰਚਾਇਆ। ਅਸਲ 'ਚ ਜੈ ਸ਼ੰਕਰ ਨੇ ਇਸ਼ਾਰਾ ਅਮਰੀਕਾ ਦੇ ਵੱਲ ਕੀਤਾ ਪਰ ਅਮਰੀਕਾ ਦੇ ਵਿੱਚ ਹੀ ਖੜ੍ਹੇ ਹੋ ਗਏ। ਜੈ ਸ਼ੰਕਰ ਨੇ ਸੋਮਵਾਰ ਦੇ ਦਿਨ ਨਿਊਯਾਰਕ ਦੇ ਵਿੱਚ ਏਸ਼ੀਆ ਸੁਸਾਇਟੀ ਦੇ ਤਰਫ ਤੋਂ ਆਯੋਜਿਤ ਇੱਕ ਪ੍ਰੋਗਰਾਮ 'ਚ ਭਾਰਤ ਚੀਨ ਸੰਬੰਧਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਕਿਹਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੈਥੋਂ ਪੁੱਛੋ ਕਿ 2025 'ਚ ਅਸੀਂ ਜਿੱਥੇ ਸੀ ਉਸ ਦੀ ਤੁਲਨਾ ਦੇ ਵਿੱਚ ਅੱਜ ਕਿੱਥੇ ਹਾਂ ਤਾਂ ਰਿਸ਼ਤੇ ਬਿਹਤਰ ਨੇ। ਮੈਂ ਤਾਂ ਕਹਾਂਗਾ ਕਿ ਹਾਂ 2024 ਦੀ ਤੁਲਨਾ ਦੇ ਵਿੱਚ ਦੇਖੋ ਤਾਂ ਹੋਰ ਵੀ ਬਿਹਤਰ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ 2020 ਦੇ ਵਿੱਚ ਜੋ ਵੀ ਕੁਝ ਹੋਇਆ ਸਰਹੱਦ ਦੇ ਉੱਤੇ ਲੰਮੇ ਸਮੇਂ ਤੱਕ ਜਿਹੜੇ ਇੱਕ ਗਤੀਰੋਧ ਬਣੇ ਰਹੇ ਉਸ ਦਾ ਰਿਸ਼ਤਿਆਂ ਦੇ ਉੱਤੇ ਕਾਫੀ ਅਸਰ ਪਿਆ ਸੀ, ਪਰ ਉਸ ਤੋਂ ਬਾਅਦ ਅਸੀਂ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ਾਂ ਕੀਤੀਆਂ, ਕਾਫੀ ਹੱਦ ਤੱਕ ਇਸ ਰਿਸ਼ਤੇ ਸੁਧਰੇ ਨੇ, ਪਰ ਜੇਕਰ ਇਹ ਗਤੀਰੋਧ ਬਣਿਆ ਰਹਿੰਦਾ ਤਾਂ ਤੀਸਰੀ ਧਿਰ ਇਸ ਦਾ ਫਾਇਦਾ ਚੁੱਕੇਗੀ। ਚੀਨੀ ਧਿਰ ਇਸ ਗੱਲ ਦੇ ਨਾਲ ਸਹਿਮਤ ਹੋਣ ਦੇ ਵਿੱਚ ਥੋੜ੍ਹਾ ਸਮਾਂ ਲਗਾ ਸਕਦੀ ਹੈ, ਪਰ ਉਹ ਜੋ ਵੀ ਕੁਝ ਕਰ ਰਹੇ ਨੇ ਉਹ ਠੀਕ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਲੰਮੇ ਸਮੇਂ ਤੱਕ ਇਸ ਕਿਸਮ ਦਾ ਵਿਵਾਦ ਦੋਹਾਂ ਦੇਸ਼ਾਂ ਦੇ ਦਰਮਿਆਨ ਚੱਲਦਾ ਰਹੇਗਾ। ਜੈਸ਼ੰਕਰ ਨੇ ਕਿਹਾ ਕਿ ਰਿਸ਼ਤਿਆਂ ਦੇ ਵਿੱਚ ਸੁਧਾਰ ਦੇ ਸੰਬੰਧੀ ਇੱਕ ਵਾਪਸੀ ਹੈ ਔਰ ਕਾਫੀ ਹੱਦ ਤੱਕ ਰਿਸ਼ਤੇ ਪਟੜੀ ਦੇ ਉੱਤੇ ਵਾਪਸ ਆ ਵੀ ਗਏ ਨੇ। ਹਾਲਾਂਕਿ ਜੀਓਪੋਲੀਟੀਕਲ ਅਤੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੇ ਉੱਤੇ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਭਾਰਤ ਅਤੇ ਚੀਨ ਆਪਣੀ ਸਰਹੱਦ ਨੂੰ ਲੈ ਕੇ ਜਿਹੜਾ ਵਿਵਾਦ ਆ ਉਸ ਨੂੰ ਛੇਤੀ ਸੁਲਝਾ ਵੀ ਲੈਣਗੇ। ਬੀਜਿੰਗ ਸਥਿਤ ਥਿੰਕ ਟੈਂਕ ਇੰਟਰਨੈਸ਼ਨਲ ਕੋਆਪਰੇਸ਼ਨ ਸੈਂਟਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੈਸ਼ੰਕਰ ਦੀ ਅਮਰੀਕਾ ਦੇ ਵਿੱਚ ਦਿੱਤੀ ਗਈ ਇਹ ਟਿੱਪਣੀ ਚੀਨ ਅਤੇ ਭਾਰਤ ਦੇ ਸੰਬੰਧਾਂ ਦੇ ਲਿਹਾਜ਼ ਦੇ ਨਾਲ ਕਾਫੀ ਅਹਿਮ ਸੰਕੇਤ ਦਿੰਦੀ ਹੈ ਅਤੇ ਭਾਰਤ ਦੀ ਤਰਫ ਤੋਂ ਜਿਹੜਾ ਇਹ ਹੱਥ ਅੱਗੇ ਵਧਾਇਆ ਗਿਆ ਉਸਦਾ ਚੀਨ ਦੀ ਤਰਫ ਤੋਂ ਵੀ ਸਵਾਗਤ ਕੀਤਾ ਜਾਏਗਾ। ਲੰਮੇ ਸਮੇਂ ਤੱਕ ਅਸਲ ਦੇ ਵਿੱਚ ਭਾਰਤ ਇਸ ਗੱਲ ਦਾ ਹਾਮੀ ਸੀ ਕਿ ਭਾਰਤ ਚੀਨ ਸੰਬੰਧਾਂ ਦੇ ਵਿੱਚ ਜੇ ਵਿਵਾਦ ਬਣਿਆ ਹੋਇਆ ਤਾਂ ਬਣਿਆ ਰਹੇ, ਪਰ ਚੀਨ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਸ਼ੁਰੂਆਤ ਵੀ ਨਹੀਂ ਸੀ ਕੀਤੀ ਗਈ। ਹੁਣ ਜੇਕਰ ਭਾਰਤ ਆਪਣੇ ਤੌਰ 'ਤੇ ਸ਼ੁਰੂਆਤ ਕਰ ਰਿਹਾ ਤਾਂ ਕਿ ਉਹ ਅਮਰੀਕਾ ਇਸ ਦਾ ਲਾਭ ਨਾ ਚੱਕ ਸਕੇ ਤਾਂ ਇਸ ਨੂੰ ਚੀਨ ਵੀ ਇਸ ਨੂੰ ਸਮਾਂ ਗਵਾਏ ਬਗੈਰ ਇਸ ਨੂੰ ਇਹਨਾਂ ਸੰਬੰਧਾਂ ਨੂੰ ਦਰੁਸਤ ਕਰਨ ਦੇ ਲਈ ਭਾਰਤ ਦਾ ਸਾਥ ਦੇਵੇਗਾ। ਇਹ ਚੀਨ ਦੇ ਇੱਕ ਅਦਾਰੇ ਦੀ ਤਰਫ ਤੋਂ ਗੱਲ ਕਹੀ ਗਈ। ਵੈਸੇ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਇਸ ਦੇ ਉੱਤੇ ਸਾਹਮਣੇ ਨਹੀਂ ਆਇਆ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਪਾਈਏ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਦੇ ਲਈ ਧਨਰਾਜ ਪਰਿਮਲ ਨਾਥਵਾਨੀ ਅਤੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਨੂੰ ਆਪਣਾ ਅਧਿਕਾਰਕ ਉਮੀਦਵਾਰ ਐਲਾਨ ਕੀਤਾ। ਦੋਵੇਂ ਉਮੀਦਵਾਰ ਬੁੱਧਵਾਰ 30 ਸਪਤੰਬਰ 2026 ਨੂੰ ਆਪਣਾ ਨੋਮੀਨੇਸ਼ਨ ਪੱਤਰ ਅੱਜ ਦੇ ਦਿਨ ਦਾਖਲ ਕਰ ਰਹੇ ਨੇ। ਧਨਰਾਜ ਪਰਿਮਲ ਨਾਥਵਾਨੀ ਰਿਲਾਇੰਸ ਇੰਡਸਟਰੀ ਦੇ ਗਰੁੱਪ ਪ੍ਰੈਜ਼ੀਡੈਂਟ ਅਹੁਦੇ ਦੇ ਉੱਤੇ ਕੰਮ ਕਰਦੇ ਨੇ।
ਉਹ ਉਦਯੋਗਪਤੀ ਤੇ ਵਰਤਮਾਨ ਸਮੇਂ ਦੇ ਵਿੱਚ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦੇ ਬੇਟੇ ਵੀ ਨੇ। ਪਰਿਮਲ ਨਾਥਵਾਨੀ ਇਸ ਸਮੇਂ ਝਾਰਖੰਡ ਤੋਂ NDA ਦੇ ਹਮਾਇਤ ਦੇ ਨਾਲ ਜਿਹੜਾ ਆਜ਼ਾਦ ਤੌਰ ਦੇ ਉੱਤੇ ਰਾਜ ਸਭਾ ਮੈਂਬਰ ਚੁਣ ਕੇ ਆਏ ਨੇ। ਉੱਥੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਨੇ ਤੇ ਰਾਜ ਸਭਾ 'ਚ ਮੌਜੂਦਾ ਮੈਂਬਰ ਵੀ ਨੇ। ਇੱਧਰ ਭਾਜਪਾ ਦੀ ਤਰਫ ਤੋਂ ਸਮ੍ਰਿਤੀ ਇਰਾਨੀ ਦੇ ਉੱਤੇ ਪੂਰਾ ਜ਼ੋਰ ਲਗਾਇਆ ਜਾਏਗਾ ਤੇ ਉਹਨਾਂ ਦੇ ਸੀਟ ਜਿੱਤਣ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਨੇ। ਭਾਰਤੀ ਫੌਜ ਨੇ ਅੱਜ ਦੇ ਦਿਨ ਦਾਅਵਾ ਕੀਤਾ ਕਿ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਮੁਹਿੰਮ ਦੇ ਵਿੱਚ ਪਾਕਿਸਤਾਨੀ ਕੱਟੜਪੰਥੀ ਨੂੰ ਮਾਰ ਗਿਰਾਇਆ ਗਿਆ। ਫੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰਟ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਦੱਸਿਆ ਹੈ ਕਿ ਭਾਰਤੀ ਫੌਜ, ਜੰਮੂ ਕਸ਼ਮੀਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ CRPF ਨੇ ਪੀਰ ਪੰਜਾਲ ਪਰਬਤੀ ਲੜੀ ਦੇ ਕੋਲ ਯੁਸਮਰਗ ਜਿਹੜਾ ਇੱਕ ਸੈਰ ਸਪਾਟੇ ਵਾਲਾ ਥਾਂ ਹੈ ਉਸ ਇਲਾਕੇ ਦੇ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਚਿਨਾਰ ਕੋਰ ਦੇ ਮੁਤਾਬਕ ਜਿਹੜੇ ਚੁਕੰਨੇ ਰਹਿ ਰਹੇ ਸੀ ਉਸ ਵਕਤ ਜਵਾਨ ਉਹਨਾਂ ਦੀਆਂ ਗਤੀਵਿਧੀਆਂ ਦੇ ਚੱਲਦਿਆਂ ਹੀ ਇਸ ਇਲਾਕੇ ਦੇ ਵਿੱਚ ਅੱਤਵਾਦੀਆਂ ਦੇ ਉੱਤੇ ਨਿਗਾਹ ਰੱਖੀ ਗਈ ਅਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸ ਜ਼ਬਰਦਸਤ ਮੁੱਠਭੇੜ ਦੇ ਦਰਮਿਆਨ ਇੱਕ ਅੱਤਵਾਦੀ ਨੂੰ ਮਾਰ ਕਰਾਇਆ ਗਿਆ। ਮ੍ਰਿਤਕ ਅੱਤਵਾਦੀ ਦੀ ਪਛਾਣ ਆਸਿਫ ਅਰਫ ਹਾਸ਼ਿਮ ਮੂਸਾ ਦੇ ਰੂਪ ਦੇ ਵਿੱਚ ਹੋਈ ਹੈ। ਉਹ ਪਾਕਿਸਤਾਨ ਦੇ ਪਾਬੰਦੀਸ਼ੁਦਾ ਸੰਗਠਨ ਲਸ਼ਕਰੇ ਤੈਬਾ ਦੇ ਨਾਲ ਜੁੜਿਆ ਹੋਇਆ। ਸੁਰੱਖਿਆ ਬਲਾਂ ਦੇ ਮੁਤਾਬਕ ਯੁਸਮਰਗ ਦੇ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਦੂਸਰਾ ਕੱਟੜਪੰਥੀ ਜਿਹੜਾ ਇਹ ਸੀ ਜਿਹੜਾ ਮਾਰਿਆ ਗਿਆ। ਹਾਲੀਆ ਮੁਹਿੰਮਾਂ ਦੇ ਦਰਮਿਆਨ ਪਿਛਲੇ ਹਫ਼ਤਿਆਂ ਦੇ ਦਰਮਿਆਨ ਵੀ ਕੁਝ ਕੱਟੜਪੰਥੀਆਂ ਦੇ ਉੱਤੇ ਹਮਲੇ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ। ਉੱਥੇ ਭਾਰਤ ਦੀ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 3 ਹੋ ਸਕਦੀ ਹੈ ਕਿਉਂਕਿ ਅਦਾਲਤ ਦੇ ਕੋਲੇਜੀਅਮ ਨੇ ਗੁਜਰਾਤ ਹਾਈ ਕੋਰਟ ਦੀ ਚੀਫ ਜਸਟਿਸ ਸੁਨੀਤਾ ਅਗਰਵਾਲ ਨੂੰ ਪਦ ਉੱਨਤ ਕੀਤਾ ਹੈ ਔਰ ਪਦ ਉੱਨਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਦੇਸ਼ ਦੀ ਚੋਟੀ ਦੀ ਅਦਾਲਤ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ

ਜ਼ਮੀਨੀ ਰੂਪ ਦੇ ਵਿੱਚ ਜੁੜੇ ਹੋਣ ਦੀ ਲੋੜ ਵੀ ਨਹੀਂ ਹੈ। ਵੈਸੇ ਆਸਟ੍ਰੇਲੀਆ ਫਾਈਵ ਆਈਜ਼ ਦਾ ਮੈਂਬਰ ਹੈ, ਯਾਨੀ ਆਸਟ੍ਰੇਲੀਆ ਤੋਂ ਇਲਾਵਾ ਗੁਆਂਢੀ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਜਿਹੜੇ ਨੇ ਉਹ ਫਾਈਵ ਆਈਜ਼ ਦੇ ਮੈਂਬਰ ਨੇ। ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਕਿਸਮ ਦਾ ਇਹ ਸੰਗਠਨ ਬਣਾਇਆ ਗਿਆ ਸੀ ਤਾਂ ਕਿ ਦੁਨੀਆ ਦੇ ਕਿਸੇ ਵੀ ਦੂਸਰੇ ਹਿੱਸੇ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਸ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਬਹਿਰਾਲ ਇਸ ਮਾਮਲੇ ਦੇ ਵਿੱਚ ASD ਦੇ ਸਾਈਬਰ ਸਿਕਿਉਰਿਟੀ ਪਾਰਟਨਰਸ਼ਿਪ ਪ੍ਰੋਗਰਾਮ ਦੇ ਤਹਿਤ ਇਹ ਗੱਲ ਕਹੀ ਗਈ ਹੈ ਕਿ 130,000 ਲੋਕਾਂ ਨੇ ਪਿਛਲੇ ਸਾਲ ਸਾਈਬਰ ਬ੍ਰੀਚ ਦੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਸੀ। ਇੱਦਾਂ ਨਹੀਂ ਕਿ ਉਹ ਘਟਨਾਵਾਂ ਹੋਈਆਂ ਸੀ, ਸੂਚਨਾ ਮਿਲੀ ਸੀ, ਔਰ ਇਸ ਸਾਲ ਇਹ 150,000 ਇਹ ਗਿਣਤੀ ਹੋ ਗਈ ਹੈ। ਉੱਥੇ ਦੇਸ਼ ਦੇ ਵਿੱਚ ਮਹਿੰਗਾਈ ਵਧੀ ਹੈ। ਅਗਸਤ ਮਹੀਨੇ ਦੇ ਵਿੱਚ ਇਨਫਲੇਸ਼ਨ 3.5% ਦੀ ਬਜਾਏ 4% ਤੱਕ ਚਲੀ ਗਈ ਸੀ। ਹੁਣ ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ RBI ਦਾ ਫੈਸਲਾ ਹੈ ਉਸ ਨੂੰ ਵੀ ਜਾਇਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹੁਣ ਅੱਗੇ ਕੀ ਹੋਏਗਾ ਇਸ ਨੂੰ ਲੈ ਕੇ ਆਰਥਿਕ ਮਾਹਰ ਅਲੱਗ ਅਲੱਗ ਰਾਏ ਦੇ ਰਹੇ ਨੇ, ਪ੍ਰਗਟ ਕਰ ਰਹੇ ਨੇ। ਇੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਦਾ ਇਹ ਵਾਧਾ RBI ਨੂੰ ਮਜਬੂਰ ਕਰੇਗਾ ਕਿ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਸਾਲ ਦੀ ਇਸ ਆਖਰੀ ਬੈਠਕ ਹੋਣੀ ਹੈ ਉਸ ਦੇ ਵਿੱਚ ਵੀ ਵਿਆਜ ਦਰਾਂ ਵਧਾ ਦਿੱਤੀਆਂ ਜਾਣ। ਕੰਜ਼ੂਮਰ ਪ੍ਰਾਈਸ ਇੰਡੈਕਸ ਹਾਲਾਂਕਿ ਆਪਣੇ ਅਨੁਮਾਨ ਦੇ ਨਾਲੋਂ ਥੱਲੇ ਗਏ ਹੈ, ਪਰ ਆਸਟ੍ਰੇਲੀਆ ਦੇ ਵਿੱਚ ਸਾਲਾਨਾ ਮਹਿੰਗਾਈ ਜਿਹੜੀ ਉਹ ਪਿਛਲੇ ਸਾਲ ਦੇ ਮੁਕਾਬਲੇ ਵਧੀ ਦੱਸੀ ਗਈ ਹੈ। ਔਰ ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ RBI ਦੀ ਤਰਫ ਤੋਂ ਨਵੰਬਰ ਮਹੀਨੇ 'ਚ ਹੋਣ ਵਾਲੀ ਬੈਠਕ ਦੇ ਅੰਦਰ ਇਹ ਫੈਸਲਾ ਲਿਆ ਜਾਏਗਾ ਕਿ ਵਿਆਜ ਦਰਾਂ 'ਚ ਇੱਕ ਵਾਰ ਫਿਰ ਤੋਂ ਇਜ਼ਾਫਾ ਕੀਤਾ ਜਾਵੇ। ਹਾਲਾਂਕਿ ਪਿਛਲੇ 15 ਸਾਲਾਂ ਦੇ ਵਿੱਚ ਇਹ ਸਿਖਰਲੇ ਪੱਧਰ ਦੇ ਉੱਤੇ ਨੇ ਅਤੇ ਵੈਸਪੈਕ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ RBI ਜਿਵੇਂ ਜਿਵੇਂ ਵਿਆਜ ਦਰਾਂ ਦੇ ਵਿੱਚ ਕੈਸ਼ ਰੇਟ ਦੇ ਵਿੱਚ ਇਜ਼ਾਫਾ ਕਰੇਗੀ, ਜ਼ਾਹਿਰ ਜੀ ਗੱਲ ਹੈ ਕਿ ਉਹ ਰੀਅਲ ਐਸਟੇਟ ਬਾਜ਼ਾਰ ਦੇ ਉੱਤੇ ਉਸਦੇ ਅਸਰ ਪੈਣਗੇ। ਪਰ ਸਿਰਫ ਇਹੀ ਇੱਕ ਕਾਰਨ ਨਹੀਂ ਹੈ ਬਲਕਿ ਫਿਊਲ ਦੀਆਂ ਵਧੇਰੇ ਕੀਮਤਾਂ ਵੀ ਜਿਹੜੀਆਂ ਨੇ ਉਹ ਆਸਟ੍ਰੇਲੀਆ ਲਈ ਚਿੰਤਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਨੇ। ਉੱਥੇ ਡੇਵਿਡ ਸ਼ੂ ਬ੍ਰਿਜ ਨੂੰ ਹੁਣ ਗ੍ਰੀਨਸ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਦੱਸ ਦਈਏ ਕਿ ਇਸ ਇੱਕ ਤਿੰਨ ਜਿਹੜਾ ਪਾਸੇ ਦਾ ਇੱਕ ਕੰਟੈਸਟ ਹੋਇਆ ਸੀ ਅੱਜ ਦੇ ਦਿਨ, ਜਿਸ ਦੇ ਵਿੱਚ ਡੇਵਿਡ ਸ਼ੂ ਬ੍ਰਿਜ ਅਤੇ ਉਸ ਤੋਂ ਇਲਾਵਾ ਦੂਸਰੇ ਹੋਰ ਨੇਤਾਵਾਂ ਦੀ ਤਰਫ ਤੋਂ ਵੀ ਆਪੋ ਆਪਣੀ ਦਾਅਵੇਦਾਰੀ ਦਿੱਤੀ ਗਈ ਸੀ। ਹਾਲਾਂਕਿ ਲੋਅਰ ਹਾਊਸ ਦੇ ਵਿੱਚ ਇਕਲੌਤੇ MP ਜਿਹੜੇ ਨੇ ਡੇਵਿਡ ਸ਼ੂ ਬ੍ਰਿਜ, ਕਿਉਂਕਿ ਬਾਕੀ ਤਾਂ ਜਿਹੜੇ ਗ੍ਰੀਨਸ ਪਾਰਟੀ ਦੇ ਵਿੱਚ ਨੇ ਉਹ 10 ਦੇ 10 ਸੈਨੇਟਰ ਨੇ, 11ਵੇਂ ਡੇਵਿਡ ਸ਼ੂ ਬ੍ਰਿਜ ਹੀ ਬਚਦੇ ਨੇ, ਪਰ ਇਹਨਾਂ 10 ਸੈਨੇਟਰਸ ਦੇ ਵਿੱਚੋਂ ਕਈਆਂ ਨੇ ਆਪੋ ਆਪਣੀ ਦਾਅਵੇਦਾਰੀ ਦਿੱਤੀ ਸੀ। ਸੈਨੇਟਰ ਦੇ ਤੌਰ ਦੇ ਉੱਤੇ ਸਾਰਾ ਹੈਂਸਨ ਯੰਗ ਨੇ ਇੱਕ ਲੰਮਾ ਸਮਾਂ ਨਿਭਾਇਆ। ਉਹਨਾਂ ਨੇ ਵੀ ਆਪਣੀ ਦਾਅਵੇਦਾਰੀ ਇਸ ਪ੍ਰਮੁੱਖ ਸੀਟ ਦੇ ਲਈ ਦਿੱਤੀ ਸੀ। ਦੱਸ ਦਈਏ ਕਿ ਲਰੀਸਾ ਵਾਟਰਸ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਸੋਮਵਾਰ ਦੇ ਦਿਨ ਬਲਕਿ ਆਪਣਾ ਅਸਤੀਫਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਗ੍ਰੀਨਸ ਪਾਰਟੀ ਨੂੰ ਨਵੇਂ ਕੌਮੀ ਪ੍ਰਧਾਨ ਦੀ ਲੋੜ ਸੀ। 11 ਮੈਂਬਰੀ ਕਮੇਟੀ ਦੀ ਤਰਫ ਤੋਂ ਫੈਸਲਾ ਜਿਹੜਾ ਲਿਆ ਗਿਆ ਉਸ ਤੋਂ ਮਹਿਰੀਨ ਫਰੀਕੀ ਖੁਸ਼ ਨਜ਼ਰ ਨਹੀਂ ਆਏ। ਮਹਿਰੀਨ ਫਰੀਕੀ ਨੇ ਆਪਣਾ ਵੀ ਜਿਹੜਾ ਇੱਕ ਆਪਣੀ ਵੀ ਇੱਕ ਹੈਟ ਸਿੱਟੀ ਸੀ ਇਸ ਦਰਮਿਆਨ ਨਿਕ ਮਿਕਨੀਮ ਦੇ ਨਾਲ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਆਪਣਾ ਨਾਂ ਪ੍ਰਸਤਾਵ ਕੀਤਾ ਸੀ। ਪਰ ਜਿਵੇਂ ਹੀ ਡੇਵਿਡ ਸ਼ੂ ਬ੍ਰਿਜ ਦਾ ਨਾਮ ਸਾਹਮਣੇ ਆਉਂਦਾ, ਮੈਰੀਨ ਫਰੀਕੀ ਦੀ ਤਰਫ ਤੋਂ ਇਸ ਦੇ ਉੱਤੇ ਦਾਅਵਾ ਕੀਤਾ ਗਿਆ ਕਿ ਉਹ ਪਾਰਟੀ ਰੂਮ ਦੀ ਬੈਠਕ ਤੋਂ ਸੰਤੁਸ਼ਟ ਨਹੀਂ ਨੇ ਅਤੇ ਜਿਸ ਤਰੀਕੇ ਦੇ ਨਾਲ ਚੋਣ ਕੀਤੀ ਗਈ ਹੈ ਉਸ ਤੋਂ ਵੀ ਉਹ ਸਹਿਮਤ ਨਹੀਂ ਨੇ। ਅਜਿਹੇ ਦੇ ਵਿੱਚ ਜਿਹੜਾ ਡੇਵਿਡ ਸ਼ੂ ਬ੍ਰਿਜ ਨੇ ਉਹਨਾਂ ਨੂੰ ਪ੍ਰਧਾਨਤਾ ਗ੍ਰੀਨਸ ਪਾਰਟੀ ਦਾ ਚੁਣ ਲਿਆ ਗਿਆ, ਪਰ ਨਾਲ ਹੀ ਉਹਨਾਂ ਦੀ ਤਰਫ ਤੋਂ ਲੇਬਰ ਦੇ ਉੱਤੇ ਨਿਸ਼ਾਨੇ ਬਿਨੇ ਗਏ। ਕਿਹਾ ਗਿਆ ਕਿ ਲੇਬਰ ਪਾਰਟੀ ਨੂੰ ਗੈਸ ਅਤੇ ਤੇਲ ਦੇ ਮਾਮਲੇ ਦੇ ਵਿੱਚ ਨਵੀਂ ਯੂਨਿਟ ਲਗਾਉਣ ਦੇ ਮਾਮਲੇ ਦੇ ਉੱਤੇ ਉਹ ਰੋਕਣਗੇ। ਪਰ ਦੂਸਰੇ ਪਾਸੇ ਜਿਮ ਚਾਮਸ ਜਿਹੜੇ ਕਿ ਲੇਬਰ ਪਾਰਟੀ ਦੇ ਨੇਤਾ ਨੇ, ਉਹਨਾਂ ਦਾ ਕਹਿਣਾ ਸੀ ਕਿ ਗ੍ਰੀਨਸ ਪਾਰਟੀ ਆਪਣੇ ਟਰੈਕ ਤੋਂ ਭਟਕ ਗਈ ਹੈ, ਉਹਨਾਂ ਨੂੰ ਸਾਨੂੰ ਨਹੀਂ ਭੰਡਣਾ ਚਾਹੀਦਾ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਪਾਰਟੀ ਦੇ ਖਿਲਾਫ ਨਿਸ਼ਾਨੇ ਲਗਾਉਣੇ ਚਾਹੀਦੇ ਨੇ, ਜਦਕਿ ਉਹ ਲੇਬਰ ਪਾਰਟੀ ਦੇ ਖਿਲਾਫ ਹੀ ਭੁਗਤ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਦਰਮਿਆਨ ਜਾਂ ਦਿਨਾਂ ਦੇ ਦਰਮਿਆਨ ਇਲੈਕਟ੍ਰਿਕ ਵਹੀਕਲਸ ਦੀ ਖਰੀਦ ਵਧੀ ਹੈ। ਦੱਸ ਦਈਏ ਕਿ ਹਰ 100 ਸਕਿੰਟ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਇੱਕ ਇਲੈਕਟ੍ਰਿਕ ਵਹੀਕਲ ਜਿਹੜਾ ਉਹ ਖਰੀਦਿਆ ਜਾ ਰਿਹਾ ਹੈ।
ਅਜੇ ਦੇ ਵਿੱਚ ਜਿਹੜੀ 10ਵੀਂ ਐਨੀਵਰਸਰੀ ਮਨਾਈ ਜਾ ਰਹੀ ਹੈ ਐਨੂਅਲ ਸਟੇਟ ਆਫ ਇਲੈਕਟ੍ਰਿਕ ਵਹੀਕਲ ਰਿਪੋਰਟ, ਉਸ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਨੇ ਉਹਨਾਂ ਦੀ ਸੇਲ ਦੇ ਵਿੱਚ ਇੱਕ ਜ਼ਬਰਦਸਤ ਇਜ਼ਾਫਾ ਹੋਇਆ। ਦੱਸ ਦਈਏ ਕਿ ਪਿਛਲੇ 10 ਸਾਲਾਂ ਦੇ ਵਿੱਚ ਇਲੈਕਟ੍ਰਿਕ ਵਹੀਕਲ ਦੀ ਸੇਲ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ ਉਸ ਦੇ ਵਿੱਚ 2016 'ਚ 0.1% ਜਿਹੜੇ ਇਲੈਕਟ੍ਰਿਕ ਵਹੀਕਲ ਵਿਕ ਰਹੇ ਸੀ, ਅਤੇ ਹੁਣ 2026 'ਚ 29% ਈਵੀਜ਼ ਦੀ ਸੇਲ ਆਸਟ੍ਰੇਲੀਆ ਦੇ ਵਿੱਚ ਹੋਈ ਦੱਸੀ ਗਈ ਹੈ। ਉੱਥੇ ਹੀ ਪੁਲਿਸ ਦੀ ਤਰਫ ਤੋਂ ਸਿਡਨੀ ਦੇ ਵਿੱਚ ਉਸ ਮਾਮਲੇ ਦੇ ਅੰਦਰ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਯਾਨੀ LMA ਨੇ ਸ਼ਿਕਾਇਤ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਨਾਲ ਜੁੜੀ ਹੋਈ ਨੈਰਲੈਂਡ ਦੇ ਵਿੱਚ ਜਿਹੜੀ ਕਬਰਗਾਹ ਪੈਂਦੀ ਹੈ ਅਲ ਨੂਰ ਕਬਰਗਾਹ, ਉੱਥੇ ਕੁਝ ਲੋਕਾਂ ਨੇ ਸ਼ਰਾਰਤੀ ਹਰਕਤਾਂ ਕੀਤੀਆਂ ਨੇ ਅਤੇ ਕਬਰਗਾਹਾਂ ਦੇ ਉੱਤੇ ਲੱਗੇ ਹੋਏ ਪੱਥਰਾਂ ਨੂੰ ਉਖੇੜਿਆ ਹੈ। ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਇਲਾਕੇ ਦੀ ਔਰ ਇਸ ਸਿਮੈਟਰੀ ਦੇ ਆਲੇ ਦੁਆਲੇ ਜਿਹੜੇ CCTV ਕੈਮਰੇ ਨੇ ਉਹਨਾਂ ਨੂੰ ਫਰੋਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬੰਡਾਈ ਦੇ ਵਿੱਚ December 2025 ਦੇ ਅੰਦਰ ਹੋਏ ਹਮਲੇ ਦਾ ਜਿਹੜਾ ਜ਼ਿੰਮੇਦਾਰ ਸੀ ਸਾਜੀਦ ਅਤੇ ਨਾਵੀਦ ਅਕਰਮ, ਉਹ ਕਿਉਂਕਿ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਸੀ, ਉਹਨਾਂ ਦੇ ਉਲਟ ਜਿਹੜਾ ਇਹ ਕਦਮ ਚੁੱਕਿਆ ਗਿਆ ਅਤੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਇਹ ਕਦਮ ਆਸਟ੍ਰੇਲੀਆ ਦੇ ਵਿੱਚ ਚੁੱਕਿਆ ਗਿਆ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਜਿਹੜਾ ਟੈਸਟ ਮੈਚ ਹੈ ਮੋਹਾਲੀ ਦੇ ਵਿੱਚ, ਉਸ ਦੇ ਅੰਦਰ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦਰਮਿਆਨ ਮਜ਼ਬੂਤ ਸਕੋਰ ਖੜਾ ਕੀਤਾ। ਪਹਿਲੇ ਦਿਨ ਦੇ ਵਿੱਚ ਭਾਰਤ ਨੇ 364 ਦੌੜਾਂ ਦਾ ਸਕੋਰ ਬਣਾਇਆ, ਹਾਲਾਂਕਿ ਭਾਰਤ ਦੀ ਪੂਰੀ ਟੀਮ ਆਊਟ ਵੀ ਹੋ ਗਈ। ਭਾਰਤ ਦੀ ਤਰਫ ਤੋਂ ਕਈ ਖਿਡਾਰੀਆਂ ਨੇ ਚੰਗੇ ਪ੍ਰਦਰਸ਼ਨ ਕੀਤੇ, ਜਿਵੇਂ ਸ਼ੁਭਾ ਸ਼੍ਰੀਸਾਥ ਜਿਨ੍ਹਾਂ ਨੇ 59 ਦੌੜਾਂ ਬਣਾਈਆਂ, ਪ੍ਰਿਆ ਪੂਨੀਆ ਨੇ 46 ਦੌੜਾਂ ਬਣਾਈਆਂ, ਅਨੁਸ਼ਕਾ ਸ਼ਰਮਾ ਨੇ 44 ਦੌੜਾਂ ਬਣਾਈਆਂ, ਜਦਕਿ ਤਨੀਸ਼ਾ ਸਿੰਘ ਦੀਆਂ 92 ਅਤੇ ਨਿੱਕੀ ਪ੍ਰਸਾਦ ਦੀਆਂ 91 ਦੌੜਾਂ ਨੇ ਭਾਰਤ ਨੂੰ ਇੱਕ ਮਜ਼ਬੂਤ ਸਥਿਤੀ 'ਚ ਲਿਆਂਦਾ। ਦੱਸ ਦਈਏ ਕਿ ਅਨਅਫਿਸ਼ੀਅਲ ਟੈਸਟ ਮੈਚ ਇਹ ਖੇਡਿਆ ਜਾ ਰਿਹਾ, ਇਸ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਟੌਪ ਖਿਡਾਰਨਾਂ ਸ਼ਾਮਲ ਨਹੀਂ ਨੇ। ਇਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਏ ਦੀ ਟੀਮ ਜਿਹੜੀ ਹੈ ਉਸ ਦੇ ਵਿੱਚ ਵੀ ਆਸਟ੍ਰੇਲੀਆ ਦੀਆਂ ਸਿਖਰਲੀਆਂ ਖਿਡਾਰਨਾਂ ਸ਼ਾਮਲ ਨਹੀਂ ਨੇ। ਪਰ ਆਸਟ੍ਰੇਲੀਆ ਦੀ ਸ਼ੁਰੂਆਤ ਜਿਹੜੀ ਹੈ ਪਹਿਲੀ ਪਾਰੀ ਦੀ ਉਹ ਕੋਈ ਬਹੁਤੀ ਵਧੀਆ ਨਹੀਂ ਰਹੀ। ਰੈਚਲ ਟ੍ਰੈਨਮੈਨ ਜਿਹੜੇ ਨੇ ਉਹਨਾਂ ਨੇ ਨਾਬਾਦ ਰਹਿੰਦਿਆਂ ਹੋਇਆਂ 38 ਦੌੜਾਂ ਬਣਾਈਆਂ। ਤਾਇਲਾ ਵਿਲਸਨ ਪ੍ਰਸਾਦ ਦੀ ਗੇਂਦ ਦੇ ਉੱਤੇ ਆਊਟ ਹੋ ਗਈ 35 ਦੌੜਾਂ ਦੇ ਉੱਤੇ, ਅਤੇ ਕਟਨੀ ਵੈਬ ਜਿਹੜੇ ਨੇ ਹੁਣ ਇਸ ਵਕਤ ਕਰੀਜ਼ ਦੇ ਉੱਤੇ ਡਿਟੇ ਹੋਏ ਨੇ। ਉੱਧਰ ਏਸ਼ੀਅਨ ਖੇਡਾਂ ਦੇ ਵਿੱਚ ਅੱਜ ਦੇ ਦਿਨ ਭਾਰਤੀ ਤੀਰ ਅੰਦਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਤੇ 2 ਗੋਲਡ ਮੈਡਲ ਆਪਣੇ ਨਾਂ ਹੋਏ। ਦਿਨ ਦਾ ਪਹਿਲਾ ਗੋਲਡ ਮੈਡਲ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ, ਜਿਸ ਤੋਂ ਬਾਅਦ ਮਿਕਸਡ ਟੀਮ ਇਵੈਂਟ ਦੇ ਵਿੱਚ ਵੀ ਭਾਰਤ ਨੂੰ ਬੜਤ ਮਿਲੀ। ਇਸ ਦਰਮਿਆਨ ਚਿਕਿਤਾ ਤਾਨੀ ਪਾਰਥੀ ਨੇ ਏਸ਼ੀਅਨ ਖੇਡਾਂ ਦੇ ਵਿੱਚ ਇਹ ਦੂਸਰਾ ਗੋਲਡ ਮੈਡਲ ਹਾਸਲ ਕੀਤਾ। ਉੱਥੇ ਹੀ ਰਾਜੇਸ਼ ਜਾਧਵ ਨੇ ਆਪਣਾ ਪਹਿਲਾ ਗੋਲਡ ਮੈਡਲ ਏਸ਼ੀਆਈ ਖੇਡਾਂ ਦੇ ਵਿੱਚ ਹਾਸਲ ਕੀਤਾ। ਇੱਧਰ ਭਾਰਤ ਦੀ ਮਹਿਲਾ ਟੀਮ ਨੇ ਵੀ ਆਰਚਰੀ ਦੇ ਵਿੱਚ ਗੋਲਡ ਹਾਸਲ ਕੀਤਾ। ਜਾਪਾਨ ਦੇ ਆਈਚੀ ਨਗੋਆ ਨਾਮ ਦੇ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਤੀਰ ਅੰਦਾਜ਼ੀ ਦੇ ਕੰਪੀਟੀਸ਼ਨ 'ਚ ਭਾਰਤੀ ਮਹਿਲਾਵਾਂ ਨੇ ਗੋਲਡ ਆਪਣੇ ਨਾਮ ਕੀਤਾ। ਚੀਨ ਨੂੰ 234 ਦੇ ਮੁਕਾਬਲੇ 238 ਪੁਆਇੰਟ ਦੇ ਨਾਲ ਹਰਾ ਕੇ ਜਿਹੜਾ ਭਾਰਤ ਨੇ ਇਸ ਮੈਚ ਨੂੰ ਬੜੇ ਟਾਈਟ ਮੁਕਾਬਲੇ ਦੇ ਵਿੱਚ ਹਾਸਲ ਕੀਤਾ। ਵੈਸੇ ਏਸ਼ੀਅਨ ਖੇਡਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਅੱਜ ਦੀ ਤਰੀਕ ਦੇ ਵਿੱਚ ਚੀਨ ਪਹਿਲੇ ਨੰਬਰ ਦੇ ਉੱਤੇ ਹੈ। ਵੈਸੇ ਤਾਂ ਪਹਿਲੇ ਹੀ ਦਿਨ ਤੋਂ ਹੈ। ਚੀਨ ਨੇ ਹੁਣ ਤੱਕ 144 ਗੋਲਡ ਜਿੱਤ ਲਏ ਨੇ, ਜਾਪਾਨ ਨੇ 45 ਗੋਲਡ ਜਿੱਤੇ ਨੇ ਅਤੇ ਕੁੱਲ 184 ਮੈਡਲ ਜਾਪਾਨ ਦੇ ਕੋਲ ਨੇ, ਚਾਈਨਾ ਦੇ ਕੋਲ 257 ਮੈਡਲ ਨੇ। ਇਸ ਤੋਂ ਬਾਅਦ ਸਾਊਥ ਕੋਰੀਆ, ਉਜ਼ਬੇਕਿਸਤਾਨ, ਥਾਈਲੈਂਡ, ਬਹਿਰੀਨ ਅਤੇ ਇਰਾਨ ਜਿਹੜੇ ਨੇ ਇਹ ਇਸ ਸੂਚੀ ਦੇ ਵਿੱਚ ਅੱਗੇ ਸਭ ਤੋਂ ਵੱਧ ਮੈਡਲ ਲਈ ਬੈਠੇ ਨੇ। ਭਾਰਤ ਨੇ ਵੀ 9 ਗੋਲਡ, 21 ਸਿਲਵਰ ਅਤੇ 27 ਬ੍ਰੋਂਜ਼ ਮੈਡਲ ਹਾਸਲ ਕੀਤੇ ਨੇ। ਭਾਰਤ ਹਾਲੇ ਤੱਕ 57 ਹੀ ਮੈਡਲ ਜਿੱਤ ਸਕਿਆ ਇਸ ਟੂਰਨਾਮੈਂਟ ਦੇ ਵਿੱਚ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੁਛ ਔਰ ਯਾਦ ਰਹੇ ਨਾ ਰਹੇ
3: ਪਹਿਲਾ ਪਿਆਰ ਹਮੇਸ਼ਾ ਯਾਦ ਰਹਿੰਦਾ।

ਜ਼ੁਬੀਨ ਦੀ ਆਵਾਜ਼ ਦੇ ਵਿੱਚ ਇਹ ਗਾਣਾ ਹੈ ਪਹਿਲਾ ਪਿਆਰ ਦੂਸਰੀ ਵਾਰ, ਨਵੀਂ ਫਿਲਮ ਆ ਰਹੀ ਹੈਗੀ ਹੈ ਪਰ ਨਾ ਦੇਖਿਓ ਕਿਉਂਕਿ ਜੈਨਜ਼ੀ ਦੇ ਨਾਂ ਦੇ ਉੱਤੇ ਹਰ ਇੱਕ ਫਿਲਮ ਜਿਹੜੀ ਉਹ ਵਧੀਆ ਤਾਂ ਨਹੀਂ ਹੋ ਸਕਦੀ ਹੈਗੀ। ਠੀਕ ਠੀਕ ਹੀ ਹੈ। ਓਕੇ, ਵੈਡਨਸਡੇ ਦਾ ਦਿਨ ਜੀ, ਵੈਡਨਸਡੇ ਦੇ ਦਿਨ ਅੱਜ ਖਬਰ ਬੜੀ ਬੇਕਾਰ ਹੈ, ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ, ਸੋ ਉਹ ਸ਼ੋਅ ਅੱਗੇ ਚੱਲ ਕੇ ਆਰਜੇ ਮੰਤੇਜ ਹੋਣਗੇ ਅਤੇ ਤੁਹਾਨੂੰ ਸੁਣਾਵਾਂਗੇ। ਅਤੇ ਹੋਰ ਕੀ ਹੈ, ਹਾਂ ਉਦੋਂ ਤੱਕ ਦੇ ਲਈ ਫਿਰ ਡਰਾਈਵ ਬੈਕ ਗਾਣੇ ਕੁਛ ਨਵੇਂ ਪੁਰਾਣੇ ਉਹ ਸੁਣ ਲਓ ਤੁਸੀਂ, ਪੰਜਾਬੀ ਵੀ ਨੇ ਹਿੰਦੀ ਵੀ ਨੇ, ਮਿਕਸ ਜਿਹਾ ਕਰਕੇ ਲੈ ਕੇ ਆਏ ਹੈਗੇ।

ਏ ਆਈ ਵਾਲੇ ਗਾਣੇ ਬੰਦ ਕਰੀ ਯਾਰ, ਕਮਾਲ ਦੀ ਗੱਲ ਹੈਗੀ ਹੈ। ਇਹੋ ਜਿਹੇ ਗਾਣੇ ਤਾਂ ਮੈਂ ਵੀ ਲਿਖ ਦੂੰਗਾ, ਮੈਂ ਨਾਲ ਤੇਰੇ ਲੈਣੀਆਂ ਲਾਵਾਂ, ਤੇਰੇ ਫੱਪਣਾ ਚੂੜਾ ਲਾਲ। ਓਕੇ, ਸੋ ਖਬਰ ਬੜੀ ਬੇਕਾਰ ਹੈ, ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਜੀ। ਉਦੋਂ ਤੱਕ ਦੇ ਲਈ ਬੈਕ ਟੂ ਬੈਕ ਗਾਣੇ ਸੁਣੋ ਰੇਡੀਓ ਹਾਂਜੀ 1674 AM 'ਤੇ, ਪ੍ਰੋਗਰਾਮ ਡਰਾਈਵ ਬੈਕ ਸ਼ੋਅ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: This station is now the ultimate power in the universe.
2: Radio Haji 16748.

0: ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰਿਆ
1: ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਮਿਊਜ਼ਿਕ ਹੀ ਉਦਾਂ ਦਾ ਤੁਸੀਂ ਲਾਤਾ ਸੀ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
0: ਹਾਂਜੀ
1: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ ਮਿਊਜ਼ਿਕ ਦੀ ਨਾ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ ਮਿਊਜ਼ਿਕ ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਏਦਾਂ ਵੀ ਮਿਊਜ਼ਿਕ ਹੋ ਸਕਦਾ
0: ਜੇ ਬਾਤ
1: ਯਾਰ ਇਹ ਗਾਣੇ ਨੇ ਹਿਲਾਤਾ ਸੀ ਸਾਰਿਆਂ ਨੂੰ ਇਹ
0: ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਮਸਾਲੇ ਵੀ ਹੁੰਦੇ ਹੁੰਦੇ ਆ ਨਾ ਇਹ ਭਾਜੀ ਆਪ ਤੇ ਨੀ ਬਣਾਉਂਦੇ ਆ
0: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ
1: ਚੱਡੀਆਂ
0: ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਦਨ ਜੀ ਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਕਰੇ ਅੱਛਾ ਹਾਂ
0: ਡਿਪੈਂਡ ਕਰਦਾ
1: ਪਿਆਰ ਦਾ ਵੀ ਗੱਲ ਕਰੂਗੀ ਇਹ ਲੱਗੇ ਇਹਨੇ ਖਾ ਜਿਹੜਾ ਕੋਈ ਵੇਲਣਾ ਰੱਖਿਆ ਹੀ ਆ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
0: ਬੱਲੇ ਅੱਜ ਬੜੀਆਂ ਅੱਖਾਂ ਤੱਕ ਗਏ ਹੈ
1: ਕੀ ਕਰੀਏ ਬਸ ਏਦਾਂ ਹੀ ਆ
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ
1: ਹਾਸੀ
0: ਉਹਦੇ ਤੋਂ ਇਹਨਾਂ ਦੀ ਚੜ੍ਹਾਈ ਹੋ ਗਈ
1: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਆ ਵੀ
0: ਪਹਿਲਾ ਗਾਣਾ ਸੀਗਾ ਤਨਹਾ
1: ਦਿਲ ਓਏ ਹੋਏ ਹੋਏ ਯਾਰ ਆ ਵੀ ਬੋਟੇ ਵੀ ਤੁਸੀਂ ਲਾ ਦਿਓ ਬਾਅਦ ਚ ਵੀ ਲਗਾ ਦੇਣਾ
0: ਚਲੋ ਫਿਰ ਉਸ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਹੈ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਸੋ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
1: ਅੱਛਾ
0: ਫਿਰ ਆਈ ਸੀ ਸਾਥੀਆ ਫਿਲਮ
1: ਪਰ ਉਹਦਾ ਨਾ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਪਰ ਕਹਿੰਦੇ ਨਾ ਸਾਥੀਆ ਉਹ ਬੜਾ ਘੈਂਟ ਸੀ ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ
0: ਮੈਂ ਦੇਖੀ ਨੀ ਫਿਲਮ
1: ਮੈਂ ਵੇਖੀ
0: ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਹੁੰਦੀਆਂ 12-13 ਸਾਲ ਦੇ 14 ਸਾਲ ਦੇ
1: ਮੈਨੂੰ
0: ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਉਹ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨਹੀਂ ਦੇਖਣੀ ਇਹ
1: ਅੱਛਾ
0: ਸਟੈਂਡ ਲੈ ਕੇ ਫਿਲਮ
1: ਉਹ ਅੱਛਾ
0: ਤੇ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹੈ ਨਾ ਫਿਰ ਕੱਲ ਹਾਂ ਨਾ ਹੋ ਚ
1: ਇਹ ਵੀ ਸਾਰੇ
0: ਹੁਆ ਹੈ ਸਾਰੇ ਸ਼ਾਨਦਾਰ
1: ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਉਹਨਾਂ ਨੇ ਹਾਂ
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
1: ਸਹੀ ਗੱਲ ਆ ਹੋਰ ਇੱਕ ਸ਼ਾਨਦਾਰ
0: ਹਮ ਤੁਮ ਦੇ ਵਿੱਚ ਲੜਕੀ ਕਿਉਂ ਨਹੀਂ ਫਿਰ ਲਕਸ਼ਰ ਆਇਆ ਸੀ ਮੈਂ ਐਸਾ ਕਿਉਂ
1: ਸਹੀ ਗੱਲ
0: ਤੇ ਦਸ ਬਹਾਨੇ ਦਾ ਟਾਈਟਲ ਸੌਂਗ
1: ਦਸ ਬਹਾਨੇ ਕਰਕੇ ਲੈ ਗਏ ਦਿਲ
0: ਏਯਾ ਏਯਾ
1: ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲਓ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
0: 14-13 ਬਹਾਨੇ ਕਰਕੇ ਲੈ ਗਏ
1: ਸਾਡੇ ਇੱਥੇ 20 ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
0: ਉਹਦਾ ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਹਨਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਖਬਰਾਂ ਬੜੀਆਂ ਵਧੀਆ ਨੇ
1: ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੇ ਸ਼ਾਂਤਨੂ ਮਤਲਬ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਗੁਗਲੂ ਬੁਗਲੂ ਏਦਾਂ ਸ਼ਾਂਤਨੂ ਵੀ ਏਦਾਂ ਦਾ ਲੱਗਣ ਦਿਆ ਨਾ ਹੈਲੋ ਸ਼ਾਂਤਨੂ
0: ਨਾਮ ਲੱਗਦਾ ਹੀ ਨਹੀਂ
1: ਨਾਮ ਲੱਗਦਾ ਨਹੀਂ ਇਹ ਲੱਗਦਾ ਵੀ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਦੇ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ ਟਾਈਮ ਤੇ ਪਤਾ ਨੀ ਲੱਗਣ ਦਿਆ ਕਿੱਦਾਂ ਇੱਥੇ ਇਹ ਸਿੱਟੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
0: ਇੱਥੇ ਹੀ ਆ ਸਰ
1: ਯਾਰ ਸਮਝ ਨਹੀਂ ਲੱਗਦੀ
0: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
1: ਤੁਸੀਂ ਸੱਚ ਹਾਂ ਉੱਥੇ ਗਈ ਡੱਬੋ ਬੇਸਿਕਲੀ
0: ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ। ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਦਨ
1: ਭਾਈ, ਇਹ ਇਹ ਭਲਾ ਕਿਉਂ ਲੱਗਦਾ?
0: ਕਿਉਂ
1: ਟ੍ਰੈਫਿਕ ਕਰਕੇ?
0: ਹਾਂ ਸਾਫ ਹੈ,
1: ਸਿਰਫ ਟ੍ਰੈਫਿਕ ਕਿਉਂਕਿ ਉੱਥੇ ਕੀ ਉੱਥੇ ਜਿੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਨਾ ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ, ਟਾਈਮ ਹੌਲੀ ਹੌਲੀ ਬੀਤ ਰਿਹਾ,
0: 5 ਮਿੰਟਾਂ ਚ ਸਾਰਾ ਕੁਝ ਆ ਜਾ,
1: ਟ੍ਰੈਫਿਕ ਐ ਜਾਂਦੀ ਹੈ ਨਾ। ਹੁਣ ਆ ਸਿਡਨੀ ਵਿੱਚ ਵੇਖੋ, ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ,
0: ਤੇ ਉਹ ਹਾਰਨ ਬਹੁਤ ਮਾਰ। ਅੱਛਾ, ਲੋਕਾਂ ਚ ਪੇਸ਼ੈਂਸ ਨਹੀਂ ਇੱਥੇ, ਉੱਥੇ ਮਤਲਬ ਇਹ ਚੀਜ਼ ਦੇਖੀ ਇੱਥੇ ਨਾ, ਮਰਜ ਕਰਨ ਲੱਗੇ ਲੋਕਾਂ ਚ ਪੇਸ਼ੈਂਸ ਨਹੀਂ। ਮਾੜਾ ਜਿਹਾ ਅੱਗੇ ਕੱਢ ਲਓ ਗੱਡੀ, ਨਾਲ ਦੀ ਨਾਲ
1: ਚੜਾ ਕੇ ਚੱਲੇ, ਜਗ੍ਹਾ ਨਹੀਂ ਦਿੰਦੇ। ਹਾਂ,
0: 1 ਸਕਿੰਟ ਜ਼ਿੰਦਗੀ ਦਾ ਬਜਾ ਕੇ ਕੀ ਕਰੋਗੇ?
1: ਸਹੀ ਗੱਲ ਆ,
0: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ।
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ,
1: ਦੋਨੇ ਇਕੱਠੀ ਰਾਈਟ ਮੁੜਦੀਆਂ। ਹਾਂ ਠੀਕ ਹੈ,
0: ਤੇ ਮੈਂ ਪਰਲੀ ਲੇਨ ਚ ਆਫਕੋਰਸ, ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪਰਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
1: ਜਾਣਾ,
0: ਮੈਂ ਸਿੱਧਾ ਨਹੀਂ ਜਾਣਾ ਹੈਗਾ, ਤੇ ਮੈਂ
1: ਤੁਸੀਂ ਉਧਰਲੇ ਪਾਸੇ ਚਲ
0: ਜਾਣਾ, ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ।
1: ਅੱਛਾ ਠੀਕ ਹੈ।
0: ਹਾਂ, ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ, ਤੇ ਉਹਨੂੰ ਪਤਾ ਨਹੀਂ ਆਪਣੇ ਦਿਮਾਗ ਚ ਕੀ ਅਸਿਊਮ ਕੀਤਾ ਹੋਣਾ ਕੀ ਨਹੀਂ, ਬਈ ਇਹ ਕਿਤੇ ਅੱਗੇ ਕੱਢ ਕੇ ਉਹ ਮੇਰੇ ਵਾਲੀ ਲੇਨ ਚ ਲਿਆ ਆ। ਸਕਿੰਟ ਬਚਾ ਰਿਹਾ ਸੀ ਆਪਣਾ ਵੀ, ਇਹ ਮੇਰੇ ਤੋਂ ਅੱਗੇ ਨਾ ਲੰਘ ਜਾ, ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ।
1: ਸਹੀ ਗੱਲ,
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ।
1: ਅੱਛਾ ਭਾਜੀ, ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ ਮੇਰੇ ਖਿਆਲ ਨਾਲ, ਜਿੰਨੇ ਵੀ ਲਿਸਨਰ ਸੁਣਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ। ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ, ਠੀਕ ਹੈ,
0: ਸਪੋਜ਼ ਕੀ ਕਰਨਾ ਚਲਾਉਂਦੇ
1: ਹੋ? ਮਤਲਬ ਵੈਸੇ ਹੀ, ਮਤਲਬ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ ਉਹ ਕਦੀ ਕਦੀ ਆਉਂਦਾ, ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ
0: ਹੈ,
1: ਉਹੀ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ, ਗੱਲ ਕੀ ਹੈ, ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ ਹੈ,
0: ਐਫਬੀਆਈ ਤਾਂ ਨਹੀਂ ਹੈਗੀ,
1: ਮਤਲਬ ਬੜਾ ਬੜਾ
0: ਹਮਨੇ ਤੋਂ ਚਾਰੋਂ ਤਰਫ ਸੇ ਖੇਡ ਲਿਆ ਹੈ,
1: ਬੜਾ ਅਲੱਗ ਜਿਹਾ ਲੱਗਦਾ ਯਾਰ, ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
0: ਸਾਡੇ ਮਾਟੀ।
1: ਉਹ ਮੇਲਾ ਦੇ
0: ਤੁਮਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ,
1: ਉਹ ਤੇ ਕਰਦਾ ਜਦੋਂ ਲਾਸਟ ਹੋਈ ਬੜਿਆ ਜਦੋਂ
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ,
1: ਪੱਤਰਕਾਰ
0: ਜਰਨਲਿਸਟ ਬਣ ਕੇ ਜਾਓ।
1: ਓ ਅੱਛਾ, ਉਹਦੇ ਨਾਲ ਨਾ ਸਟੇਜ ਹੋਸਟ ਕਰ ਐਰਕੀ, ਸੱਚ ਐਰਕੀ ਸੱਚ ਕੀ ਹੋ ਭਾਜੀ, ਐਰਕੀ ਬੜੀ ਵਧੀਆ, ਤੁਹਾਨੂੰ ਮੈਂ ਗੱਲ ਸ਼ੇਅਰ ਕਰ ਲਈ ਜਾਂਦਾ, ਪਾਰਟੀ ਸੀ ਠੀਕ ਹੈ, ਤੇ ਉਹ ਕਈ ਪਤਾ ਲੱਗ ਜਾਂਦਾ ਵਾ ਅੱਗੋ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ, ਜੇ ਤੱਕ ਉਹ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਇੱਦਾਂ ਹੋ ਜਾਣਾ, ਤੇ ਫਿਰ ਮੇਰੇ ਇਧਰ ਐਕਟਰ ਨਿਕਲ ਆਉਂਦਾ ਵਾ, ਫਿਰ ਮੈਂ ਗੁਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦੀ, ਸ਼ਰਾਬੀ ਦੀ ਕਰਾ ਕੇ, ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋਸਟਿੰਗ ਹੋ ਰਹੀ ਹੈ, ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ, ਸਾਰੇ ਜਾਣੇ ਹੱਸੀ ਜਾ ਰਹੇ। ਉਹ ਭਾਜੀ ਉਹ ਗੁਗੂ ਗੋਇਲ ਕੱਢਿਓ ਫੇਰ ਵਾਲਾ, ਉਹ ਮੈਂ ਨਾ ਉਹ ਡਾਇਲੋਗ ਬੋਲਿਆ ਸੀ, ਮਤਲਬ ਇੱਕ ਨਾ ਕੀ ਸੀ ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਹਿੰਦੀ ਪਾਲਦੀ ਸੀ, ਤੇ ਉਹ ਹਿੰਦੀ ਚ ਉਹਨੂੰ ਮੈਂ ਪੁੱਛਿਆ ਸਾਰਾ, ਉਹਨੇ ਹਿੰਦੀ ਚ ਜਵਾਬ ਦਿੱਤਾ, ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ, ਮਤਲਬ ਆਪਕੋ ਸਮਝ ਆ ਰਹੀ ਹੈ? ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ। ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ, ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ, ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗਲਾਬੋ। ਮੈਂ ਕਿਹਾ ਦੱਸੋ ਕੀ ਗਿਆ? ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਸਾ ਅਲੱਗ ਹੋ ਗਿਆ। ਮੈਂ ਕਿਹਾ ਉਹ ਤੁਹਾਨੂੰ ਪੂਰੀ ਪੰਜਾਬੀ
0: ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ, ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਉਹ ਮਤਲਬ ਉਹਦੇ ਵਿੱਚ ਕੀ ਹੋਇਆ ਫਿਰ ਸਾਰੇ ਜਾਣੇ ਭਾਜੀ ਉਹ ਕੱਢ ਕੇ ਖਾਇਓ, ਭਾਜੀ ਅਮਿਤਾਭ ਬੱਚਨ ਕੱਢਿਓ, ਆਵਾਜ਼ ਭਾਜੀ ਆਹ ਕਰਿਓ,
0: ਤੁਸੀਂ ਮੇਲ ਮਿੱਤਰ ਵਧੀਆ ਕੱਢ ਸਕਦੇ ਹੋ
1: ਮੇਲ। ਹਾਂ ਭਾਜੀ ਮੇਲ ਮਿੱਤਰ,
0: ਮੈਂ ਕਿਹਾ
1: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ,
0: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ,
1: ਆ ਜਾਓ ਦਿਹਾੜੀ ਤੇ ਕਿ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ, ਏਦਾਂ ਥੋੜੀ।
0: ਅਜੇ ਮੈਂ ਤਾਂ ਪੱਤਰਕਾਰੀ ਠੀਕ ਹੈ, ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ
1: ਪੱਤਰਕਾਰੀ। ਹਾਂ ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ
1: ਹੋਈ, ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿਣਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ, ਮੈਨੂੰ ਹੁਣ ਪਤਾ ਲੱਗਾ ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਕਰ ਗਈ। ਓਹੋ, ਮੈਂ ਕਿਹਾ ਟੌਪਿਕ ਨੂੰ ਫਿਰ ਉੱਧੇ ਲੈ ਕੇ ਜਾਓ। ਅੱਛਾ ਮੈਂ ਬੜੀ
0: ਪਹਿਲੀ ਖਬਰ ਸਾਡੀ
1: ਉਹ ਪਰ ਟੁੱਟ ਗਿਆ, ਹਾਂ ਆਇਆ ਹੈ ਤੁਹਾਡੇ ਨਾਲ ਸਮਝੋ,
0: ਉਹ ਜਿਹੜਾ ਮਿਊਜ਼ਿਕ ਚੱਲ ਰਿਹਾ ਸੀ ਉਹ ਸੁਣਨਾ, ਉਹ ਤੁਸੀਂ ਕਹੋਗੇ ਉਹੀ ਚਲਾਓ,
1: ਕਿਹ ਕਿਹੜਾ
0: ਉਹ ਆ ਸੀਗਾ,
1: ਪਰ ਪਹਿਲਾਂ ਤੇਜ਼ ਜਿਹਾ ਚੱਲਿਆ ਸੀ,
0: ਚੱਲੂਗਾ ਚੱਲੂਗਾ ਚੱਲੂਗਾ, ਹੌਲੀ ਹੌਲੀ ਸਪੀਡ ਫੜੂਗਾ, ਇਹ ਸਾਊਂਡ ਇਫੈਕਟਸ ਨੇ।
1: ਓਏ
0: ਹੋਏ, ਇਹ ਇਮੇਜਿਨ ਕਰੋ ਤੁਸੀਂ ਕੋਸਟਾਰੀਕਾ ਬੈਠੇ ਹੋ ਬੀਚ ਦੇ ਉੱਤੇ,
1: ਲਾਈਟਾਂ
0: ਹੱਥ ਚ ਚੈਂਪੇਨ ਹੈਗੀ, ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ,
1: ਵੈਸੇ ਹਨੇਰੀ ਚ ਵੀ ਹੋਈ,
0: ਹੌਲੀ ਰਿਦਮ ਫੜ
1: ਹੌਲੀ ਹੌਲੀ ਮਿਊਜ਼ਿਕ ਦੱਸਾਂਗੇ
0: ਮਿਊਜ਼ਿਕ ਚੱਕਦਾ
1: ਭਾਈ ਆਪਾਂ ਤਾਂ ਅਕਸ਼ਰੀ ਖੇਡਿਆ ਕਰੀਏ
0: ਖਬਰ ਹੈਗੀ ਭਾਜੀ ਕਿ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ
1: ਇੱਕ ਦੇਸ਼
0: ਜੇ ਬਾਤ ਕੱਲ ਦੇ ਦਿਨ ਜਿਹੜਾ ਨਿਊਜ਼ ਚੈਨਲ ਤੇ ਬੈਠ ਕੇ ਐਂਕਰਿੰਗ ਕਰਦਾ ਸੀ ਯਹੀ ਹੈ ਉਹ ਲੋਕ ਉਹ ਅੱਜ ਆਪ ਉਹ ਲੋਕ ਹੋਊਗਾ
1: ਅੱਛਾ ਉਹ ਮਤਲਬ ਜਿੱਥੇ ਉਹ ਕਰਦਾ ਸੀ ਜਿਸ ਦੇਸ਼ ਉਸੇ ਦੇਸ਼ ਦਾ ਰਾਜਾ
0: ਉਸੇ ਦੇਸ਼ ਦੀ ਸ਼ਾਹੀ ਗੱਦੀ ਤੇ ਬੈਠਾ
1: ਮਤਲਬ ਉਹਦੇ ਨਾ ਰੇਡੀਓ ਦਾ ਇਫੈਕਟ ਪਿਆ ਸਾਰੇ ਉਹਨੂੰ ਸੁਣ
0: ਅੱਛਾ ਮੈਨੂੰ ਇਹਦੇ ਲਈ ਦੱਸਣ ਦੀ ਲੋੜ ਹੈ ਨਹੀਂ ਕੋਈ ਵੀ ਇਹ ਕਿਹੜੀ ਕੰਟਰੀ ਹੈ
1: ਕਿਹੜੀ ਕੰਟਰੀ ਆ
0: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ
1: ਯੁਗਾਂਡਾ
0: ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ ਕਿਜਾਂਗੋਂਬਾ
1: ਜੱਗ ਤੇ ਲੜੀ
0: ਰਾਜਾ ਬਣ ਗਿਆ ਐਡਵਰਡ ਰਕਿੰਡੀ ਕਿਜਾਂਗੋਂਬਾ ਨਿਓ ਗੋਂਬਾ
1: ਦੋ ਪ੍ਰਿੰਸਸ ਗੋਂਬਾ
0: ਇੱਕੋ ਹੀ ਬੰਦਾ ਸਾਰੇ ਜਾਣੇ ਨੀ ਇਕੱਲਾ ਹੀ ਬੰਦਾ
1: ਪੂਰੀ ਫੈਮਿਲੀ ਬਣ ਗਈ ਹੈ
0: ਅੱਛਾ ਅਸਲ ਚ ਹੋਇਆ ਕੀ ਕਿ ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨਸ ਹੁੰਦੇ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ ਤੇ ਰਾਜਾ ਜਿਹੜਾ ਸੀਗਾ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਕਰਕੇ ਫਿਰ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ
1: ਜਿਹਦੇ
0: ਕਰਕੇ ਲਿਆਂਦਾ ਗਿਆ ਹਨਾ
1: ਇਹ ਵੀ ਹੋ ਸਕਦਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਾਣਾ ਤੂੰ
0: ਵੈਸੇ ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ
1: ਹਾਂ
0: ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ
1: ਮੈਨੂੰ
0: ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ ਰਹੇ ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ
1: ਮਤਲਬ ਜਿਹਨੂੰ ਮਰਜ਼ੀ ਦੇਤੇ ਉਹਨੇ ਹੈ ਉਹ ਲੱਕੀ ਡਰਾ ਕੱਢਿਆ
0: ਬੇਸਿਕਲੀ ਨਾ 6 ਆਈਫੋਨ ਸੀ ਤੇ 6 ਚਾਕਲੇਟ ਸੀ 12 ਡੱਬੇ ਸੀਗੇ
1: ਅੱਛਾ ਅੱਛਾ ਅੱਛਾ
0: 12 ਸਰਪ੍ਰਾਈਜ਼ ਸੀ ਤੇ ਤੁਸੀਂ ਚੁਣਨਾ ਵੀ ਤੁਸੀਂ
1: ਕਿਹੜਾ ਲੈਣਾ
0: ਸੋ 6 ਆਪਣੇ ਹੱਥਾਂ 'ਚ ਫੋਨ ਲੈ ਕੇ ਗਏ ਤੇ 6 ਚਾਕਲੇਟ ਤੇ ਹੁਣ ਤੁਸੀਂ ਸੋਚੋ ਮਤਲਬ
1: ਇਹਦੇ ਨਾਲ ਦੀ ਰਿਲੇਟਡ ਗੱਲ ਹੈਗੀ ਆ ਮਤਲਬ ਜਿੱਦਾਂ ਤੁਸੀਂ ਕਿਹਾ ਨਾ ਸਰਪ੍ਰਾਈਜ਼ ਮਤਲਬ ਕਿਸਮਤ ਦੇਖੋ ਹਣਾ ਭਾਈ ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਾਈ ਜਦੋਂ ਨਾ ਲੱਕੀ ਡਰਾ ਕੱਢਦੇ ਆ ਠੀਕ ਹੈ ਲੱਕੀ ਡਰਾ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਆ ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: ਅੱਛਾ
1: ਮਤਲਬ ਉਹਨੇ ਆਪਣੀ ਉਹਦੇ ਹੱਥ ਆਪਣੀ ਹੀ ਆ ਗਈ
0: ਯਾਰ
1: ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ ਹੈ
0: ਹੋਇਆ
1: ਇਹ ਇੱਥੇ ਆਪਣਾ
0: ਮਤਲਬ ਇੱਥੇ ਸਿਡਨੀ ਚ ਹੋਇਆ
1: ਹਾਂਜੀ
0: ਯਾਰ ਕਮਾਲ ਹੀ ਕਰਤੀ
1: ਤੇ ਮੈਂ ਕਿਹਾ ਯਾਰ ਏਦਾਂ ਕਦੀ ਹੋਇਆ ਨੀ ਹੈ ਔਰ ਮੈਂ ਖੁਦ ਹੈਰਾਨ ਆ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ ਦੇਖ ਲਓ ਕਿੰਨੀਆਂ ਪਰਚੀਆਂ ਹੀ ਵਿੱਚ ਨਾ
0: ਭਾਜੀ ਏਦਾਂ ਕਹਿੰਦੇ ਕਿਸਮਤ ਸਰ
1: ਹਾਂ ਸਹੀ ਗੱਲ ਅੱਛਾ ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ ਦੋ
0: ਤੁਹਾਡੀ ਲਿੰਕ ਲਈ ਕਦੇ
1: ਉਹੀ ਦੱਸਣ ਲੱਗਾ ਲਾ ਲਾਸਟ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ ਕੁਬੀ ਕੀ
0: ਕੁਜੀ
1: ਨਹੀਂ ਕੁਜੀ ਉਹ ਫੈਸਟੀਵਲ ਹੁੰਦਾ ਵਾ
0: ਇੱਥੇ
1: ਉਹ ਇੱਥੇ ਫੈਸਟੀਵਲ ਹੋਇਆ ਸੀ ਤੇ ਉੱਥੇ ਨਾ ਮੈਂ ਵੀ ਪਰਚੀਆਂ ਪਾਤੀਆਂ ਸੀ ਤੇ ਉਹਨਾਂ ਨੇ ਨਾ 8 ਕੱਢਣੀਆਂ ਸੀ ਤੇ ਮੈਂ ਉੱਥੇ ਖੜਾ ਰਿਹਾ ਮੈਂ ਲੇਟ ਹੋ ਰਿਹਾ ਦੂਜੀ ਜੋਬ ਤੋਂ ਮੈਂ ਯਾਰ ਕੀਮਤਾਂ ਨਿਕਲ ਜਾਵੇ ਨਿਕਲ ਜਾਵੇ ਉਧਰੋਂ ਮੈਂ ਲੇਟ ਵੀ ਹੋ ਗਿਆ ਇਧਰੋਂ ਪਰਚੀਆਂ ਵੀ ਨੀ ਕੋਈ ਨਿਕਲੀ
0: ਪਰਚੀ ਵੀ ਨਹੀਂ ਨਿਕਲੀ ਤੁਸੀਂ ਦੇਖੀ ਵੀ ਗਈ ਮੇਰੀ ਨਿਕਲੀ
1: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
0: ਜਦੋਂ ਤੁਸੀਂ ਇਹ ਕਰਦੇ ਹੁੰਦੇ ਹੋ ਨਾ
1: ਉਦੋਂ ਨਹੀਂ ਨਿਕਲਦੀ
0: ਪਰ
1: ਭੁੱਲ ਜਾਓ ਪਰਚੀ ਪਾ ਕੇ
0: ਪਰਚੀ ਪਾ ਕੇ
1: ਘਰ ਜਾ ਕੇ ਸੌ ਜਾਓ ਫਿਰ
0: ਮੇਰੇ ਵੀ $10 ਨਿਕਲੇ
1: ਸੀ
0: ਦਸ ਦੀ ਉਹ ਲਈ ਸੀ ਕਿ ਮੈਂ ਦਸ ਦੇ ਹੀ ਨਿਕਲੇ
1: ਸੀ ਦਸ ਲਈ ਦਸ ਚਲੋ ਠੀਕ ਹੈ ਬਰਾਬਰ ਹੋ ਗਿਆ
0: ਨਿਕਲੇ ਪਰ ਉਹ ਹਲੇ ਤਾਂ ਕੋਣਾ ਵੱਲ ਪਏ ਨੇ ਉਹ ਭਾਜੀ ਦੇਖਣਾ ਪੈਣਾ ਉਹਨਾਂ ਤੋਂ
1: ਲੈ ਹੱਦ ਹੋ ਗਈ ਜੇ
0: ਦੰਦੇ ਦੁੰਦੇ ਨਹੀਂ ਹੈਗੇ ਜਿਵੇਂ ਘੱਟ ਰਕਮ ਹੋਵੇ ਐਵੇਂ ਤੁਹਾਡੇ ਅਕਾਊਂਟ ਚ ਨਹੀਂ ਜਾਂਦਾ
1: ਨਹੀਂ ਤੁਹਾਡਾ
0: ਤੁਸੀਂ ਉਹ ਰਕਮ ਨੂੰ ਯੂਜ਼ ਮਤਲਬ ਉੱਥੇ ਏਜੰਸੀ ਤੇ ਜਾਣਾ ਉੱਥੋਂ ਮਿਲੂਗਾ
1: ਉੱਥੋਂ ਜੂਲ ਅੱਛਾ ਅੱਛਾ ਇਦਾਂ ਹੁੰਦਾ
0: ਮੈਨੂੰ ਲੱਗਿਆ ਸੀਗਾ ਕਿ ਉਹ ਐਵੇਂ ਅਕਾਊਂਟ ਦੇ ਵਿੱਚ ਆ ਜਾਂਦੇ ਨੇ
1: ਓਹੋ ਯਾਰ ਰਾਤ ਮੈਨੂੰ ਤੇ ਹੁਣ ਯਾਦ ਆਇਆ ਜਿਹੜੀਆਂ ਆਪਾਂ ਬੋਟਲ ਦੀ ਸੁੱਟਦੇ ਹੁੰਦੇ ਪਲਾਸਟਿਕ ਵਾਲੀਆਂ
0: ਜਿਹਦੇ
1: ਸਾਨੂੰ 10 cents ਮਿਲਦੇ ਹੁੰਦੇ ਆ ਮੈਂ ਤੇ ਜੱਪਨ ਗਏ ਸੀ ਉਹਨਾਂ ਨੇ ਪਰਚੀ ਕੀਤੀ
0: ਉਹਨਾਂ ਨੇ
1: ਹਾਂ ਪੈਸੇ ਨਹੀਂ ਦਿੱਤੇ ਵਾਊਚਰ
0: ਵਾਊਚਰ ਦੇਣਗੇ
1: ਤੇ ਉਹ ਮੈਨੂੰ ਪਤਾ ਹੀ ਨਹੀਂ ਹੁਣ ਕਿੱਥੇ ਆ ਤੁਹਾਡੇ ਕਰਕੇ ਮੈਂ ਕੀਤੀ ਆ ਸ਼ੁਰੂ ਕੀਤਾ ਤੁਸੀਂ ਜੋ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਣਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
0: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਹੈ ਕਿ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
1: ਹਾਂ ਸਹੀ ਗੱਲ ਹੈ
0: ਥੋੜੀਆਂ ਥੋੜੀਆਂ ਜੀਆਂ ਵੀ ਜਿਵੇਂ ਦਸ ਦਸ ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ
1: ਅੱਛਾ
0: ਉਹਦੇ ਚ ਕੀ ਹੈ ਕਿ ਜਵਾਕਾਂ ਦਾ ਚਲੋ ਇੱਕ ਉਹ ਵੀ ਬਣਿਆ ਰਹਿੰਦਾ ਇਨਵਾਇਰਮੈਂਟ ਵੀ ਬਚਿਆ ਰਹਿੰਦਾ ਹੈਗਾ ਤੇ ਉਹ ਦਸ ਦਸ ਸੈਂਟ ਵਾਲੀਆਂ ਤੇ ਉਹ ਮਤਲਬ 5 ਬੋਤਲਾਂ ਹੋਈਆਂ ਜਿਵੇਂ ਹੁਣ ਹਫਤੇ ਚ 2-3 ਵਾਰ ਨਾਲੇ ਓਦਾਂ ਹੀ
1: ਸਾਡੇ
0: ਰਾਹ ਚ ਜੇ ਤੁਹਾਡੇ ਰਾਹ ਦੇ ਵਿੱਚ ਨੀ ਨਾ ਹੈਗਾ ਫੇਰ ਤੁਹਾਨੂੰ ਔਡ ਜਿਹਾ ਲੱਗਦਾ ਵੀ
1: ਬਹੁਤੇ
0: ਲੋਕ ਕਰਦੇ ਨੀ ਹੈਗੇ ਫੇਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹਨਾ ਉੱਥੇ ਛੁੱਟੀਆਂ ਤੇ
1: ਅੱਛਾ ਜੀ
0: ਤੇ ਰੇਂਜ ਰੋਵਰ ਵਗੈਰਾ ਹਨਾ
1: ਅੱਛਾ ਠੀਕ ਹੈ
0: ਉਹਨੇ ਵੀ ਏਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ
1: ਅੱਛਾ ਉਹ ਤੇ ਹਾਂ ਸਹੀ
0: ਮੈਂ ਕਿਹਾ ਭਾਜੀ ਵੀ ਤੁਸੀਂ ਏਦਾਂ ਕਹਿੰਦੇ ਯਾਰ ਵੀ ਮੈਨੂੰ ਇਹ ਠੀਕ ਲੱਗਦਾ ਹੈ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਏਦਾਂ ਇਹ ਐਸੇ ਕਾਇਦੇ ਮੇ ਰਹਤੇ ਹੈ ਕਾਨੂੰਨ ਮੇ ਰਹਤੇ ਹੈ ਹਰ ਚੀਜ਼ ਏਦਾਂ ਹੁੰਦੀ ਹੈ ਪੂਰੇ ਉਹ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਵੀ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
1: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
0: ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਨਟ ਲਾਈਕ ਇਟ ਕਹਿੰਦਾ ਮੈਨੂੰ ਐ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟ
1: ਦਿੱਤੀ ਅੱਛਾ
0: ਹਾਂ ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ
1: ਹਾਂ ਉਹ
0: ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀਵੇ
1: ਚਲੋ
0: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਨੇ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨਦਾਰ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
1: ਚੱਕ ਦੋ ਫਿਰ
0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਨੇ ਭਾਜੀ
1: ਚੱਕ ਦੋ ਜੀ ਚੱਕ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਹਾਂਜੀ 1674 ਏ।

0: लो जी प्रोग्राम
1: कुतकुता रिया ਭਾਜੀ ਮੈਂ ਤੇ ਗਾਣਾ ਚੰਗੀ ਤਰ੍ਹਾਂ ਸੁਣਿਆ ਨੀ, ਮੈਂ ਤੇ ਐਵੇਂ ਤੁਹਾਨੂੰ ਗੱਲਾਂ ਗੁੱਲਾਂ ਚ ਬਿਜ਼ੀ ਹੋ ਗਿਆ ਸੀ।
0: ਉਹ ਪਹਿਲੀ ਵਾਰ
1: ਅੱਛਾ ਉਹ ਅੱਛਾ ਭਾਜੀ ਉਹ ਗਾਣਾ ਲਾਇਆ ਉਹ ਸ਼ਾਨਦਾਰ।
0: ਕਿਹੜਾ
1: ਯਾਰ? ਮੈਨੂੰ ਨਾ ਬੜਾ ਵਧੀਆ ਸੀ ਉਹ ਚ ਨਾ, ਜਿਹ ਚ ਬੜਾ ਮੋਟੀਵੇਸ਼ਨਲ ਸੌਂਗ ਹੈ ਉਹਦਾ। ਪਤਾ ਨੀ ਕੀ ਸੀ ਉਹ ਗਾਣਾ,
0: ਬੜਾ ਮੋਟੀਵੇਸ਼ਨਲ ਸੌਂਗ
1: ਕੋਈ ਹੈਗਾ ਸੀ ਮੈਨੂੰ ਨਾ, ਮੈਂ ਹਮੇਸ਼ਾ ਉਹਦਾ ਸੁਣਦਾ ਹੁੰਦਾ ਹਾਂ ਯਾਰ। ਉਹ ਜਦੋਂ ਕਿਸੇ ਦਾ ਦਿਲ ਵੀ ਟੁੱਟਦਾ ਵਾ ਜਾਂ ਕੋਈ ਉਹ ਵਾ, ਭੁੱਲ ਜਾ ਜੋ ਸੋ ਹੁਆ ਹੁਆ ਮੁਸਕੁਰਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ।
0: ਚਲੋ ਦੇਖ ਲੈਣੇ ਜੇ ਲੱਭਦੇ, ਕਿਉਂਕਿ ਨਹੀਂ ਤੁਸੀਂ ਹਟਣਾ ਨਹੀਂ ਗਾਈ ਜਾਂਦੇ।
1: ਨਹੀਂ ਨਹੀਂ ਨਹੀਂ ਇਹ ਕਰਿਓ ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ। ਹਾਂਜੀ ਚਲੋ ਜੀ
0: ਓਕੇ ਸੋ ਵੈਲਕਮ ਬੈਕ ਜੀ। ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ।
1: ਹਾਂਜੀ
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ
1: ਆ। ਅੱਛਾ ਜੀ ਅੰਗਰੇਜ਼ੀ ਵਿੱਚ
0: ਵਟ ਇਫ ਕਿ ਤੁਹਾਡਾ ਵਿਆਹ ਹੋਵੇ, ਮੰਨ ਲਓ
1: ਮੇਰਾ ਹੋਵੇ ਨਵਾਂ
0: ਨਵਾਲ, ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ ਗੱਲ
1: ਇਹੋ ਜਿਹੀ ਗੱਲ ਕਰੋ ਤੇ ਖੁਸ਼ੀ ਤੇ ਹੋ ਹੀ ਜਾਂਦੀ ਹੈ ਨਾ।
0: ਤੁਹਾਡਾ ਵਿਆਹ ਹੋਇਆ ਨੀ ਹੋਇਆ ਤੁਸੀਂ ਸਮਝੋ ਵੀ ਪੁਰਾਣੇ ਟਾਈਮ।
1: ਚਲ ਮੈਂ ਫੀਲਿੰਗ ਲੈ ਲਾ ਫਿਰ ਤੇ ਮੇਰਾ ਵਿਆਹ ਫੇਰ ਹੋ ਰਿਹਾ ਵਾ। ਹਾਂ ਠੀਕ ਹੈ।
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ ਨੇ,
1: ਸ਼ਗਨ ਪਾ ਕੇ ਜਾਂਦੇ
0: ਨੇ, ਲਿਫਾਫੇ ਲੁਫਾਫੇ ਫੜਾ ਕੇ ਜਾਂਦੇ ਹੈਗੇ।
1: ਠੀਕ ਹੈ।
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ, ਇੱਧਰ ਲਾੜੀ ਬੈਠੀ ਹੈ, ਇੱਧਰ ਤੁਸੀਂ ਬੈਠੇ ਹੋ, ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ, ਕੋਈ 500 ਦਾ ਪਾਉਂਦਾ, ਕੋਈ 100 ਦਾ, ਕੋਈ 1000 ਦਾ ਪਾਉਂਦਾ ਹੈਗਾ।
1: ਸਹੀ ਗੱਲ ਆ।
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ,
1: ਹਾਂਜੀ,
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ।
1: ਅੱਛਾ ਸ਼ਗਨ, ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ। ਭਾਈ ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ। ਹਾਂ, ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25-25 ਹਜ਼ਾਰ ਰੁਪਏ ਸ਼ਗਨ ਪਾਤਾ।
1: ਤੇਰੀ 25,000?
0: ਮੈਂ 2-4 ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ।
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ।
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ, ਵਿਹਲੇ ਹੋ ਗਏ ਉਹ, ਠੀਕ ਹੈ, ਸਾਰੇ ਚਲੇ ਗਏ ਰਿਸ਼ਤੇਦਾਰ,
1: ਸ਼ਗਨ ਪਏ,
0: ਹੁਣ ਸ਼ਗਨ ਇਕੱਠੇ ਹੋ ਗਏ, ਹੁਣ ਸ਼ਗਨ ਗਿਣਨ ਲੱਗੇ ਨੇ। ਹੁਣ ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ, ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ, ਉਹਨਾਂ ਕਿਹੜਾ 9 ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ?
1: ਸ਼ਗਨਾ ਦਾ ਹੀ
0: 10 ਲੱਖ ਰੁਪਈਆ ਇਕੱਠਾ ਹੋ ਗਿਆ। ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ,
1: ਕਿੱਥੇ ਲੈ ਕੇ ਜਾਊਗਾ?
0: 10 ਲੱਖ ਰੁਪਈਆ ਆ ਗਏ ਇਨਕਮ ਟੈਕਸ ਵਾਲੇ, ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ।
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ ਬਵਾ, ਉਹ ਤੇ ਘਰਦੀ ਨੂੰ ਕਹਿੰਦਾ ਹੋਣਾ ਲੈ ਵਧੀਆ ਤੇ।
0: ਵੈਸੇ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਕਿ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ, ਸੋਨਾ ਚਾਂਦੀ ਹੁੰਦਾ, ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ। ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ 'ਚੋਂ ਛੋਟ ਨਹੀਂ ਮਿਲਦੀ ਹੈਗੀ। ਸੋ ਤੁਸੀਂ ਦੇਣਾ ਦੇ ਦਿਓ,
1: ਅੱਛਾ,
0: ਬਟ ਇਟਸ ਨੋਟ ਗੋਇੰਗ ਟੂ ਐਗਜ਼ੈਂਪਟ। ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਹੈ ਵੀ ਲੈਣਾ ਲੈ ਲਓ, ਇਹਦੇ 'ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ ਲੱਗਦਾ,
1: ਸਾਲ ਕੋਈ ਟੈਕਸ ਟੁਕਸ ਦੇ ਦੀ ਲੋੜ ਨਹੀਂ। ਹਾਂ ਉਹ ਤਾਂ ਸਹੀ ਹੈ,
0: ਫੇਰ ਵੀ ਮਤਲਬ ਹਨਾ,
1: ਪਰ ਉਹ 10 ਲੱਖ ਹੋ ਗਏ।
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ।
1: ਅੱਛਾ ਜੀ।
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2 ਲੱਖ ਰੁਪਈਆ ਮਿਲਿਆ ਕਿਤੋਂ, ਚਾਹੇ ਉਹ ਗਿਫਟ 'ਚ ਮਿਲਿਆ,
1: ਚਾਹੇ ਸ਼ਗਲ ਹੈ, ਚਾਹੇ ਕੁਛ ਵੀ,
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ।
1: ਕਿਉਂ ਮਿਲਿਆ, ਕਿਉਂ ਦਿੱਤਾ ਯਾਰ, ਇਹ ਵੀ ਬੜਾ ਪੰਗਾ ਹੈ। ਪਰ ਅੱਛਾ, ਹਾਂ 2 ਲੱਖ ਦੇ।
0: ਅੱਛਾ, ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ,
1: ਹਾਂਜੀ,
0: ਇਹਦੇ 'ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ 'ਚ, ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ, ਬਟ ਇੱਕ ਫੇਕ ID ਕ੍ਰੀਏਟ ਕੀਤੀ ਗਈ ਸੀ।
1: ਚਲੋ ਹਾਂ,
0: ਐਕਸ ਦੇ ਉੱਤੇ, ਟਵਿੱਟਰ ਕਹਿੰਦੇ ਹੁੰਦੇ ਸੀ ਨਾ,
1: ਅੱਛਾ ਟਵਿੱਟਰ ਐਕਸ ਹੋ ਗਿਆ, ਹਾਂਜੀ,
0: ਟਵਿੱਟਰ ਦੇ ਉੱਤੇ ਉਹਨੇ ਫੇਕ ID ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਜੇ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ। ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ, ਫਿਰ ਉਹਨੇ ਹੌਲੀ ਹੌਲੀ ਹੌਲੀ ਉਹਦੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ।
1: ਸਹੀ ਗੱਲ।
0: ਅੱਛਾ, ਉਹਨੇ ਅਕਾਊਂਟ ਵੀ ਬਣਾਇਆ, ਉਹ ਕਿਸ ਨਾਮ ਤੋਂ? ਪੂਜਾ ਤੋਂ। ਪੂਜਾ ਕਿਵੇਂ ਆ?
1: ਇਹ ਪੱਕਾ ਪੰਜਾਬੀ ਹੋਏਗਾ ਫਿਰ ਤਾਂ ਹੀ।
0: ਨਹੀਂ ਨਹੀਂ, UPI ਦਾ ਵੀ ਹੋ ਸਕਦਾ,
1: ਕੁਝ ਵੀ
0: ਦਾ ਵੀ ਹੋ ਸਕਦਾ।
1: ਅੱਛਾ, ਇਹ ਵੀ ਬੜਾ ਧੋਖਾ ਵੀ ਪੂਜਾ ਨਾਂ ਰੱਖ ਦਈਏ,
0: ਮਾਲੇ ਕਰਤੀ ਹੈ, ਮਤਲਬ 10 ਲੱਖ ਰੁਪਈਆ ਭਾਜੀ ਸ਼ਗਨਾਂ 'ਚ ਆ ਗਿਆ। ਦੱਸ ਹੁਣ ਤੁਸੀਂ ਦੱਸੋ, ਜੇ ਮੈਂ ਤੁਹਾਨੂੰ ਪੁੱਛਾਂ ਵਿਆਹ ਕਰਾਉਣਾ,
1: ਮੈਂ ਕਹਾਂਗਾ ਇਹੋ ਜਿਹੇ ਬਾਈ ਮੈਂ ਕਹਿੰਦਾ ਕਿਉਂ ਨਹੀਂ ਕਰਾਂ
0: ਦੋ ਵਾਰ ਮੈਂ 10 ਵਾਰ ਕਰਾ ਦੂੰ ਯਾਰ
1: 10 × 10 ਓਏ ਹੋਏ ਯਾਰ ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ ਲੋਕੀ ਉਹਨੂੰ ਇੰਨੇ ਪੈਸੇ ਦੇ ਕੇ ਚਲੇ ਗਏ ਆ
0: ਦੇਖ ਲੋ
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ
0: ਤੇ ਕੰਮ ਆਉਂਦੇ ਹੋਣਗੇ ਉਹ ਗੱਲ ਨਹੀਂ ਨਾ ਦੱਸੀ ਵੀ ਕਿਹੜੀ
1: ਮਤਲਬ ਮੇਰੀ ਸਰਕਾਰੀ ਨੌਕਰੀ
0: ਨਹੀਂ ਤੇ ਫਿਰ ਪੜਿਆ ਜਾਣਾ ਸੀ ਨਹੀਂ ਤੇ ਲੋਕਾਂ ਨੇ
1: ਕਿਉਂਕਿ
0: ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਝ ਵੀ ਹਾਂ ਮਤਲਬ ਲੋਕਾਂ ਨੂੰ ਕੱਬ ਪੈਂਦੇ ਹੋਣਗੇ ਉਸ ਤੋਂ ਫਿਰ ਸਾਰੇ
0: 100%
1: ਨਹੀਂ ਤੇ ਇਦਾਂ ਕਿੱਥੇ ਕੋਈ 50-50 ਹਜ਼ਾਰ ਦੇ ਦਿੰਦਾ
0: ਨਾਲੇ ਜਿਹਨੇ 20-25 ਹਜ਼ਾਰ ਜਾਂ 50 ਹਜ਼ਾਰ ਵੀ ਦਿੱਤਾ ਹੁਣ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ
1: ਹਾਂ ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ
1: ਸਹੀ ਗੱਲ ਸੋ
0: ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ
1: ਮਤਲਬ ਉਹਨਾਂ ਨੇ ਵੀ ਜਿਹਨਾਂ ਨੇ ਪਾਏ ਆ ਨਾ ਉਹਨਾਂ ਨੇ ਸੋਚ ਸਮਝ ਕੇ ਪਾਏ ਆ
0: ਦੇਖ ਲਓ
1: ਭਾਈ ਜੇ ਇਹ ਰੀਆ ਭਾਈ
0: ਕੰਮ ਆਊਗਾ
1: ਇਹਨਾਂ ਨੇ ਬਾਅਦ ਚੋਂ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੀ ਐਂ ਹੁੰਦਾ ਤਾਂ ਐਂ ਕੀ ਕਰਾਂ ਨਾ ਮੈਂ ਕਿਸੇ ਦੀ ਪੁੱਛਦੇ ਕਿ ਉਹ ਕਹਿੰਦਾ ਮੇਰੇ ਸੱਟ ਲੱਗ ਗਈ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਵੀ ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਗਾ ਲਿਖ ਕੇ ਹਨਾ ਇੱਕ ਕਿਸੇ ਨੇ ਲਿਖਿਆ ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨੀ ਕਰ ਰਹੇ ਲੈ ਦੱਸ
1: ਸੋਸ਼ਲ
0: ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨਹੀਂ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਜੇ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਮੈਂ
0: ਫੀਲਿੰਗ ਵੈਰੀ ਲੱਕੀ ਸਿਟਿੰਗ ਨੈਕਸਟ ਟੂ ਮੰਥੇਜ ਭਾਜੀ ਇੰਜੋਇੰਗ ਦੀ ਸ਼ੋ ਹੈ ਨਾ ਉਹਨੂੰ ਫੇਸਬੁੱਕ
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ
1: ਹਿੰਦੀ ਚ ਅੱਛਾ ਦਵੇਸ਼ ਮਤਲਬ
0: ਆਪਣੇ ਗ੍ਰਜਿਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਹੈ ਕੋਈ ਗ੍ਰਜਿਸ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ ਆ ਗਈ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਸੈਂਚੇਰੀਅਨ
1: ਅੱਛਾ
0: ਸੈਂਚੇਰੀਅਨ ਨੀ ਸੈਂਚੇਰੀਅਨ ਜਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਏਦਾਂ ਹੀ ਹੋਣ ਵਾਲਾ ਦੇਖਿਓ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 1,07,000 ਤੇ 677 ਲੋਕ ਹੈਗੇ ਨੇ ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਸੋ 94,300 ਜਨਾਨੀਆਂ ਨੇ ਤੇ 13,300
1: ਘੱਟ ਗਲਤ ਤੁਸੀਂ ਜੇ 60-40 ਵੀ ਦੱਸਦੇ ਨਾ ਫਿਰ ਵੀ ਥੋੜਾ ਹੈਗਾ
0: ਸਰ ਇਹ 87-12 ਸਮਥਿੰਗ ਦਾ ਫਰਕ
1: ਹੈਗਾ ਬਹੁਤਾ ਹੀ ਬੰਦਿਆਂ ਨੂੰ ਕੀ ਕਰੀਏ ਬੰਦਿਆਂ ਨੂੰ ਇੰਨੀ ਟੈਨਸ਼ਨ
0: ਅੱਛਾ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਓ ਅੱਛਾ ਇੰਡੀਆ
0: ਅਮਰੀਕਾ ਚ 73,000 ਯਾਰ ਪਾਪੂਲੇਸ਼ਨ ਇੰਨੀ ਹੈ ਅੱਛਾ ਇੰਡੀਆ ਕਿਹੜੀ ਗੱਲ ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਨਾਓ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,000 ਤੇ 192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੀ ਹੈ
1: ਭਾਈ 6,000 ਮੈਂ ਜਦੋਂ ਦਾ ਇੱਥੇ 5,000
0: ਜਿਹੜਾ ਹੁਣ ਆਹ ਜਿਹੜੀ ਆਹ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ 7,500 ਤੋਂ ਉੱਪਰ ਹੋਊਗੀ ਹੁਣ ਪਾਪੂਲੇਸ਼ਨ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਹੀ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁੰਦਾ ਮੈਂ
0: 80 ਸਾਲ ਦੇ ਹੋਣਗੇ 90 ਦੇ ਹੋਣਗੇ 50 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ, ਉਹ ਰਹਿੰਦੇ ਹੀ ਪਿੰਡਾਂ ਚ ਹੋਣੇ.
1: ਓਹੋ ਹਾਂ,
0: ਜਿਹਨਾਂ ਨੇ ਉਮਰ ਵਧਾਣੀ. ਇੱਥੇ ਤਾਂ ਕੁੜ ਕੁੜ ਕੇ, ਇੱਥੇ ਤਾਂ ਭਾਜੀ ਇੱਥੇ 100, ਇੱਥੇ 50-50 ਦੇ ਦੋ ਹੋਣਗੇ
1: ਤੁਹਾਨੂੰ. ਯਾਰ ਮੈਂ ਹੈਰਾਨ ਹੁੰਦਾ ਵਾ, ਉਹਨਾਂ ਕੋਲ ਤੁਰਿਆ ਨੀ ਜਾਂਦਾ, ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ. ਅੱਗੋਂ 5 ਵਜੇ ਦੇ ਵੈਸਟਵੀਲ ਬੰਦ ਹੋ ਜਾਂਦਾ, ਸਵੇਰੇ ਘਰੋਂ ਨਿਕਲਦੇ ਆ, ਹੌਲੀ ਹੌਲੀ ਘਰੋਂ ਤੁਰਦੇ ਆ, ਤੁਰਦੇ ਤੁਰਦੇ ਤੇ 5 ਵਜੇ ਉਹ ਬੰਦ ਹੋ ਜਾਂਦਾ, ਫਿਰ ਹੌਲੀ ਹੌਲੀ ਤੁਰਦੇ, ਉਹਦੀ ਸੈਰ ਹੋ ਜਾਂਦੀ.
0: ਮਜ਼ਾਕ ਨਾ ਉਡਾਓ ਸਰ, ਆਪਣਾ ਵੀ ਟਾਈਮ ਆਉਣਾ.
1: ਨਹੀਂ ਨਹੀਂ, ਤੇ ਬੜਾ ਵਧੀਆ ਲੱਗਦਾ ਨਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ.
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੁੰਟ ਦੱਸਦੇ ਆ ਫਿਰ ਅਗਲੇ ਹਿੱਸੇ ਦੇ ਵਿੱਚ. ਤੇ ਆਪਾਂ ਇੱਕ ਪਿਛਲੇ ਕੁਝ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ, ਬੈਸਟ ਹੋਟਲ, ਸਟਰੋਂਗੈਸਟ ਪਾਸਪੋਰਟ. ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟਰੈਵਲ. ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ, ਅੱਜ ਪੂਰਾ ਦਾ ਪੂਰਾ ਦੇਸ਼,
1: ਪੂਰਾ ਦੇਸ਼
0: ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ. ਦੁਬਈ ਵੀ ਹੋਏਗਾ,
0: ਦੁਬਈ ਦੇ ਮਗਰ ਪਿਆ, ਦੁਬਈ ਵਾਲੇ ਇੱਥੇ ਆਈ ਜਾਂਦੇ.
1: ਦੁਬਈ ਦੇ ਸ਼ੇਖ ਇੱਥੇ
0: ਆ, ਸੁਣਿਆ ਗਾਣਾ ਸ਼ਾਨਦਾਰ,
1: ਬਹੁਤ ਵਧੀਆ.

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ
1: ਪਰ ਉਹ ਫਿਲਮ ਦੇਖੋ ਨਾ ਪਹਿਲਾਂ ਕਿੰਨੀ ਵਧੀਆ ਚੱਲਦੀ ਰਹੀ ਚੱਲਦੀ ਰਹੀ ਉਹ ਜਦੋਂ ਬਾਅਦ ਚ ਪਤਾ ਲੱਗਦਾ ਬੰਬ ਧਮਾਕੇ ਦਾ ਇੱਕਦਮ ਚੇਂਜ ਹੋ ਜਾਂਦੀ ਫਿਲਮ ਨਾ
0: ਫਿਲਮ ਅੱਛਾ
1: ਹਾਂ ਮੈਂ ਦੇਖੀ ਨਾ ਜਦੋਂ ਆਪਾਂ
0: ਮੇਰੇ ਪੂਰੀ ਨੀ ਯਾਦ
1: ਉਹ ਏਦਾਂ ਹੀ ਉਹ ਮੇਰੇ ਖਿਆਲ ਨਾਲ ਇਹ ਉਹ ਹੁੰਦਾ ਹੈ ਨਾ
0: ਕਿਹੜੀ ਕੰਟਰੀ ਹੈਗੀ ਹੈ ਬੈਸਟ ਟੂ ਟਰੈਵਲ
1: ਦੇਖਦੇ ਆ ਫਿਰ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ ਬਟ ਇਹ ਜਿਹੜੀ ਰਿਪੋਰਟ ਹੈਗੀ ਹੈ ਨਹੀਂ ਰੈਂਕਿੰਗ ਹੈਗੀ ਸੱਚ
1: ਅੱਛਾ ਜੀ
0: ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ ਕੀ ਕਹਿੰਦੇ
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ
1: ਓਕੇ ਜੀ
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ
1: ਓ ਵੈਰੀ ਗੁੱਡ
0: ਹੈ ਨਾ ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ
1: ਘੁੰਮਣ
0: ਘੁਮਾਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ
1: ਸਹੀ ਗੱਲ ਹੈ
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ ਅੱਜ ਕੱਲ੍ਹ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ
1: ਜਪਾਨ 100 ਸਾਲ ਦਾ ਹੋ ਗਿਆ
0: ਜਪਾਨ ਤੇ ਚੌਥੇ ਨੰਬਰ ਤੇ ਆਉਂਦਾ ਪੰਜਵੇਂ ਨੰਬਰ ਦੇ ਉੱਤੇ ਆਉਂਦਾ ਨਿਊਜ਼ੀਲੈਂਡ
1: ਅੱਛਾ ਲੱਗ ਗਈ
0: ਫੇਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ ਹਨਾ ਅੱਛਾ ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਣ ਨੂੰ ਈਜ਼ੀ ਨੇ ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਆਹ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ ਇੱਕ ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ ਚ ਉਹ ਟੁੱਟੇ ਨੇ ਦੁਬਈ ਦੋਹਾ ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ
1: ਵਿੱਚ ਮਤਲਬ
0: ਹੈਗੀਆਂ ਨੇ ਜਪਾਨ ਯੂਐਸਏ ਸਪੇਨ ਆਸਟ੍ਰੇਲੀਆ ਫਰਾਂਸ ਇਹਨਾਂ ਨੂੰ ਤੁਸੀਂ ਲਿਸਟ ਚੋਂ ਬਾਹਰ ਕੱਢ ਦੋਗੇ ਹਨਾ ਯਾਰ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ ਆਫਕੋਰਸ ਵਧੀਆ ਕੰਟਰੀ ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਵੀ ਕਿੰਨੇ ਸਾਲ ਹੋ ਗਏ ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ ਅਮਰੀਕਾ ਕਿੱਡੀ ਵੱਡੀ ਹੈਗੀ ਹੈ ਜਪਾਨ ਦੇ ਵਿੱਚ ਬਹੁਤ ਕੁਛ ਹੈਗਾ ਸਪੇਨ ਦੇ ਵਿੱਚ ਹੈਗਾ ਫਰਾਂਸ ਦੇ ਵਿੱਚ ਹੈਗਾ ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ
1: ਹਾਂਜੀ ਸਹੀ
0: ਗੱਲ ਮਤਲਬ ਸੇਫ ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ ਸੋ ਬਾਕੀ ਦੀਆਂ ਜਿਹੜੀਆਂ ਟੌਪ 10 ਕੰਟਰੀਜ਼ ਨੇ ਜਪਾਨ ਯੂਐਸਏ ਸਪੇਨ ਆਸਟ੍ਰੇਲੀਆ ਫਰਾਂਸ ਫਿਰ ਜਰਮਨੀ ਫਿਰ ਯੂਕੇ ਫਿਰ ਚਾਈਨਾ ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ ਸੋ ਇਹ ਟੌਪ ਆਏ ਹੈਗੇ ਨੇ ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ ਮੈਨੂੰ ਤਾਂ ਪਤਾ ਨਹੀਂ
1: ਅਲਬੇਨੀਆ ਯੁਗਾਂਡੇ ਦੇ ਨਾਲ ਵਾਲੀ
0: ਅਲਬੇਨੀਆ ਵੀਅਤਨਾਮ ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ ਇਸ ਨੇ ਪਿਛਲੇ ਸਾਲ ਵੀ
1: ਵੀਅਤਨਾਮ ਦੀ ਗੱਲ ਕਰਦੇ ਪਏ
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ 2-4 ਕੀਤੀ ਨਾ ਤੁਹਾਨੂੰ ਚੱਕ ਕੇ ਜੇਲ੍ਹ ਚ ਪਾਣਾ ਪੁੱਛਣਾ ਪਛਾਣਾ ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ ਚਾਹੁੰਦੇ
1: ਨੇ ਤਾਂ ਫਿਰ ਟੂਰਿਸਟ ਵਧੇਗਾ ਨਾ ਫਿਰ
0: ਹਾਂ ਅਲਬੇਨੀਆ ਵੀਅਤਨਾਮ ਲਾਓਸ ਮਲੇਸ਼ੀਆ ਥਾਈਲੈਂਡ ਫਿਲੀਪੀਨਸ ਮੋਰੱਕੋ ਨੇਪਾਲ ਤੇ ਸ਼੍ਰੀਲੰਕਾ ਦੇ ਆਰ ਦੀ ਬੈਸਟ ਇੰਪਰੂਵਰ ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ
1: ਸਹੀ ਗੱਲ
0: ਸੋ ਲੋ ਜੀ ਜਸਤਾਂ ਤੇ ਰਾਣੀ ਜਿੰਦ ਦਾ ਸ਼ੋਅ ਆ ਰਿਹਾ ਹੈਗਾ ਦੱਸ ਦੋ ਕਦੋਂ
1: ਹਾਂਜੀ ਜੀ ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਨ ਵਿਖੇ ਹੀ ਆ ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ ਬਹੁਤ ਛੇ ਦੀ ਵਿਕਦੀਆਂ ਪਈਆਂ ਵਾ ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ ਤੇ 10 ਲੈਂਦੇ ਹੋ ਤਾਂ 20% ਹੈ ਤੇ 24 ਅਕਤੂਬਰ ਨੂੰ ਹੈ ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ ਕਰੈਕਟ ਤੇ ਪਲੀਜ਼ ਪਲੀਜ਼ ਤੁਸੀਂ ਆ
0: ਪਲੱਸ ਔਨ ਟੋਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ ਪਰ ਉਹ ਸਿਰਫ ਅਗਲੇ ਦੋ ਹਫ਼ਤਿਆਂ ਦੇ ਲਈ ਨੇ ਉਹਦੇ ਚ ਸਿਰਫ ਇੰਨਾ ਕਰਨਾ ਕਿ ਤੁਸੀਂ ਦੋ ਟਿਕਟਾਂ ਲੈਣੀਆਂ ਜਾਂ ਤਿੰਨ ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ ਇੱਕ ਵੀ ਲੈਣੀ ਹੈ ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਜਾਣੇ ਨੇ ਤਾਂ ਤੁਸੀਂ ਤਿੰਨ ਹੀ ਟਿਕਟਾਂ ਲਿਓ ਤੇ ਚੌਥੀ ਟਿਕਟ ਫਿਰ ਅਸੀਂ ਤੁਹਾਨੂੰ
1: ਦੇਵਾਂਗੇ
0: ਠੀਕ ਹੈ ਸੋ ਏਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ ਸੋ ਜੇ ਤੁਸੀਂ ਦੋ ਟਿਕਟਾਂ ਲੈਣੀਆਂ ਇੱਕ ਲੈ ਲਓ ਇੱਕ ਅਸੀਂ ਦੇ ਦਾਂਗੇ ਏਦਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ ਉਹਦੇ ਚ ਅਸੀਂ ਵਨ ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
1: ਹਾਂ ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਤੁਹਾਨੂੰ ਟਿਕਟਾਂ ਸ਼ੋਅ ਕਰ ਦਈਏ ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ ਬਾਅਦ ਲੈ ਲਓ
0: ਤੁਸੀਂ ਲੇਟ ਹੋ ਸੁਣਨ ਵਾਲਿਆਂ ਨੇ ਸੁਣ ਲਈ ਗੱਲ ਸਮਝ ਵੀ ਲਈ ਇਹ ਗੱਲ
1: ਹਾਂ ਲੈ ਲੈ ਸਹੀ ਆ
0: ਤੇ ਦਿਓ ਫਿਰ ਇਜਾਜ਼ਤਾਂ ਹੈ
1: ਚਲੋ ਜੀ ਹਾਂ ਜੀ
0: ਤੇ ਰੱਖੋ ਸਿਹਤਾਂ ਦਾ ਖਿਆਲ ਬਾਕੀ ਬਹੁਤ ਕੁਝ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ
1: ਲਾਸਟ ਟਾਈਮ
0: ਉੱਥੇ ਲੈ ਕੇ ਜਾਓ ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ ਡੀਜ਼ਲ ਟ੍ਰੇਨਾਂ ਹੈਗੀਆਂ ਨੇ ਕੋਲੇ ਦੇ ਨਾਲ ਚੱਲਣ ਵਾਲੀਆਂ ਨੇ ਬੜਾ ਕੁਝ ਹੋ ਰਿਹਾ ਉੱਥੇ ਸੋ ਦਿਓ ਫਿਲਹਾਲ ਇਜਾਜ਼ਤਾਂ ਤੇ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1634 ਤੇ ਸੀਗਾ ਕਿਹੜਾ ਸੀਗਾ
1: ਖਬਰ ਬੜੀ ਬੇਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾਟਾ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਤੰਗ ਕਰਦੀਆਂ ਮੈਨੂੰ ਦਿਲਦਾਰੀਆਂ। ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ, ਅਸੀਂ ਏਦਾਂ ਤੇਰਾ ਦੁੱਖ ਚੱਲਦੇ। ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM। ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ, ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜੀ ਹਾਂਜੀ ਰੇਡੀਓ ਹਾਂਜੀ 1674 ਐਮ ਸਮਾਂ ਆ ਚੁੱਕਾ ਲਾਫਟਰ ਥੈਰੇਪੀ ਦਾ, ਯਾਨੀ ਹੱਸਣਾ ਹਸਾਉਣ ਦਾ। ਗੱਲ ਕੋਈ ਵੀ ਹੋਵੇ ਭਾਵੇਂ ਨਾ ਹੋਵੇ, ਤੁਸੀਂ ਸਿਰਫ ਹੱਸਣਾ ਵਾ। ਅਤੇ ਹੱਸਣਾ ਕਿਉਂ ਆ, ਕਹਿੰਦੇ ਨੇ ਜੀ ਹੱਸ ਕੇ ਜਿਹੜੇ ਨੇ ਉਹ ਤੰਦਰੁਸਤ ਤੁਸੀਂ ਰਹਿੰਦੇ, ਉੱਤੇ ਦਿਨ ਤੁਹਾਡਾ ਜਿਹੜਾ ਉਹ ਵਧੀਆ ਵਧੀਆ ਜਾਂਦਾ। ਇਹ ਕੁਛ ਕੁ ਫਾਇਦੇ ਨੇ ਹੱਸੇ ਦੇ, ਵੈਸੇ ਤਾਂ ਫਾਇਦੇ ਕਹਿੰਦੇ ਨੇ ਲਿਸਟ ਲੰਮੀ ਆ, ਪਰ ਸਾਡੇ ਕੋਲ ਸਮਾਂ ਥੋੜ੍ਹਾ। ਆਪਾਂ ਬੱਚਿਆਂ ਨੂੰ ਓਨਰ ਕਰਦੇ ਹਾਂ ਕਿਉਂਕਿ ਅੱਜ ਸਕੂਲ ਤਾਂ ਇਹਨਾਂ ਨੇ ਨਹੀਂ ਜਾਣਾ, ਵੈਸੇ ਛੁੱਟੀਆਂ ਵਾ, ਪਰ ਛੁੱਟੀਆਂ ਦੇ ਵਿੱਚ ਹੋਰ ਬਥੇਰੇ ਪਲਾਨ ਹੁੰਦੇ ਨੇ, ਕਿਤੇ ਘੁੰਮਣ ਜਾਣਾ, ਕਿਤੇ ਪਾਰਕ ਜਾਣਾ। ਅੱਜ ਤਾਂ ਮੌਸਮ ਬੜਾ ਵਧੀਆ ਵਾ, ਆਪਾਂ ਇਹਨਾਂ ਨੂੰ ਓਨਰ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਉਹ ਵੱਡੇ ਨੇ, ਅਤੇ ਉਹ ਵੱਡੇ ਨੇ ਜੀ ਪ੍ਰੀਤਿੰਦਰ ਗਰੇਵਾਲ ਮੇਰੇ ਨਾਲ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਵਾਗਤ ਭਾਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਤੁਹਾਡਾ ਦਿਨ?
1: ਵੱਡੇ ਬੱਚੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਰ, ਦਿਨ ਵਧੀਆ। ਅਤੇ ਬਲਕੀਰਤ, ਮੌਸਮ ਵੀ ਠੀਕ ਆ ਅਤੇ ਟ੍ਰੈਫਿਕ ਵੀ ਆਪਣੇ ਰਾਹੇ ਚੱਲੀ ਜਾਂਦਾ, ਪਰ 4 ਅਕਤੂਬਰ ਤੋਂ ਬਾਅਦ ਮੇਰਾ ਖਿਆਲ ਆ ਜਦੋਂ ਡੇਲਾਈਟ ਸੇਵਿੰਗ ਹੋਣੀ ਆ, ਉਦੋਂ ਫਿਰ ਇੱਕ ਘੰਟਾ ਪਹਿਲਾਂ ਤੁਰਨਾ ਪਿਆ ਕਰਨਾ,
0: ਹਨਾ? ਉਹ ਕਈਆਂ ਨੂੰ
1: ਪਹਿਲਾਂ ਚਾਨਣ ਜਿਹਾ ਹੋ ਜਾਂਦਾ, ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ ਅਤੇ ਬੰਦਾ ਕਹਿੰਦਾ ਖਾ ਨਹੀਂ ਲੇਟ ਤੁਰਿਆ ਘਰੋਂ।
0: ਉਹ ਨਹੀਂ, ਇੱਕ ਵੀਰਾਂ ਦਾ ਵੀ ਤੁਸੀਂ, ਮੈਂ ਕਿਹਾ ਯਾਰ ਸੁਸਤੀ ਜੀ ਬੜੀ ਪੈਂਦੀ ਰਹਿੰਦੀ ਸਾਰੀ ਦਿਹਾੜੀ, ਐਕਟਿਵਨੈਸ ਜੀ ਨਹੀਂ ਰਹਿੰਦੀ, ਅਤੇ ਉਹਦੇ ਤੁਸੀਂ ਨਾ ਸੂਰਜ ਤੋਂ ਬਾਅਦ ਉੱਠ ਜੇ, ਤਾਂ ਕਰਕੇ ਸੂਰਜ ਤੋਂ ਪਹਿਲਾਂ ਉੱਠਿਆ ਕਰੋ ਅਤੇ ਫਿਰ ਥੋੜ੍ਹਾ ਜਿਹਾ ਤੁਸੀਂ ਐਕਟਿਵ ਰਹੋਗੇ। ਅਤੇ ਹੁਣ 2-4 ਘੰਟੇ ਵਧਾਏ ਆ ਪਿੱਛੇ ਕੀਤਾ, ਪਰ ਹੁਣ ਸੂਰਜ ਪਹਿਲਾਂ
1: ਉਸ ਫਿਕਰ ਚੜ ਨੀਂਦ ਨਹੀਂ ਆਉਂਦੀ,
0: ਨਾਲੇ ਉੱਠ ਕੇ ਵੇਖਿਆ ਸੂਰਜ ਪਹਿਲਾਂ ਆ ਗਿਆ, ਮੈਂ ਲੈ। ਤੇ ਆਪਾਂ ਇੱਧਰ ਅਰਨਵ ਨੇ ਸਭ ਤੋਂ ਪਹਿਲਾਂ ਸਾਡੇ ਨਾਲ, ਆਪਾਂ ਇਹਨਾਂ ਨੂੰ ਆਰਡਰ ਕਰਦੇ ਹਾਂ। ਹੈਲੋ ਅਰਨਵ।
2: ਹੈਲੋ,
0: ਸਤਿ ਸ੍ਰੀ ਅਕਾਲ ਅਰਨਵ ਜੀ, ਕੀ ਹਾਲ ਚਾਲ, ਠੀਕ ਹੋ?
2: ਹਾਂਜੀ, ਤੁਸੀਂ ਕਿੱਦਾਂ?
0: ਅਸੀਂ ਵੀ ਵਧੀਆ ਯਾਰ, ਤੁਹਾਡੇ ਵਾਂਗੂ ਛੁੱਟੀਆਂ ਤਾਂ ਨਹੀਂ ਸਾਡੀਆਂ, ਪਰ ਸਟਿਲ ਠੀਕ ਆ, ਨਜ਼ਾਰੇ ਆ ਤੁਹਾਡੇ ਤੇ, ਪਤਾ ਹੀ ਆ ਛੁੱਟੀਆਂ ਚ ਨਜ਼ਾਰੇ ਹੀ ਹੋਣੇ ਆ।
1: ਨਹੀਂ, ਘਰੋਂ ਝਿੜਕਾਂ ਵੀ ਪੈਂਦੀਆਂ ਕਈ ਵਾਰ,
0: ਛੁੱਟੀਆਂ ਤੁਹਾਡੀਆਂ ਇਹੀ ਫਿਕਰ ਮਾਰ ਦਿੰਦਾ ਨਾ ਵੀ 2 ਦਿਨ ਹੀ ਰਹਿ ਗਏ ਪਿੱਛੇ, ਸੈਟਰਡੇ ਸੰਡੇ ਦੀ ਓਦਾਂ ਹੀ ਨਹੀਂ ਕਿਹਾ ਛੁੱਟੀ ਗਿਣੀ ਦੀ, ਉਹ ਤੇ ਰੋਜ਼ ਹੁੰਦੀ ਆ।
1: ਸਹੀ ਗੱਲ,
0: ਪਿੱਛੇ ਤੇ ਥਰਸਡੇ ਫਰਾਈਡੇ ਰਹਿ ਗਏ ਆ, ਚਲੋ ਕੋਈ ਨਹੀਂ ਫੇਰ ਆ ਜਾਣਗੀਆਂ। ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਂਗੇ ਇੱਕ ਬਾਜ਼ਾਰ।
0: ਓਕੇ, ਪਾਓਗੇ ਫਿਰ ਐਂ ਬਾਜ਼ਾਰ ਦਾ? ਅੱਜ ਪੈਂਦਿਆਂ ਹੀ ਪਹਿਲੀ ਬਾਜ਼ਾਰ ਤੇ ਪਾ ਦਿੰਦੀ ਜੇ
1: ਦਿਮਾਗੀ ਬੋਝ।
2: ਹਾਂਜੀ,
0: ਓਹੋ, ਚਲੋ ਪਾਓ ਫਿਰ।
2: ਇੱਕ ਰਾਣੀ ਬੁੱਝੋ ਉਹਦੀ ਕਹਾਣੀ, ਅੱਖਾਂ 'ਚ ਵਿੱਚੋਂ ਵਗਦਾ ਪਾਣੀ।
0: ਇੱਕ ਰਾਣੀ ਬੁੱਝੋ ਉਹਦੀ ਕਹਾਣੀ,
1: ਅੱਖਾਂ 'ਚ ਵਗਦੇ ਵਿੱਚ ਵਗਦਾ ਪਾਣੀ। ਕਿਸੇ ਦੀ ਸੱਸ ਲੱਗਦੀ
0: ਚੀਜ਼ ਹੈ,
1: ਨਹੀਂ ਨਹੀਂ, ਨੋ ਵੀ ਹੋ ਸਕਦੀ, ਨੋ ਵੀ ਹੋ ਸਕਦੀ, ਨੋ ਵੀ ਹੋ ਸਕਦੀ,
0: ਕੋਈ ਚੀਜ਼ ਆ।
2: ਹਾਂਜੀ,
0: ਲਿਵਿੰਗ ਥਿੰਗ ਆ ਕਿ ਨਹੀਂ?
2: ਹਾਂਜੀ,
1: ਮਾੜੀ ਮੋਟੀ ਹੈਲਪ ਹੁਲਪ ਨੀ ਆਈ ਕਿਸੇ ਪਾਸਿਓ?
0: ਹੈਲਪ
1: ਭੈਣ ਜੀ ਨੇ ਜਦੀ ਲੈ ਕੇ ਭੇਜਣਾ ਮੋਮਬੱਤੀ,
0: ਹੈਲਪ ਹੁਣ ਆਸਰ ਆਈ ਆ। ਮੈਂ ਲਾਇਆ ਸਾਹਿਬ ਜਦੋਂ ਜ਼ਿਆਦਾ ਫਸ ਜੀ ਉਦੋਂ ਕੋਈ ਹੈਲਪ ਵੀ ਨਹੀਂ ਕਰਦਾ।
1: ਹਾਂ, ਇਹ ਵੀ ਰੌਲਾ।
0: ਅੱਛਾ, ਨਹੀਂ ਨਹੀਂ, ਇੱਕ ਹੈਲਪ ਆ ਗਈ ਆਪਣੇ ਕੋਲ,
1: ਬਣ ਗਈ ਗੱਲ,
0: ਬਣੀ ਆ ਸ਼ਾਇਦ। ਕੈਂਡਲ ਤੇ ਨਹੀਂ ਅਰਨਵ?
2: ਹਾਂਜੀ,
0: ਵੇਖ ਲਓ ਵੀਰੇ,
1: ਤੋ ਤਪਕਾ ਜਿਹਾ ਡਿੱਗਦਾ ਹੁੰਦਾ ਨਾ ਖੂੰਜੇ ਜਿਹਾ,
0: ਇਹ ਅਮੀਰ ਲੋਕ ਹੀ ਸਮਝ ਸਕਦੇ ਰਾਜੇ ਰਾਣੀਆਂ ਦੀ ਕਹਾਣੀ, ਸਾਨੂੰ ਕਿੱਥੇ ਪਤਾ ਲੱਗਦਾ। ਅੱਛਾ, ਉਹ ਕੈਂਡਲ ਰਾਣੀ ਹੋ ਗਈ ਤੇ ਉੱਤੋਂ ਜਦੋਂ ਡਿੱਗਦਾ ਹੈ ਅੱਖਾਂ 'ਚੋਂ ਪਾਣੀ, ਕਿਆ ਬਾਤ, ਨਾਈਸ ਬੁਝਾਰਤ, ਫੈਂਸੀ ਬੁਝਾਰਤ।
1: ਕਿਉਂਕਿ ਉਹ ਸਾਡੇ ਨਾ ਇੱਕ ਭੈਣ ਜੀ ਉਹਨਾਂ ਨੇ ਨਵੀਂ ਨਵੀਂ ਕਾਰ ਸਿੱਖੀ, ਅਤੇ ਉਹ ਹੈ ਨਾ ਚਾਰੇ ਪਾਸੇ ਤੁਹਾਨੂੰ ਪਤਾ ਮਨੈਸ਼ ਇੱਧਰ ਉੱਧਰੋਂ ਆਉਂਦਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪੈ ਹੀ ਜਾਂਦਾ।
0: ਹਾਂਜੀ,
1: ਅਤੇ ਉਹ ਉਹਨਾਂ ਦੇ ਹਸਬੈਂਡ ਨੇ ਉਹਨੂੰ ਟ੍ਰੇਨਿੰਗ ਟ੍ਰੁਨਿੰਗ ਦਿੱਤੀ, ਇੱਕ ਦਿਨ ਕਹਿੰਦੇ ਵੀ ਆਹ ਕਿਹੜੀ ਸੜਕ ਆ, ਉਹਨੇ ਸੋਚ ਸੋਚ ਕੇ ਕਹਿੰਦੀ ਮਨੈਸ਼ ਤਾਂ ਹੈ ਨਹੀਂ, ਉਹਨੂੰ ਵਿਚਾਰੀ ਨੂੰ ਇੱਕੋ ਹੀ ਪਤਾ ਰਹਾ ਹੈ ਨਾ, ਉਵੇਂ ਸਾਡਾ ਵੀ ਮੋਮਬੱਤੀ 'ਤੇ ਹੱਥ ਟਿਕਿਆ ਹੋਇਆ।
0: ਥੈਂਕ ਯੂ ਅਰਨਵ,
2: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਯੂ ਟੂ, ਇੰਜੋਏ ਯੋਰ ਰੈਸਟ ਆਫ ਦਾ ਹੋਲੀਡੇਜ਼। ਕੋਈ ਨਹੀਂ, 2 ਹੀ ਆ ਪਰ ਸੁੱਕੇ, 2 ਤੋਂ 200 ਵਰਗੀਆਂ ਬਣਾ ਲਓ ਫਿਰ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ ਨੇ। ਹੈਲੋ ਮੰਨਤ, ਹੈਲੋ ਫਤਿਹ।
1: ਗੁਰਦੁਆਰਾ ਸਾਹਿਬ ਕਿ ਨਹੀਂ ਅਜੇ?
2: ਨਹੀਂ
1: ਅੱਜ, ਫਿਰ ਛੁੱਟੀ ਕਰਕੇ
0: ਗੁਰਦੁਆਰੇ
1: ਨੂੰ ਤਾਂ ਛੁੱਟੀ ਹੁੰਦੀ ਨਾ? ਅੱਜ ਤੁਹਾਨੂੰ
0: ਇਹਨਾਂ ਨੇ ਛੁੱਟੀ ਕਰ ਲਈ ਨਾ?
1: ਓਕੇ,
0: ਸਕੂਲ ਤੋਂ ਛੁੱਟੀ ਫਿਰ ਹੋ ਜਾਂਦਾ, ਕੋਈ ਨੀ।
1: ਕਿਉਂਕਿ ਜੇ ਸਕੂਲੋਂ ਛੁੱਟੀ ਹੈ ਫਿਰ ਤਾਂ ਕਿਸੇ ਟਾਈਮ ਵੀ ਦਿਨ 'ਚ ਜਾ ਸਕਦੇ ਆ,
0: ਸ਼ਾਮ ਨੂੰ ਵੀ ਜਾ ਸਕਦੇ।
2: ਹਾਂਜੀ
1: ਮਨਤ, ਕਰਦੇ ਹੁੰਦੇ ਹੋ ਮੰਮੀ ਦੀ ਹੈਲਪ ਅੱਜ ਕੱਲ ਕਿ ਨਹੀਂ? ਮੈਂ ਨਾ ਚੀਜ਼ ਜਵਾਬ ਦਿਓ ਫਿਰ, ਕਹਿੰਦਾ ਨਾ ਹੀ ਸਮਝੋ ਇਹਨੂੰ, ਕਹਿੰਦਾ ਫਿਰ ਮੈਂ ਨਾ ਹੀ ਸਮਝਾਂ।
0: ਥੋੜੀ ਬਹੁਤੀ ਕਰਾ ਦਿੰਦੇ ਹੋਣੇ, ਚਲੋ ਜਦੋਂ ਕਦੇ ਝਟਕਾ ਵੀ,
1: ਥੋੜੇ ਬਿਜ਼ਨਸ ਵੀ ਡਾਊਨ ਨੇ ਨਾ, 25% ਥੋੜਾ ਜਿਹਾ ਆਰਡਰ ਘੱਟ ਹੋਣਾ,
0: ਇਹ ਵੀ ਚੱਕਰ ਹੈ। ਹਾਂਜੀ ਨਾਲੇ ਮੌਸਮ ਵੀ ਬਦਲ ਗਿਆ ਨਾ ਹੁਣ,
1: ਨਹੀਂ ਹੋ ਜਾਣਾ ਠੀਕ
0: ਨਹੀਂ, ਵਧੀਆ ਕੋਈ ਨਹੀਂ, ਛੁੱਟੀਆਂ ਦੇ ਵਿੱਚ ਨਾ ਵੀ ਹੈਲਪ ਕਰੋ ਤੇ ਛੁੱਕੇ
1: ਕੀ ਸੀ, ਘੁੰਮਣ ਨਹੀਂ ਗਏ ਉਹ ਰਾਇਲ ਈਸਟਰ ਦਾ ਕਹਿੰਦੇ ਸੀਗੇ, ਸੋਚਿਆ।
0: ਅੱਛਾ ਉਹ ਕੀ ਚੀਜ਼
1: ਮਨਤ? ਰਾਇਲ ਈਸਟਰ ਸ਼ੋ ਮੈਲਬਨ।
0: ਹੈਲੋ,
1: ਮੈਂ ਕਿਹਾ ਉਹ ਜਿਹੜਾ ਮੇਲਾ ਲੱਗਿਆ ਸਿਟੀ ਚ, ਉਹ ਤਾਂ ਨਹੀਂ ਦੇਖਣ ਜਾਣਾ?
2: ਨਹੀਂ ਇਸ ਸਾਲ ਅਸੀਂ, ਸਾਨੂੰ ਪਿਛਲੀ ਵਾਰ ਪਾਲਾ
1: ਵਧੀਆ ਲੱਗਿਆ
2: ਸੀ ਬੰਦੇ ਫਤੇ ਨੂੰ।
1: ਹਾਂ ਉਹੀ ਹੈ ਨਾ, ਗਾਈਆਂ ਭੇਡਾਂ ਭੁੱਡਾ ਜਿਹੀ ਹੁੰਦੀਆਂ। ਚਲੋ ਯਾਰ, ਉਹ ਇੱਕ ਬੁੜੀ ਜੀ ਹੁੰਦੀ ਉਹ ਸਲਾਈ ਮਸ਼ੀਨ ਜੀ ਤੇ ਦਿਖਾਉਂਦੀ ਹੁੰਦੀ ਹੈ ਬੈਠ ਕੇ ਵੀ, ਆਹ ਪੁਰਾਣੇ ਟਾਈਮ ਦੀ ਸਲਾਈ ਮਸ਼ੀਨ ਆ।
0: ਅੱਛਾ,
1: ਆਹ ਕਢਾਈ ਲਈ ਐਂ ਕਰਦੇ ਹੁੰਦੇ ਸੀ,
0: ਸੇਵਿੰਗ।
1: ਸਾਡੇ ਨਾ ਮੰਨਤ ਉਹ ਫਰੈਂਡ ਆ, ਉਹਨੂੰ ਮੈਂ ਕਿਹਾ, ਮੈਂ ਕਿਹਾ ਮਾਊਂਟ ਬੋਲਰ ਚੱਲੀਏ, ਲਓ ਯਾਰ ਕਿਲੋ ਡੇਢ ਕਿਲੋ ਚ ਬਰਫ਼ ਪੈਂਦੀ ਉੱਥੇ। ਉਹ ਮੈਂ ਕਿਹਾ ਮੈਂ ਲਾਇਆ ਹਿਸਾਬ, ਤੂੰ ਵੀ ਸਵਿਟਜ਼ਰਲੈਂਡ ਘੁੰਮਿਆ ਲੱਗਦਾ। ਸਾਡਾ ਐਕਸਪਲੇਨ ਕਰਨ ਦਾ ਢੰਗ ਪੁੱਤ ਇੱਦਾਂ ਦਾ ਹੀ ਆ। ਅੱਜ ਫਿਰ ਕੀ ਸੁਣਾਉਣਾ ਮੰਨਤ ਨੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਅੱਛਾ
0: ਓਕੇ।
1: ਪੱਪੂ ਤੇ
2: ਇੱਕ ਵਾਰੀ ਪੱਪੂ ਹੋਟਲ ਇੱਕ ਵਾਰੀ ਪੱਪੂ ਹੋਟਲ 'ਚ ਜਾ ਕੇ ਕਹਿੰਦਾ ਮੈਨੂੰ ਚਾਹ ਦੇ ਦਿਓ ਪਲੀਜ਼, ਤੇ ਇੱਕ ਵੇਟਰ ਆ ਕੇ ਉਹਨੂੰ ਕਹਿੰਦਾ ਚਾਹ 50 ਰੁਪਏ ਦੀ ਹੋ। ਪੱਪੂ ਇੰਨੀ ਮਹਿੰਗੀ? ਵੇਟਰ ਅਸੀਂ ਸਪੈਸ਼ਲ ਇਲਾਇਚੀ ਯੂਜ਼ ਕਰਦੇ ਉਹਦੇ ਵਿੱਚ। ਪੱਪੂ ਤਾਂ ਫਿਰ ਐਂ ਕਰੋ ਤੁਸੀਂ ਵਿੱਚੋਂ ਸਪੈਸ਼ਲ ਇਲਾਇਚੀ ਵਿੱਚੋਂ ਕੱਢ ਕੇ ਮੈਨੂੰ ਦੇ ਦਿਓ। ਕਿਉਂ ਬਾਪੂ? ਕਿਉਂਕਿ ਫਿਰ ਸਸਤੀ ਪੈ ਰੂ ਚਾਹ। ਵੇਟਰ ਬੇਹੋਸ਼
1: ਆਹੋ ਕਿ ਮੈਂ ਸੜੇ ਇਲਾਇਚੀ ਥੋੜੀ ਮੰਗਾਈ ਹੈ, ਉਹ ਤਾਂ ਵੈਸੇ ਵੀ ਪਾਣੀ ਦੇਣੀ ਹੈ ਨਾ ਉਹਨਾਂ ਨੇ,
0: ਉਹ ਨੀ ਭਰੀ ਕੋਈ ਵੀਰ ਹੀ ਸਾਡਾ ਉੱਥੇ ਐਡੀਲੇਡ ਹੀ, ਹੁਣ ਵੀ ਐਡੀਲੇਡ ਹੀ ਹੈ।
1: ਮਨਤ ਬਹੁਤ ਵਧੀਆ ਬਈ, ਬਹੁਤ ਵਧੀਆ ਚੁਟਕਲਾ
0: ਤੇ ਉਹ ਮਨਤ ਦਾ ਜਿਹੜਾ ਚੁਟਕਲਾ ਸੀ ਨਾ ਉਹਦੇ ਨਾਲ ਹੀ, ਉਹ ਕਹਿੰਦਾ ਵੀ ਸੱਬੇ ਨੀ ਆਪਣਾ ਮਨਤ, ਸੱਬੇ ਪਤਾ ਤੈਨੂੰ? ਪਤਾ ਹੀ ਹੋਣਾ।
2: ਹਾਂਜੀ।
0: ਤੇ ਉਹ ਮੇਰਾ ਫਰੈਂਡ ਹੀ ਉਹ ਨਾ ਸੱਬੇ ਚੱਲ ਗਿਆ, ਤੇ ਜਦੋਂ ਸੱਬੇ ਜਾ ਕੇ ਉੱਥੇ ਐਡ ਆਨ ਨਹੀਂ ਕਰਾਈਦਾ ਕਿ ਮੈਨੂੰ ਆਹ ਵੀ ਪਾ ਦਿਉ ਆਹ ਵੀ ਪਾ ਦਿਉ, ਤੇ ਉਹ ਪਲੱਸ ਨਹੀਂ ਕਰੀ ਜਾਂਦੇ ਪੈਸੇ ਵੀ ਆਹ ਇੰਨੇ ਦਾ ਐਡ ਆਨ ਹੋਊਗਾ ਇੰਨੇ ਦਾ ਐਡ ਆਨ ਹੋਊਗਾ, ਤੇ ਉਹਨੇ ਨਾ ਜਾ ਕੇ ਦੋ ਚੀਜ਼ਾਂ ਕਹੀਆਂ ਵੀ ਆਹ ਮੇਰੀ ਐਡ ਆਨ ਕਰ ਦਿਉ ਵਿੱਚ, ਤੇ ਉਹ ਕਹਿੰਦੀ ਵੀ ਇਹਦੇ $3-4 ਐਕਸਟਰਾ ਲੱਗਣੇ ਆ ਦੋਵੇਂ ਚੀਜ਼ਾਂ ਦੇ, ਐਵੋਕੈਡੋ ਕੇ ਪਤਾ ਨਹੀਂ ਕੀ ਪਾਉਣ ਲੱਗਾ ਇਹ, ਹੈ ਨਾ। ਤੇ ਉਹ ਕਹਿੰਦਾ ਵੀ ਨਹੀਂ ਨਹੀਂ ਫਿਰ ਰਹਿਣ ਦਿਉ, ਤੇ ਉਹ ਕਹਿੰਦਾ ਆਹ ਵੀ ਕੱਢ ਦਿਉ, ਉਹਨੇ ਦੋ ਚਾਰ ਚੀਜ਼ਾਂ ਹੋਰ ਕਢਾਤੀਆਂ ਵਿੱਚੋਂ ਵੀ ਸ਼ਾਇਦ ਹੋ ਸਕਦਾ ਇਹਨਾਂ ਦੇ ਚਾਰ ਘੱਟ ਜਾਣ, ਤੇ ਜਦੋਂ ਪੇ ਕਰਨ ਲੱਗਾ ਤੇ ਉਹਨੇ ਪੈਸੇ ਉਹਨੇ ਹੀ, ਉਹ ਕਹਿੰਦੀ $15-14 ਦਾ ਸਭੇ, ਹੈ ਨਾ। ਤੇ ਉਹ ਕਹਿੰਦਾ ਵੀ ਮੈਂ ਤੇ ਆਹ ਚਾਰ ਚੀਜ਼ਾਂ ਕਢਾਤੀਆਂ ਸੀ, ਤੇ ਉਹ ਕਹਿੰਦੀ ਵੀ ਕਢਾਉਂਦੇ ਨਹੀਂ ਪੈਸੇ ਘੱਟਦੇ, ਪੈਸੇ ਵੱਧਦੇ ਹੀ ਕੱਢਦੇ ਆ, ਜਿੰਨੀਆਂ ਮਰਜ਼ੀ ਕਢਾਈ ਆ। ਕਹਿੰਦਾ ਨਹੀਂ ਫਿਰ ਪਾ ਕੇ ਦਿਓ ਸਾਰੀਆਂ।
1: ਪੀਜ਼ੇ 'ਚ ਵੀ ਇੱਦਾਂ ਹੀ ਹੁੰਦਾ।
0: ਥੈਂਕ ਯੂ ਮੰਨਤ।
1: ਇੱਕੋ ਸਾਡਾ ਉਹ ਹੈ ਨੀ ਉਹ ਮਿੱਤਰ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ, ਉਹ ਮੰਨਤ ਕਹਿੰਦਾ ਹੁੰਦਾ ਮੈਕਡੋਨਲਡ ਨੂੰ ਪੜ੍ਹਦਾ ਹੁੰਦਾ, ਉਹ ਮੈਂ MC ਡੋਨਲਡ ਚਲਿਆ ਗਿਆ ਉੱਥੇ ਜਾ ਕੇ, ਕਹਿੰਦਾ ਮੈਂ ਇੱਕੜ ਵਿਕੜ ਮੰਗਾਇਆ, ਫਿਰ ਬਹੁਤ ਵਧੀਆ ਸੀ ਉਹ ਬੇਕਨ ਵਾਲਾ ਹੁੰਦਾ ਨਾ ਸਵਾਂਗ, ਕਹਿੰਦਾ ਇੱਕੜ ਵਿਕੜ
0: ਬੇਕਨ।
1: ਤੇ ਫਤਿਹ ਹੈਗਾ ਨੇੜੇ?
2: ਹਾਂਜੀ ਫਤਿਹ ਨਾਲ ਵੀ ਗੱਲ
1: ਕਰਾਓ ਗੱਲ।
0: ਹਾਂਜੀ
2: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਸ਼ਰਾਰਤੀ ਬੰਦਾ।
0: ਓ ਹੈਲੋ, ਹੈਲੋ ਸਰ।
1: ਸ਼ਰਾਰਤੀ ਬੰਦਾ ਅੱਜ ਲਿਆਂਦਾ ਸਪੈਸ਼ਲ ਡਿਮਾਂਡ ਤੇ।
0: ਥੋੜਾ ਸ਼ਰਾਰਤੀ ਆ, ਮੈਂ ਤੇ ਗੁੱਡ ਬੱਚਾ ਆ।
2: ਨਹੀਂ ਤੁਸੀਂ ਸ਼ਰਾਰਤੀ, ਮੇਰਾ ਬੈਗ ਹਰ ਵਾਰੀ ਚੋਰੀ ਕਰ ਲੈਂਦੇ।
0: ਚੋਰੀ ਭਰਾਵਾ, ਬੈਗ ਨੂੰ ਤੇ ਤੂੰ ਹੱਥ ਨਹੀਂ ਲਾਉਣ ਦਿੰਦਾ, ਆਹ ਵਧੀਆ ਗੱਲ ਹੈ ਨਾ, ਹੱਥ ਵੀ ਨਾ ਲਾਉਂਦੇ।
1: ਵਾਟਰ ਬੋਟਲ ਕੀਤੀ ਸੀ, ਵਾਟਰ ਬੋਟਲ ਕੀਤੀ ਸੀ ਚੋਰੀ, ਬੈਗ ਥੋੜੀ ਸੀ ਉਹ।
0: ਨਹੀਂ ਨਹੀਂ ਮੈਂ
2: ਹੁਣ
1: ਮੈਂ ਇਹਦੀ ਵਾਟਰ ਬੋਟਲ ਗੁੰਮ ਗਿਆ,
0: ਟੱਚ ਕਰਨ ਦੀ ਕੋਸ਼ਿਸ਼ ਕੀਤੀ, ਟੱਚ ਵੀ ਨਹੀਂ ਕਰਨ ਦਿੰਦਾ ਬੈਗ ਨੂੰ, ਚੋਰੀ ਮੈਂ ਕਿੱਥੋਂ ਕਰਨਾ।
1: ਬੈਗ ਨਹੀਂ, ਅੱਜ ਕੱਲ ਬੈਕ ਪੈਕ ਕਹਿੰਦੇ,
0: ਬੈਕ ਪੈਕ।
2: ਜੇ ਬਲਕੀ ਨਾ ਮੇਰੇ, ਤੈਨੂੰ ਪਤਾ ਨਹੀਂ ਅਸੀਂ ਕ੍ਰਿਕਟ ਦਾ ਮੈਚ ਰੱਖਿਆ ਹੋਇਆ ਅੱਜ, ਕਿਡਸ ਵਰਸਸ ਅਡਲਟ, ਅਡਲਟ ਤੇ ਅਸੀਂ ਹਰਾ ਦੇਣਾ, ਅਸੀਂ
0: ਕਿੱਥੇ ਰੱਖਿਆ ਜੀ,
2: ਲੱਡੂ ਖਵਾ ਦੇਣੇ ਆ ਜਾ ਕੇ।
0: ਕਿੱਥੇ ਆ ਮੈਚ ਦੱਸ ਮੈਨੂੰ, ਕਿੱਥੇ ਆ ਵੇਖਿਓ,
1: ਪਹੁੰਚੀ ਹੈ ਜੀ,
2: ਮੈਨੂੰ ਪਤਾ ਨਹੀਂ।
0: ਲੈ
1: ਇਹਨੂੰ ਦੱਸਣਾ ਨਹੀਂ ਚਾਹੁੰਦਾ,
0: ਇਹਨੂੰ ਆਦਾ ਖੜਨਾ ਨਹੀਂ।
2: ਯਾਰ ਅੰਕਲ, ਇਹ ਰੰਜੋਰ ਅੰਕਲ ਨੂੰ ਪਤਾ,
0: ਉਹ ਭਰਾਵਾ ਜਿੰਨਾਂ ਨਾਲ ਤੂੰ ਮੈਚ ਰੱਖਿਆ ਨਾ,
1: ਉਹਨਾਂ ਨੂੰ ਤਾਂ ਅਸੀਂ ਜਾਣਦੇ ਹਾਂ,
0: ਉਹਨਾਂ ਨੇ ਨਹੀਂ ਆਉਣਾ, ਤੂੰ ਇਕੱਲਾ ਹੀ ਖੇਡੇਗਾ।
1: ਜਿਵੇਂ ਵਿਆਹ ਤੇ ਨਹੀਂ ਸੀ ਆਏ ਜਦੋਂ ਭਿੰਡੀ ਤੋਰੀ ਦਾ ਵਿਆਹ ਹੋਇਆ ਸੀ, ਵਾਕਆਊਟ ਮਿਲ ਜੂਗਾ,
0: ਉਹ ਤੇਰੇ ਨਾਲ ਪਲਾਨ ਪਲੂਨ ਬਣਾ ਕੇ ਤੇ ਉਹ ਹੋਰ ਕਿਤੇ ਚੱਲ ਗਿਆ।
1: ਫਿਰ ਜੇ ਮੀਂਹ ਪੈ ਗਿਆ ਤੇ ਅਫਗਾਨਿਸਤਾਨ ਤੋਂ ਫਿਰ ਇੰਡੀਆ ਜਿੱਤ ਗਿਆ ਸੀ ਨਾ, ਏਦਾਂ ਮੀਂਹ ਪੈ ਗਿਆ ਤਾਂ ਫਿਰ ਇਹ ਫਤਿਹ ਉਹਨਾਂ ਨੇ ਜਿੱਤ ਜਾਣਾ,
0: ਉਹ ਕਿਡਸ ਨੂੰ ਉੱਥੇ ਸੱਦ ਕੇ ਤੇ ਉਹਨਾਂ ਪਾਉਣਾ ਨਹੀਂ ਆ,
1: ਦੂਜੀ ਟੀਮ ਤੇ ਵਾਕਆਊਟ ਮਿਲ ਜਾਣਾ।
2: ਪਰ ਉਹਨਾਂ ਅਰੁਣ ਜੋਧਾ ਅੰਕਲ ਹੁਣੀ ਤਾਂ ਆਉਣਗੇ, ਤੇ ਵੈਸੇ ਵੀ ਤੁਸੀਂ ਵੀ ਆ ਜਾਓ, ਤੁਹਾਨੂੰ ਵੀ ਆਊਟ ਕਰ ਦਾਂਗੇ ਪਹਿਲੀ।
0: ਕਿੰਨੇ ਕਿਡਸ ਕਿੰਨੇ ਆ ਪਹਿਲਾਂ ਕਾਊਂਟਿੰਗ ਦੱਸ, ਕਿੰਨੇ ਬੰਦੇ ਦੇ?
2: 11 ਬੰਦੇ ਫਾਰ ਈਚ ਟੀਮ।
0: ਅੱਛਾ 11 ਈਚ ਟੀਮ ਆ, ਤੇ ਟੀਮ ਬਣਾ ਲਈ, ਲਿਸਟ ਬਣ ਗਈ ਆ,
2: ਚੂਜ਼ ਕਰਾਉਣੇ ਆ ਹਜੇ ਰਣਜੋਧ ਅੰਕਲ ਨੇ, ਜਿਹੜੇ ਉਹਨਾਂ ਨੇ ਬਹੁਤ ਟਾਈਮ ਲਾਉਂਦੇ ਆ, ਉਹ ਕਾਲੀ ਆ ਮੇਰੇ ਡੈਡੀ ਵਾਂਗੂ।
0: ਆਦਤਾਂ
1: ਬਹੁਤ ਵਧੀਆ ਨਾ, ਮੰਨਤ ਦੀਆਂ, ਪ੍ਰੋਐਕਟਿਵ ਨੇ ਇਹ।
0: ਅਮਨ ਲਿਖ ਲਿਆ ਹੋਵੇ ਕਾਪੀ ਤੇ,
2: ਦੱਸਾਂਗੇ ਕੱਲ ਅਸੀਂ 5 ਕਿਲੋਮੀਟਰ ਦੂਰ ਤੁਰੇ ਤੇ ਅੱਜ ਅਸੀਂ 6 ਤੋਂ ਵੀ ਵੱਧ।
1: ਕਮਾਲ ਹੋ ਗਈ,
0: ਨਾਈਸ। ਕੌਣ ਜਿੱਤਿਆ ਸੀ ਫਿਰ, ਰੇਸ ਕੀਤੀ ਸੀ ਕਿ ਓਦਾਂ ਹੀ?
2: ਨਹੀਂ ਮੈਂ ਤਾਂ ਦੀਦੀ ਸਾਈਕਲਾਂ ਤੇ ਰੇਸ ਕੀਤੀ, ਮੇਰੇ ਕੋਲ ਇਲੈਕਟ੍ਰਿਕ ਸੀ, ਦੀਦੀ ਕੋਲ ਨਾਰਮਲ ਸਾਈਕਲ ਸੀ, ਅਸੀਂ ਰੇਸ ਲਈ ਸੀ, ਮੈਂ ਈਜ਼ੀਲੀ ਜਿੱਤ ਗਿਆ।
1: ਗੇਮ ਤਾਂ ਤੂੰ ਬਹੁਤ ਖੇਡਦਾ, ਪਰ ਸੱਪਾਂ ਵਾਲੀ ਨੋਕੀਆ ਤੇ ਉਹੀ ਕੰਮ ਆ, ਇਲੈਕਟ੍ਰਿਕ ਸਾਈਕਲ ਤੇ ਬਹੁਤ ਐਕਸਰਸਾਈਜ਼ ਕੀਤੀ ਇਹਨੇ,
0: ਤੇ ਤਾਂ ਹੀ ਜਿੱਤਣਾ ਹੀ ਇਲੈਕਟ੍ਰਿਕ ਤੇ।
2: ਨਹੀਂ ਦੱਸਾਂ ਕਿ ਬੱਚੋਂ ਉਹ ਡੈਡ ਹੋ ਗਏ, ਮੇਰੇ ਪੈਚ ਲੱਗ ਗਿਆ, ਪਰ ਫੇਰ ਗਿਆ।
1: ਹੈਲਮਟ ਪਾ ਕੇ ਰੱਖਿਆ ਕਰੋ ਪੁੱਤ,
0: ਚਾਰਜ ਕਰਨਾ
1: ਬਹੁਤ ਜ਼ਰੂਰੀ ਆ,
0: ਸੇਫਟੀ
1: ਜ਼ਰੂਰੀ, ਨਾਲੇ ਬੱਚੇ ਅਲਾਊਡ ਨਹੀਂ ਹੈ ਇਲੈਕਟ੍ਰਿਕ ਸਕੂਟਰਾਂ ਤੇ।
2: ਠੀਕ
1: ਹੋ ਗਿਆ, ਕੀ ਸੁਣਾਉਣਾ ਅੱਜ ਫਿਰ?
2: ਸੈਂਸਰ ਦੀਦੀ, ਦੀਦੀ ਹੈਲਮਟ ਟੁੱਟਿਆ ਸੀ, ਫਿਰ ਦੀਦੀ ਨੇ ਮੇਰਾ ਪਾ ਲਿਆ, ਮੈਂ ਦੂਜਾ ਆਪਦਾ ਪਾ ਲਿਆ।
0: ਤੇ ਕੋ ਦੋ ਆ
2: ਯਾ, ਮੇਰੇ ਕੋਲ
1: ਇੱਕ ਤਾਂ ਟੁੱਟ ਗਿਆ,
0: ਦੇਖੋ ਸਾਰੀਆਂ ਚੀਜ਼ਾਂ ਦੋ ਹੀ ਆ, ਦੇਖੋ ਬੈਗ ਵੀ ਦੋ ਆ, ਬੂਟ ਵੀ ਦੋ ਆ, ਪੈਂਟਾਂ ਵੀ ਦੋ ਆ।
1: ਅੱਛਾ,
0: ਟੀ-ਸ਼ਰਟ ਵੀ ਦੋ
2: ਆ, ਮੇਰੇ ਕੋਲ ਸ਼ੂਜ਼ 3 ਹੋ ਗਏ, ਮੰਮਾ ਨੇ ਮੈਨੂੰ ਲੈ ਤੇ ਇਹਨਾਂ ਮੇ
1: ਸ਼ੂਜ਼, ਇਹ ਤਾਂ ਕਹਣਾ ਇੱਕ ਚੀਜ਼ ਹੋਰ ਟੁੱਟੇ ਹੋਏ ਆ,
0: ਅੰਡਰਵੀਅਰ ਵੀ ਦੇਖੋ ਦੋ ਆ, ਇੱਕ ਪਾਉਂਦਾ ਇੱਕ ਧੋ ਲੈਂਦਾ, ਐਕਸਟਰਾ ਕੁਛ ਨਹੀਂ ਹੈਗਾ।
2: ਵਾਈਟ
0: ਜੇ ਵੀ ਵੇਖੇ ਸੀ ਪਾਏ ਯਾਰ, ਉਹ ਕਿਥੋਂ ਮੰਗੇ ਸੀ ਕਿਸੇ ਦੇ ਫਿਰ,
1: ਉਹਦਾ ਹੱਥਾਂ ਚ ਪਾਉਣ ਨੂੰ
2: ਮੇਰੇ ਹੀ ਆ, ਪਰ ਉਹ ਪਤਾ ਨਹੀਂ ਗੁੰਮ ਗਏ ਮੰਮਾ ਨੂੰ ਲੱਭ ਗਏ, ਮੰਮਾ ਕਹਿੰਦੇ ਮੰਮਾ ਲੱਭ ਗਏ,
1: ਉਹ ਬੈਗ ਚ ਵਿੱਚ ਹੀ ਗਿਣ ਲਈਦਾ ਹੁੰਦਾ ਕਿ ਉਦੋਂ ਬੈਗ ਜਦੋਂ ਤੁਸੀਂ ਚੱਕਿਆ ਨਹੀਂ ਉਦੋਂ ਉਹਦੇ ਵਿੱਚ ਹੀ ਸੀ,
0: ਬੂਟ ਵੀ
2: ਚਿੱਟੇ ਜੇ, ਚਿੱਟੇ ਜੇ ਵੀ ਮੈਨੂੰ ਬਹੁਤ ਗੱਲ ਕਰਦੇ। ਠੀਕ ਆ, ਅੱਜ ਮੈਂ ਸੁਣਾਉਂਗਾ
1: ਚਿੱਟੇ ਬੂਟ ਜਿੰਨਾਂ ਨੇ
0: ਉਹ ਸੁਣਾਈ ਦੀ ਨਹੀਂ ਪਾਈ ਦੀ ਹੁੰਦੀ ਬਾਜ਼ਾਰ ਤੇ, ਚਲੋ ਪਾਓ ਫਿਰ।
2: ਸੇਮ ਚੀਜ਼ ਆ, ਉਹ ਚੰਗਾ ਭਰਾਵਾ, ਕੋਈ ਨਹੀਂ ਮੈਚ ਤੈਨੂੰ ਹਰਾਉਣਾ ਮੈਂ ਕੋਈ
1: ਚਾਰ ਸਪਾਈ ਕੋਨੇ ਮੋਨੇ
2: ਗੰਨੇ ਤੇ ਉਹਨਾਂ ਦੇ ਮੂੰਹ ਚ ਗੰਨੇ
1: ਅੱਛਾ ਚਾਰ ਸਪਾਈ ਖਿੱਚ ਕੇ ਨਿਕਲ ਆਈ ਤਾਂ ਆਉਂਦੀ ਸੀ ਮੈਨੂੰ ਉਹ ਪਾਉਣ ਦਾ ਤਾਂ
0: ਚਾਰ ਇਕੱਠੇ ਗੰਨੇ ਤੇ ਨਹੀਂ ਕਿਤੇ
2: ਨਹੀਂ ਗਲਤ
0: ਇੱਕ ਵਾਰੀ ਦੁਬਾਰਾ ਰਿਪੀਟ ਕਰੋ ਕਿ ਸਾਨੂੰ ਤਾਂ ਸਮਝ ਲੱਗ ਗਈ ਸਰੋਤਿਆਂ ਨੂੰ ਸਮਝਾਈਏ ਜਿੰਨਾ ਨੇ ਸਾਨੂੰ ਆਨਸਰ
2: ਪਾਈ ਕੋਨੇ ਮੋਨੇ ਚਾਰ
1: ਤੇ ਉਹਨਾਂ ਦੇ ਮੂੰਹ ਚ ਗੰਨੇ
2: ਚਾਰਾਂ ਦੇ ਮੂੰਹ ਚ ਗੰਨੇ
1: ਔਖਾ ਹੀ ਲੱਗਦਾ ਮੋਮਬੱਤੀ ਤਾਂ ਹੈ ਨਹੀਂ
0: ਤੂੜੀ ਫਿਕਰ ਮੋਮਬੱਤੀ ਤੇ ਗੇ ਬਾਸੀਆਂ ਵੀ ਨਹੀਂ ਲੱਗਣੀ
1: ਹੋਰ ਕੀ
0: ਚਾਰ ਭਾਈ ਆ ਹਾਂ ਕੋਈ ਚੀਜ਼ ਆ ਕਿ
1: ਚਾਰ ਟਾਇਰਾਂ
2: ਵਾਲੀ
0: ਇੰਡੀਆ ਚ
1: ਚਾਰ ਟਾਇਰਾਂ ਵਾਲੀ ਆਟੋ ਉਟੋ ਤਾਂ ਨਹੀਂ ਦੂਜੇ ਜਿਹੜੇ
0: ਈ ਰਿਕਸ਼ਾ ਤਾਂ ਨਹੀਂ ਆ ਨਹੀਂ ਪਰ ਚਾਰ
1: ਆਪਣੇ
0: ਕੋ ਜੇ ਆਪਾਂ ਇਹਦੀ ਬੁੱਝ ਲਈ ਨਾ
1: ਮਿਲੀਅਨ ਗਜ਼ਿਲੀਅਨ ਫਾਈਨ ਵੀ ਕਰ ਸਕਦਾ ਹੈ
0: ਨਹੀਂ ਨਹੀਂ ਅੱਜ ਨਹੀਂ ਫਾਈਨ ਹੋਣਾ ਨਾ ਕਿਉਂਕਿ ਅੱਜ ਇਹਨਾਂ ਦਾ ਮੈਚ ਹੈ ਨਾ ਜਿੱਥੇ ਆਉਣਾ ਨੀ ਕਿਸੇ ਨੇ ਜਿਹੜਾ ਬਸ ਨਾਂ ਦਾ ਹੀ ਰੱਖਿਆ ਇਹਨਾਂ ਨੇ
1: ਮੈਂ
0: ਜਦੋਂ ਸਕੂਲ ਲੱਗ ਗਏ ਉਦੋਂ ਪਤਾ ਨਹੀਂ ਕਦੋਂ ਓਕੇ ਓਕੇ
1: ਇਹ ਤਾਂ ਰੱਖਣਾ
0: ਹਾਂ ਓਕੇ ਇਹ ਕਹਿੰਦੇ ਨੇ ਜਿਹੜੀ ਹੈਲਪ ਆਈ ਆ ਨਾ ਆਪਾਂ ਨੂੰ ਉਹ ਆਈ ਆ ਜੀ ਮੰਜਾ ਮੰਜਾ ਆ
1: ਸਹੀ ਆ ਸਹੀ
2: ਕਿਹਨੇ
1: ਕਿਹਾ ਕਰੋ ਹਾਜ਼ਰ
0: ਜੇ ਮੈਂ ਦੱਸਤਾ ਤੇ ਤੁਸੀਂ ਉਹਨਾਂ ਨੂੰ ਕੁਛ ਕਹੋਗੇ ਤੇ ਨਹੀਂ
1: ਗੁਰਜੀਤ
0: ਕੌਰ ਜੀ ਨੇ ਇਹਨਾਂ ਨੂੰ ਦਵਾਓ ਜੋ ਦਵਾਉਣਾ
1: ਇਹਨਾਂ ਨੂੰ ਬਹੁਤ
0: ਮੇਰਾ ਕਹਿੰਦਾ ਫਾਈਨ ਯਾਰ ਮੈਂ ਤੇ ਪੜ੍ਹ ਕੇ ਦੱਸਿਆ ਵਾ
2: ਤੁਹਾਨੂੰ ਆਲਰੇਡੀ ਦਾ ਪਤਾ ਵਾ ਵੀ ਹੈਲਪ ਨਹੀਂ ਲੈਣੀ ਜੇ ਫੇਰ ਹੀ ਲੈਸਨ ਜੇ ਤੀ ਇਕੱਲੇ ਹੋ
1: ਤੇ ਮੈਂ ਤੁਸੀਂ ਉਹਦੀ ਓਨੈਸਟੀ ਨੂੰ ਐਪਰੀਸ਼ੀਏਟ ਕਰੋ ਨਾ ਓਨੈਸਟੀ ਨੂੰ ਕਿਹਨੇ ਦੱਸਤਾ
0: ਮੈਨੂੰ ਤੇ ਪ੍ਰੀਤ ਭਾਈ ਨੇ ਕਿਹਾ ਕਿ ਤੂੰ ਹੈਲਪ ਲੈ ਮੈਂ ਤੇ ਲੈਣੀ ਨਹੀਂ ਡਿਆ ਇਹਨਾਂ ਨੂੰ ਪਾ ਨਾ ਫਾਈਨ ਮੈਂ ਇਹਨਾਂ ਦੇ ਕਹਿਣ
2: ਫਿਰ ਤੇ ਜੇ ਤੁਹਾਨੂੰ ਕੀ ਨੇ ਕਿਹਾ ਇਹ ਕੰਪਿਊਟਰ ਵਾਲ ਦੇਖ
1: ਹਾਂ ਪੁਆਇੰਟ ਟੂ ਬੀ ਨੋਟਡ
0: ਇਹਨਾਂ ਨੇ ਕਿਹਾ ਹੈਗਾ ਕਿ ਕੰਪਿਊਟਰ ਵਾਲ ਵੇਖ ਤੇ ਮੈਂ ਹੁਣ ਇਹਨਾਂ ਦਾ ਕਹਿਣਾ ਥੋੜਾ ਮੋੜ ਸਕਦਾ ਵਾਂ ਸਾਰਾ ਫਾਈਨ
2: ਇਹਨਾਂ ਨੂੰ ਪਾ ਦੇਖੋਗੇ ਉਹਨਾਂ ਨੇ ਕੰਪਿਊਟਰ ਤੇ ਟੈਕਸਟ ਕੀਤਾ ਨਾ ਕੰਪਿਊਟਰ ਵਾਲ ਦੇਖੋ ਫਿਰ ਤੁਸੀਂ ਕੰਪਿਊਟਰ ਵਾਲ ਦੇਖ ਕੇ ਪੜਿਆ ਹੋਣਾ ਉਹਨਾਂ ਨੇ ਕਿਹੜਾ ਤੁਹਾਡੇ ਪਰਸਨਲ ਫੋਨ ਤੇ ਕੀਤਾ ਹੋਣਾ
0: ਯਾਰ ਕੰਪਿਊਟਰ ਮੇਰੀ ਅੱਖਾਂ ਦੇ ਖੱਬੇ ਪਾਸੇ ਆ ਤੇ ਮੇਰਾ ਧਿਆਨ ਪੈ ਗਿਆ ਸੀ
2: ਜਿਹੜਾ
0: ਜਹਾਜ਼ ਚ ਮਿਲਦਾ ਹੁੰਦਾ ਵਾ
2: ਉੱਥੇ ਵੀ ਮਿਲ ਜਾਂਦਾ
1: ਸਸਤਾ ਜਿਹਾ ਹੁੰਦਾ
0: ਬਾਹਰੋਂ ਮਹਿੰਗਾ ਆ ਤਾਂ ਹੀ ਨੀ ਲਿਆ
1: ਜਿਹੇ ਜਹਾਜ਼ ਹੈਡਫੋਨ ਆ ਗਿਆ
2: ਤੀਨੇ ਤਾਂ ਬਹੁਤ ਸਸਤਾ ਲੈ ਲਿਆ ਜੀ
0: ਕਿੰਨੇ ਡਾਲਰ ਦਾ
2: ਪੰਜ
0: ਅੱਛਾ ਵੇਚ ਦੋ ਹੁਣ ਮੈਨੂੰ 2 ਡਾਲਰ ਦਾ ਤੁਸੀਂ ਤੇ ਵਰਤ ਲਿਆ ਹੋਣਾ
2: ਨਹੀਂ ਉਹ ਵੈਸੇ ਵੀ ਉਹ ਖਰਾਬ ਆ ਤੇ ਵੈਸੇ ਵੀ ਉਹ ਨਹੀਂ ਤਾਂ ਅਸੀਂ ਤੁਹਾਨੂੰ ਵੱਧ ਮਹਿੰਗਾ ਦਵਾਂਗੇ 50 ਡਾਲਰ ਦਾ ਤੇ ਉਹ ਦੀਦੀ ਦਾ ਵਾ
1: ਵੈਸੇ ਮੇਰੇ ਕੋਲ ਹੁਣ ਮਹਿੰਗਾਈ ਵੱਧ ਗਈ ਹੁਣ ਆਪਾਂ ਪ੍ਰੋਗਰਾਮ ਨੂੰ ਭਜਾਈਏ ਬਲਕੀਰਤ ਅੱਗੇ ਨੂੰ ਤੁਰੀਏ ਨੂੰ
2: ਕਿਉਂਕਿ

0: ਜੀ ਤੇ ਤਾਇਆ ਜੀ,
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
1: ਅਸੀਂ ਵੀ ਵਧੀਆ। ਕੀ ਕਰਦੇ ਹੋ?
0: ਕੁਛ ਨਹੀਂ, ਬੈਠੇ।
1: ਬ੍ਰੇਕਫਾਸਟ ਕਰ ਲਿਆ?
0: ਨਹੀਂ।
1: ਬਣਾਓ ਕੋਈ ਸਮੂਦੀ ਵਧੀਆ ਜੀ।
0: ਐਕਸਰਸਾਈਜ਼ ਕਰ ਲਈ।
2: ਐਕਸਰਸਾਈਜ਼?
1: ਅੱਛਾ, ਯੋਗਾ।
2: ਵੈਰੀ ਗੁੱਡ। ਯੋਗਾ?
0: ਹਾਂਜੀ।
2: ਓ ਵੈਰੀ ਨਾਈਸ।
1: ਇਹਨਾਂ ਦੀਆਂ ਹੈਬਿਟਸ ਬਹੁਤ ਵਧੀਆ ਨੇ, ਬਹੁਤ ਸੋਹਣੀਆਂ ਆਦਤਾਂ ਇਹਨਾਂ ਦੀਆਂ ਸਾਰਿਆਂ ਦੀਆਂ।
2: ਵੇਖ ਲਓ, 8:30 ਹੋਏ ਨੀ ਤੇ ਕਰ ਵੀ ਲਈ ਐਕਸਰਸਾਈਜ਼। ਇਹਨਾਂ
1: ਤੋਂ ਬਹੁਤ ਕੁਝ ਲਰਨ ਕਰਨਾ।
2: ਵੈਰੀ ਨਾਈਸ।
0: ਅਸੀਂ 7:30 ਉੱਠ ਜਾਂਦੇ।
2: ਓ,
1: ਚਾਹੇ ਛੁੱਟੀ ਹੋਵੇ ਚਾਹੇ ਨਾ।
2: ਗੁੱਡ ਗੁੱਡ ਜੋਬ।
0: ਹਾਂਜੀ,
2: ਨਾਈਸ।
0: ਤੇ ਤੇਰੇ ਜੋ ਤੱਕ ਨਾ ਕਿੱਥੇ ਗਏ?
2: ਤੁਹਾਨੂੰ ਨਹੀਂ ਦੱਸ ਕੇ ਗਏ? ਉਹਨਾਂ ਨੂੰ ਕਿਹਾ ਸੀ ਨਾ ਤੁਹਾਨੂੰ ਵੀ, ਪਿਛਲੀ ਵਾਰੀ ਤੁਹਾਨੂੰ ਮੈਂ ਕਿਹਾ ਸੀ ਵੀ ਉਹਨਾਂ ਨੂੰ ਪੁੱਛ ਲਿਆ ਕਰੋ।
1: ਮੈਨੂੰ ਲੱਗਦਾ ਉੱਠੇ ਹੀ ਨਹੀਂ ਅੱਜ। ਅੱਜ ਉਹਨਾਂ ਨੂੰ ਛੁੱਟੀ ਆ, ਮੈਨੂੰ ਲੱਗਦਾ ਉੱਠੇ ਹੀ ਨਹੀਂ ਹੋਣੇ ਅਜੇ।
2: ਹਾਂ, ਅੱਜ ਮੈਂ ਸਵੇਰੇ ਉਹਨਾਂ ਨੂੰ ਉਠਾਉਂਦਾ ਰਿਹਾ, ਉੱਠ ਨਹੀਂ ਸੀ ਡੇ। ਮੈਂ ਚਲੋ ਸੌ ਜਾਓ ਫਿਰ।
1: ਹਾਂ, ਫਿਰ ਮੈਂ ਹੀ ਜਾਇਓ ਨਾ।
2: ਕਹਿੰਦੇ ਨੀਨੀ ਆਈ ਅੱਜ, ਹੋਰ
0: ਦੂਜੋ ਤੱਕ ਲੇਜ਼ੀ ਨੇ
1: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ
2: ਉੱਠਦੇ ਹੀ ਨਹੀਂ ਆ।
1: ਅੱਜ ਹੈ ਨਹੀਂ ਤੇ 5-7 ਹੋਰ ਕੋ ਹੋਏ ਦੀਆਂ ਗੱਲਾਂ।
0: ਸਾਨੂੰ ਕਹਿੰਦੇ ਛੇਤੀ ਉੱਠਿਆ ਕਰੋ, ਰੇਡੀਓ ਮਿਸ ਨਹੀਂ ਕਰੀਦਾ।
1: ਹਾਂ, ਆਪ ਇਦਾਂ ਕਰਦੇ
0: ਹੋ ਜੋ ਤੱਕ ਮਿਸ ਕਰਦੇ।
2: ਉਹੀ ਨਾ, ਤੁਸੀਂ ਫਿਰ ਇਹਨਾਂ ਨਾਲ ਗੱਲ ਆਪੇ ਪੁੱਛ ਲਿਓ ਜਦੋਂ
0: ਜੇ ਜੋ ਤੱਕ ਬੌਸ ਨੇ ਤੇ ਬੌਸ ਇਦਾਂ ਨਹੀਂ ਕਰ ਸਕਦੇ।
1: ਹਾਂ, ਮਤਲਬ ਲੀਡ ਫਰੋਮ ਫਰੰਟ ਹੁੰਦਾ ਉਹ ਤਾਂ, ਮਤਲਬ ਇਹ ਜਿਹਾ ਲੀਡਰ ਬੰਦਾ ਕਾਹਦਾ ਯਾਰ, ਜਿਹੜਾ ਹਨਾ ਆਪ ਹੀ ਨਹੀਂ ਮਤਲਬ ਇਦਾਂ ਕਰ ਸਕਦਾ ਓਨਰ ਕਮਿਟਮੈਂਟਸ ਨੂੰ। ਨਾਲੇ ਬੱਚੇ ਵੇਟ ਕਰੀ ਜਾਂਦੇ ਆ, ਦੱਸ ਕੇ ਨਹੀਂ ਗਏ। ਕੱਲ ਦੱਸਣਾ ਚਾਹੀਦਾ ਸੀ ਮੈਂ ਕੱਲ ਨਹੀਂ ਆਉਣਾ,
2: ਪਰ ਇਹ ਥੋੜਾ ਪਤਾ ਹੀ ਉਹਨਾਂ ਨੂੰ ਵੀ ਨੀਨੀ ਆਉਣੀ ਕੱਲ।
1: ਹਾਂ, ਪਰ ਨੀਨੀ ਦਾ
0: ਮਾਜੀ ਵਾਲੇ ਲਾਰੇ ਬੋਟ ਲਾਂਦੇ।
1: ਹਾਂ, ਇਹਦਾ ਨੰਬਰ ਚੇਂਜ ਕਰਾਂ ਪਹਿਲਾਂ ਮੈਂ ਲਿਖਾਂ ਰਣਜੋਤ, ਰਣਜੋਤ ਮਾਝਾ ਲਿਖਦਾ।
0: ਰਣਜੋਤ ਲੁਧਿਆਣੇ ਵਾਲੇ ਜ਼ਿੰਦਾਬਾਦ।
1: ਹਾਂਜੀ, ਲੁਧਿਆਣੇ ਵਾਲੇ ਜ਼ਿੰਦਾਬਾਦ। ਦੇਖਿਆ ਫਿਰ ਸਾਡੇ ਪਿੰਡ
2: ਦਾ। ਚਲੋ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਹੈਪੀ
1: ਰਣਜੋਤ ਮਾਝਾ ਲਿਖਦੇ ਆ ਰਣਜੋਤ, ਹਾਂਜੀ ਕੱਟ ਕੇ ਫੋਨ ਤੇ।
2: ਕੋਈ ਨੀ, ਮੈਂ ਤੁਹਾਨੂੰ ਉਹਨਾਂ ਦਾ ਨੰਬਰ ਭੇਜ ਦੇਣਾ, ਤੁਸੀਂ ਉਹਨਾਂ ਨੂੰ ਕਾਲ ਕਰੋ।
1: ਅਜੇ ਉੱਠੇ ਨਹੀਂ ਹੋਣੇ?
2: ਹਾਂ, ਹਲੇ ਨਹੀਂ ਉੱਠੇ ਹੋਣੇ।
0: 10 ਵਜੇ ਕਾਲ ਕਰੋ।
1: ਹਾਂ, ਲੁਧਿਆਣੇ ਵਾਲੇ ਜ਼ਿੰਦਾਬਾਦ,
2: ਜ਼ਿੰਦਾਬਾਦ ਜ਼ਿੰਦਾਬਾਦ
1: ਰੇਡੀਓ। ਹਾਂਜੀ, ਜ਼ਿੰਦਾਬਾਦ
0: ਵੀ ਹਾਈ ਤਾਂ ਵੀ ਜ਼ਿੰਦਾਬਾਦ।
1: ਉਹ ਵੀ ਹਾਂ,
2: ਉਹ ਵੀ ਜ਼ਿੰਦਾਬਾਦ, ਉਹ ਵੀ ਜ਼ਿੰਦਾਬਾਦ।
1: ਇਹ ਥੋੜਾ ਅੰਮ੍ਰਿਤਸਰ ਵੱਲ ਪੈ ਜਾਂਦੇ
0: ਨੇ। ਪਰ ਰੋਟੀ ਮੰਮੀ ਨੇ ਦੇਣੀ ਹੁੰਦੀ।
1: ਹਾਂ, ਫਿਰ ਥੋੜਾ ਕੈਲਕੂਲੇਸ਼ਨ ਠੀਕ ਕਰਨੀ ਪੈਂਦੀ ਨਾ, ਉਸ ਹਿਸਾਬ ਨਾਲ ਐਡਜਸਟ ਕਰਨੀ ਪੈਂਦੀ। ਮੰਮਾ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ।
2: ਗੁੱਡ ਗੁੱਡ,
1: ਕੀ ਸੁਣਾਉਣਾ ਅੱਜ? ਫਿਰ
2: ਬ੍ਰੇਕਫਾਸਟ ਹੀ ਤਾਂ ਦੇਣਾ ਨਾ ਫਿਰ।
0: ਠੀਕ ਹੈ,
1: ਅੱਜ ਕੁਛ ਸੁਣਾਉਣਾ ਫਿਰ ਤੁਸੀਂ? ਕੋਈ ਜੋਕ ਜਾਂ ਕੋਈ ਬੁਝਾਰਤ ਪਾਉਣੀ ਜਾਂ ਗੱਲਾਂ ਬਾਤਾਂ ਕਰਨੀ?
0: ਮੈਂ ਇੱਕ ਬੋਲੀ ਸੁਣਾਉਣੀ।
1: ਅੱਛਾ, ਬੋਲੀ।
0: ਬਟ ਇਹ ਤੋਂ ਪਹਿਲਾਂ ਅਸੀਂ ਜਦੋਂ ਸਾਈਕਲ ਚਲਾਉਣਗੇ ਸੀ, ਇੱਕ ਦਿਨ ਇੱਕ ਮੈਗਪਾਈ ਆਈ ਤੇ ਮੰਮਾ ਨੂੰ ਅਟੈਕ ਕੀਤਾ ਦੋ ਵਾਰੀ।
1: ਹਾਂਜੀ ਪੁੱਤ, ਅੱਜ ਕੱਲ ਇਹਨਾਂ ਦਾ ਸੀਜ਼ਨ ਆ ਮੈਗਪਾਈਜ਼ ਦਾ, ਸੈਪਟੈਂਬਰ ਅਕਤੂਬਰ ਚ ਨਾ।
2: ਕੇਅਰਫੁਲੀ
1: ਅੰਡੇ ਦਿੰਦੀਆਂ ਤੇ ਹਨਾ, ਤੇ ਅਪਸੈਟ ਹੁੰਦੀਆਂ ਬਹੁਤ ਜ਼ਿਆਦਾ। ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਬੱਚਿਆਂ ਨੂੰ ਹਾਰਮ ਕਰਨਗੇ ਇਹ। ਇਹ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਹਨਾ ਮੈਗਪਾਈਜ਼ ਆ ਰਹੀਆਂ।
0: ਸਾਡੇ ਘਰ ਚ ਰਹਿੰਦੇ।
1: ਓਹੋ,
0: ਪਾਣੀ ਪੀਣ ਆਂਦੀ।
1: ਪਰ ਤੁਸੀਂ ਉਹ ਵਾਈਲਡ ਲਾਈਫ ਵਾਲਿਆਂ ਨੂੰ ਫੋਨ ਕਰਕੇ ਪੁੱਤ ਸੁਜੈਸ਼ਨ ਲੈ ਸਕਦੇ ਹੋ ਉਹਨਾਂ ਤੋਂ ਬਈ ਇਹਦਾ ਕੀ ਹੱਲ ਕਰ ਸਕਦੇ ਆ। ਕਈ ਵਾਰ ਉਹ ਹੈਲਪ ਕਰ ਦਿੰਦੇ ਆ। ਉੱਥੇ ਵੀ ਇੱਕ ਮੈਗਪਾਈ ਹਰੇਕ ਸੀਜ਼ਨ ਚ ਇੱਦਾਂ ਹੀ ਕਰਦੀ, ਸਭ ਨਾਲ ਖੂਨ ਕੱਢ ਦਿੰਦੀ ਲੋਕਾਂ ਦੇ ਸਿਰ ਚ ਠੂੰਗਾ ਮਾਰ ਮਾਰ ਕੇ। ਤੇ ਉਹ ਇੱਕ ਦੋ ਤਾਂ ਐਕਸੀਡੈਂਟ ਹੁੰਦੇ ਬਚੇ ਨੇ ਉੱਥੇ। ਬਚ ਗਏ ਫਿਰ ਤਾਂ। ਹਾਂ, ਹੁਣ ਤਾਂ ਮੈਂ ਉਹ ਦੇਖਦਾ ਉਹ ਹੈਲਮਟ ਦੇ ਉੱਤੇ ਮੈਡਮੈਕਸ ਵਾਂਗੂ ਸਪਰਿੰਗ ਜਿਹੇ ਵੀ ਲੱਗੇ ਹੁੰਦੇ, ਤੂਈਆਂ ਜਿਹੀਆਂ ਖੜੀਆਂ ਹੁੰਦੀਆਂ, ਉਹ ਮੈਗਪਾਈ ਤੋਂ ਹੀ ਹੁੰਦੀਆਂ ਮੈਨੂੰ ਲੱਗਦਾ। ਸਾਡਾ ਇੱਕ ਮਿੱਤਰ ਆ ਤੇ ਇੱਕ ਬੀਜੀ ਨੇ, ਉਹ ਹੱਥ ਵਿੱਚ ਛੋਲੇ ਰੱਖਦੇ ਆ, ਛੋਲੇ ਛੱਡ ਦਿੰਦੇ
2: ਉਹ ਆਪਣਾ ਉਹ ਖਾ। ਹਾਂਜੀ, ਕੀ ਕਿਹਾ ਤੁਸੀਂ?
0: ਫਿਰ ਮੈਗਪਾਈ ਹੈਲਮਟ ਲੈ ਕੇ ਜਾਊਗੀ?
2: ਨਹੀਂ ਨਹੀਂ, ਹੈਲਮਟ ਨਹੀਂ ਲੈ ਕੇ ਜਾ ਸਕਦੀ, ਹੈਲਮਟ ਭਾਰਾ ਹੁੰਦਾ, ਕੋਈ ਚੁੱਕਿਆ ਨਹੀਂ ਜਾਣਾ।
1: ਤੁਸੀਂ
2: ਕੋਈ ਨੀ, ਤੁਸੀਂ ਹੌਲੀ ਹੌਲੀ ਕਰੋ, ਉਹਨਾਂ ਨਾਲ ਤੁਹਾਡੀ ਫਰੈਂਡ ਬਣ ਜਾਣੀ ਆ ਉਹ।

0: ਗਾਲੀ ਫਰੈਂਡ
1: ਤੁਹਾਡੇ ਘਰੋਂ ਆ ਕੇ ਪਾਣੀ ਪੀਂਦੀ ਆ ਨਾ, ਫਿਰ ਉਹਨੂੰ ਪਤਾ ਲੱਗ ਜਾਣਾ ਵਾ
0: ਵੀ ਇਹ ਤਾਂ ਆਪਣੇ ਬੰਦੇ
1: ਆ, ਵੀ ਆਪਣੇ ਬੰਦੇ ਆ ਤੇ ਫਿਰ ਫਰੈਂਡ ਬਣ ਜਾਣਾ ਉਹਨੇ।
0: ਮਤਲਬ ਮੰਮਾ ਨੂੰ ਰੋਟੀ ਵੀ ਪਾਉਂਦੇ ਆ ਤੇ ਤਾਂ ਵੀ ਠੁੰਗ ਮਾਰਤੀ ਤੇ ਹਨਾ, ਏਦਾਂ ਹੀ ਬੱਚੇ ਕਰਦੇ ਆ, ਨਾਲੇ ਮੰਮਾ ਰੋਟੀ ਵੀ ਦਿੰਦੇ ਖਾਣ ਨੂੰ ਵੀ ਦਿੰਦੇ, ਬੱਚੇ ਫਿਰ ਵੀ ਅਪਸੈਟ ਹੀ ਰਹਿੰਦੇ।
2: ਮੰਮਾ
0: ਵੀ ਪੁੱਠੇ ਪੰਗੇ ਲੈਂਦੇ ਰਹੇ ਪਹਿਲਾਂ ਜਦੋਂ ਇਹਨਾਂ ਦੀ ਏਜ ਦੇ ਹੁੰਦੇ ਸੀ।
2: ਮੰਮਾ ਉਦੋਂ ਬਹੁਤ ਚੀਕੀ ਹੁੰਦੇ ਸੀ, ਆਪੇ ਗੈਂਗ ਨਾਲ ਰਹਿੰਦੇ ਸੀ।
0: ਸਹੀ ਹੈ,
1: ਗੱਲ
0: ਕਰੂਗਾ ਲਾਈਨ ਵਿਚ
1: ਬੋਲੀ
0: ਮੈਗਪਾਈ ਹੋਣ ਕਰਕੇ, ਮੈਗਪਾਈ ਹਾਂ ਕਰਕੇ
2: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਪਾਣੀ ਪੀਂਦਾ ਨਲਕੇ ਤੋਂ, ਪਾਣੀ ਪੀਂਦਾ ਨਲਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ,
1: ਡਰਦਾ ਨੀ ਡਰਦਾ ਮੇਰੇ ਦਬਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ,
0: ਸਾਰੇ ਜਾਣੇ ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ।
1: ਮੈਂ ਦੱਸ ਦੇਣਾ ਉਹਨਾਂ ਨੂੰ ਜਾ ਕੇ,
0: ਇਹਨੂੰ ਤਾਂ ਚੌਂਕੇ ਤੇ ਵੀ ਨੀ ਬਿਠਾਉਣਾ ਰਣਜੋਤ ਨੂੰ, ਤਾਂ ਜਿਹੜੀ ਬੋਲੀ ਸੀ
2: ਓਕੇ
1: ਨਹੀਂ ਦੱਸਣਾ। ਓਕੇ ਓਕੇ ਓਕੇ, ਮੈਂ ਕਨਫਰਮ ਕਰ ਲਾਂ ਕਿ ਦੱਸ ਸਕਦਾ
0: ਤਾਂ ਸੁਣਦੇ ਹੀ ਹੁਣ
1: ਤੁਹਾਨੂੰ ਸਾਰਾ ਪਤਾ ਹੈ ਕੀ ਚੱਲਣ ਡਿਆ?
0: ਪੰਜਾਬੀ ਦੇ ਦਿਲ ਸਾਰੇ ਸ਼ਬਦ ਆਉਂਦੇ ਆ।
2: ਤੁਹਾਡਾ
0: ਕੀ ਹਾਲ ਆ? ਅਸੀਂ ਵਧੀਆ
1: ਵਧੀਆ।
0: ਤੁਸੀਂ ਆ ਬੱਲੇ ਬੱਲੇ ਕੀਤੀ ਹੋਈ ਨੀ ਜਦ ਪਹਿਲਾਂ ਬੋਲੀ ਦੇ ਵਿੱਚ ਬੱਲੇ ਬੱਲੇ ਆਈ, ਮੈਨੂੰ ਤਾਂ ਸੀ ਵੀ ਕਿਤੇ ਐਸ਼ਲੀਨ ਵੀ ਬੱਲੇ ਬੱਲੇ ਕਰੂ।
1: ਕੀਤਾ ਹੀ ਉਹਨੇ, ਸਾਨੂੰ ਨੀ ਆਵਾਜ਼ ਆਈ। ਕੀਤਾ ਹੀ ਨਾ?
2: ਹਾਂਜੀ
1: ਹਾਂ, ਵੇਖਿਆ ਉਹ ਮਿਸ ਨਹੀਂ
0: ਰੇਡੀਓ। ਹਾਂਜੀ ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ।
2: ਹਾਂਜੀ
1: ਤੁਸੀਂ
2: ਬੱਲੇ ਰੇਡੀਓ, ਹਾਂਜੀ ਬੱਲੇ ਬੱਲੇ ਰਣਜੋਤ ਅੰਕਲ ਛੁੱਟੀ ਛੁੱਟੀ।
0: ਪਤੋ ਨਾ ਬਹੁਤ ਆਕੂਪਾਈਡ ਰਹਿੰਦੇ ਆ, ਬਹੁਤ ਦਿਨ ਹੋ ਗਏ ਸੀ ਲਗਾਤਾਰ ਹੀ ਪ੍ਰੋਗਰਾਮ ਤੇ ਪ੍ਰੋਗਰਾਮ ਚੱਲੀ ਜਾਂਦਾ ਸੀਗਾ ਤੇ ਉਹ ਟਾਇਰਡ ਵੀ ਬਹੁਤ ਸੀਗੇ ਹੈ ਨਾ, ਤੇ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਇੱਕ ਅੱਧਾ ਦਿਨ ਤਾਂ ਮੈਨੂੰ ਵੀ ਛੁੱਟੀ ਚਾਹੀਦੀ ਆ, ਬੱਚਿਆਂ ਨੂੰ ਇੰਨੀਆਂ ਛੁੱਟੀਆਂ ਮਿਲਦੀਆਂ ਮੈਨੂੰ ਵੀ ਯਾਰ ਛੁੱਟੀ ਦਿਓ। ਪੁੱਤ ਕੰਮ ਬਹੁਤ ਹੁੰਦਾ ਉਹਨਾਂ ਨੂੰ, ਸਵੇਰੇ ਆ ਜਾਂਦੇ ਉਹ ਰਾਤ ਨੂੰ ਜਾਂਦੇ ਆ ਨਾ, 6 o'clock ਆ ਕੇ ਰਾਤ ਨੂੰ 6 o'clock ਜਾਣਾ ਹੋਵੇ, 12-12 ਘੰਟੇ ਦੀ ਸ਼ਿਫਟ ਹੋਵੇ ਹੈ ਨਾ, ਇਟਸ ਵੈਰੀ ਡਿਫੀਕਲਟ। ਵੈਬਸਾਈਟ ਤੇ ਪਾਉਣਾ, ਐਪ ਤੇ ਪਾਉਣਾ, ਉਹਨਾਂ ਨੂੰ ਗਾਈਡ ਕਰਨਾ ਸਾਰੀ ਟੀਮ ਨੂੰ, ਕਾਫੀ ਕੁਛ ਹੁੰਦਾ ਬੈਕਗ੍ਰਾਉਂਡ ਵਿੱਚ। ਹਾਂਜੀ ਤੁਸੀਂ ਇੱਕ ਦਿਨ ਆਓ ਹੈ ਨਾ, ਅ ਡੇ ਸਪੈਂਡ ਐਟ ਰੇਡੀਓ, ਹਾਂਜੀ ਤੁਹਾਨੂੰ ਪਤਾ ਲੱਗੂ ਕਿੰਨਾ ਕੰਮ ਹੁੰਦਾ ਇੱਥੇ
1: ਛੁੱਟੀਆਂ ਤੋਂ ਪਹਿਲਾਂ ਪਹਿਲਾਂ ਖਤਮ ਹੋਣ ਤੋਂ ਆਜੋ,
0: ਕੀ ਪਤਾ ਤੁਸੀਂ ਸਾਡੀ ਕੋਈ ਹੈਲਪ ਹੀ ਕਰ ਦੋ, ਸਾਨੂੰ ਵੀ ਟੀਮ ਮੈਂਬਰ ਚਾਹੀਦੇ ਹੁੰਦੇ ਆ।
1: ਆਓਗੇ?
2: ਹਾਂਜੀ
1: ਗੁੱਡ।
0: ਅੱਜ ਫਿਰ ਕੀ ਸੁਣਾਉਣਾ?
2: ਕਦੋਂ ਆਣਾ?
1: ਜਦੋਂ ਤੁਹਾਡਾ ਟਾਈਮ ਲੱਗੂਗਾ ਛੁੱਟੀਆਂ ਜਦੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆ ਜਿਓ, ਜੇ ਨਹੀਂ ਟਾਈਮ ਹੈਗਾ ਤੇ ਫਿਰ ਬਾਅਦ ਚ ਆ ਜਿਓ।
0: ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ, ਜਦ ਮਰਜ਼ੀ ਆ ਜਾਓ।
2: ਓਕੇ ਤੇ ਮੈਂ ਇੱਕ ਪੋਇਮ ਸੁਣਾਣੀ
0: ਹੈ। ਅਸੀਂ ਸੁਣਨੀ।
2: ਕਿਕਲੀ ਦੀ ਪੱਗ ਮੇਰੀ ਵੀ ਦੀ ਕਪੱਤਾ ਮੇਰਾ ਪਾਇਦਾ ਤਸੇ ਤਿਸ ਜਾਇਦਾ।
0: ਵਾਹ ਵਾਹ, ਬਹੁਤ ਸੋਹਣਾ।
2: ਬੱਲੇ ਬੱਲੇ ਸ਼ਾਵਾ ਸ਼ਾਵਾ,
1: ਬੱਲੇ ਬੱਲੇ ਬੱਲੇ ਸ਼ਾਵਾ ਸ਼ਾਵਾ,
2: ਰੰਜੋ ਰੰਗ ਛੁੱਟੀ ਛੁੱਟੀ
1: ਛੁੱਟੀ ਛੁੱਟੀ, ਭਾਈ ਦੀ ਗੁੱਡੀ ਲੁੱਟੀ ਲੁੱਟੀ, ਬੱਜੀਤ
2: ਵੀ ਜੀ ਬੱਲੇ ਬੱਲੇ ਬੱਲੇ ਦਿੰਦ ਅੰਕਰ ਸ਼ਾਵਾ ਸ਼ਾਵਾ
1: ਸ਼ਾਵਾ,
0: ਰੇਡੀਓ ਹਾਂਜੀ ਬੱਲੇ ਬੱਲੇ, ਲਾਫਟਰ ਥੈਰੇਪੀ ਸ਼ਾਵਾ ਸ਼ਾਵਾ,
1: ਗੁੱਡ
0: ਵੈਲ ਡਨ ਬੁੱਧ। ਹੋਰ
2: ਹਾਂਜੀ, ਤੇ ਵੀ ਜੀ ਲੱਗਦਾ ਵੀ ਜੀ ਵੀਰ ਜੀ ਸੁੱਤਾ ਹੋਇਆ ਸੀ, ਮੈਨੂੰ ਵੇਲਾ ਲੱਗਦਾ ਵੀਰ ਜੀ ਸਲੀਪ ਟਾਕਿੰਗ ਕਰ ਗਿਆ, ਬਿਕੋਜ਼ ਵੀਰ ਜੀ ਦੀ ਮੈਨੂੰ ਆਵਾਜ਼ ਆਈ।
0: ਹੋਰ ਰੰਜੋਦ ਅੰਕਲ ਵਾਲੇ ਕੰਮ ਹੋ ਗਿਆ,
1: ਸੁੱਤੇ ਬੋਲਣ ਦੇ ਆ, ਘਰਾੜੇ ਤੇ ਨਹੀਂ ਮਾਰਨ ਦੇ।
2: ਕਿਸੇ ਦਿਨ ਵੀਰ ਜੀ ਨੇ ਨਹੀਂ, ਕਿਸੇ ਦਿਨ ਵੀਰ ਜੀ ਨੇ ਮਿਆਉ ਕਿਆ
1: ਮਿਆਉ ਕਿਆ,
0: ਫਿਰ ਦੇਖ ਲਓ ਜੇ ਵੀਰ ਜੀ ਹੈਗਾ ਤਾਂ ਗੱਲ ਕਰਾ ਲਓ, ਜੇ ਸੁੱਤਾ ਪਿਆ ਫਿਰ ਰਹਿਣ ਦਿਓ।
1: ਕਿਦਾਂ ਮਿਆਉ ਕਹਿਤਾ?
2: ਹਾਂਜੀ ਤੇ ਵੀਰ ਜੀ ਸੁੱਤਾ ਹੋਇਆ,
1: ਸਵੇਰੇ ਜਦੋਂ ਉੱਠੂਗਾ ਨਾ ਤੇ ਫਿਰ ਸਾਡੀ ਗੱਲ ਕਰਾਇਓ, ਤੇ ਫਿਰ ਇਹਨੂੰ ਪੁੱਛਾਂਗੇ ਵੀ ਸੁੱਤੇ ਕੌਣ ਮਿਆਉਂ ਕਹਿੰਦਾ ਵਾ।
2: ਓਕੇ ਓਕੇ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਬਾਏ, ਇੰਜੋਏ ਯੋਰ ਹੋਲੀਡੇਜ਼, ਬਾਏ ਬਾਏ ਤਵਨੀਤ, ਐਸ਼ਲੀਨ ਤੇ ਤਾਜਵੀਰ ਹਲੇ ਸੁੱਤਾ ਆ, ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ, ਤੇ ਤੁਸੀਂ ਆਉਂਦੇ ਰਹੋ। ਹੈਲੋ ਗੁਰਪਾਲ, ਹੈਲੋ ਮੰਨਤ, ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰੇ ਜੀ,
1: ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ?
2: ਵਧੀਆ, ਤੁਸੀਂ ਸੁਣਾਓ?
1: ਓਏ ਸਾਡਾ ਵੀ ਵਧੀਆ, ਕਿੰਨਾ ਸੋਹਣਾ ਪੁੱਛਿਆ ਤੁਸੀਂ, ਆ ਤੁਸੀਂ ਸੁਣਾਓ, ਗੁੱਡ, ਕੀ ਕਰਨ ਡੇ ਹੋ ਸਵੇਰੇ ਸਵੇਰੇ? ਕਰ ਲਿਆ ਬ੍ਰੇਕਫਾਸਟ?
2: ਨਹੀਂ
1: ਨਹੀਂ ਹਾਲੇ ਕਰਨਾ ਵਾ।
2: ਹਾਂਜੀ,
1: ਓਕੇ ਓਕੇ, ਛੁੱਟੀਆਂ ਨਾ ਫਿਰ ਥੋੜਾ ਜਿਹਾ ਲੇਟ ਹੋ ਜਾਂਦਾ। ਕਿੱਦਾਂ ਚੱਲਣ ਡੀਆਂ ਤੁਹਾਡੀਆਂ ਛੁੱਟੀਆਂ?
2: ਬਹੁਤ ਵਧੀਆ,
1: ਫਨ ਹੋਣ ਡਿਆ?
2: ਹਾਂਜੀ,
1: ਕਿੱਥੇ ਕਿੱਥੇ ਘੁੰਮੀ ਕੀਤੀ ਫਿਰ?
2: ਅਸੀਂ ਟਾਈਮ ਜ਼ੋਨ ਗਏ ਸਾਂ, ਅਸੀਂ ਹੋਰ ਅਸੀਂ ਇਸ ਸੰਡੇ ਅਸੀਂ ਸਿਟੀ ਜਾਣਾ ਹੈ।
1: ਓਕੇ, ਕੌਣ ਜਿੱਤਿਆ ਸੀ ਫਿਰ ਉੱਥੇ ਬੋਲਿੰਗ ਚੋਂ?
2: ਅਸੀਂ ਬੋਲਿੰਗ ਨਹੀਂ ਕੀਤੀ।
1: ਅੱਛਾ, ਬੋਲਿੰਗ ਨਹੀਂ ਕੀਤੀ, ਦੂਜੀਆਂ ਗੇਮਾਂ ਖੇਡੀਆਂ ਸੀ?
2: ਹਾਂਜੀ।
1: ਓਕੇ ਗੁੱਡ, ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
1: ਓਕੇ,
2: ਮੇਰਾ ਮਤਲਬ ਵਿਚਾਰ।
1: ਓਕੇ ਓਕੇ ਓਕੇ, ਠੀਕ ਹੈ।
2: ਇੱਕ ਔਰਤ ਹਾਰ ਤਭੀ ਸਵੀਕਾਰ ਕਰਤੀ ਹੈ ਜਬ ਹਾਰ ਸੋਨੇ ਕਾ ਹੋ।
0: ਇੱਕ ਲਾਈਨ ਚ ਜਾਦੂ ਕਰਤਾ, ਲਿਖ ਕੇ ਰੱਖਦੇ ਆ।
1: ਵੈਰੀ ਗੁੱਡ, ਕਿੰਨੇ ਸਿਖਾਇਆ ਸੀ ਇਹ, ਮੰਮਾ ਨੇ ਕਿ ਪਾਪਾ ਨੇ?
2: ਪਾਪਾ ਨੇ,
1: ਲੱਗਣ ਹੀ ਡਿਆ ਸੀ ਮੈਨੂੰ ਕਿ ਪਾਪਾ ਨੇ ਸਿਖਾਇਆ ਲੱਗਦਾ। ਗੁਰਪਾਲ ਕਿੱਥੇ ਆ?
2: ਮੈਂ ਗੁਰਪਾਲ ਹੀ ਹਾਂ।
1: ਓਹੋ, ਇਹਨਾਂ ਨੇ ਮੈਨੂੰ ਕਿਹਾ ਵਾ ਕਿ ਪੁੱਛ, ਪ੍ਰੀਤ ਭਾਈ ਨੇ ਮੈਨੂੰ ਕਿਹਾ ਕਿ ਪੁੱਛ ਗੁਰਪਾਲ ਕਿੱਥੇ ਆ। ਤੁਸੀਂ ਮੇਰੇ ਕੋਲ ਗਲਤ ਕਿਉਂ ਕਹਿੰਦੇ ਹੋ ਮੈਨੂੰ?
0: ਕਈ ਵਾਰ ਆਵਾਜ਼ ਦਾ ਭੁਲੇਖਾ ਲੱਗਦਾ।
1: ਚਲੋ ਫਿਰ ਮੰਨਤ ਨਾਲ ਗੱਲ ਕਰਾ ਦਿਓ ਸਾਡੀ, ਕਿ ਸੁੱਤੀ ਆ?
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
1: ਸਤਿ ਸ਼੍ਰੀ
0: ਅਕਾਲ ਮੰਨਤ, ਕੀ ਹਾਲ ਚਾਲ?
2: ਵਧੀਆ, ਤੁਸੀਂ ਸੁਣਾਓ?
0: ਅਸੀਂ ਠੀਕ ਠਾਕ ਆ, ਵਧੀਆ। ਹੋਰ ਕੀ ਬਣਦਾ, ਬ੍ਰੇਕਫਾਸਟ ਕਰ ਲਿਆ?
2: ਨਹੀਂ ਹਜੇ ਨਹੀਂ ਕੀਤਾ,
1: ਹਾਲੇ ਤੇ ਮੈਨੂੰ ਲੱਗਦਾ ਉੱਠੇ ਆਏ ਤਾਜ਼ੇ ਤਾਜ਼ੇ,
0: ਛੁੱਟੀਆਂ ਦਾ ਆਨੰਦ ਲੈ ਰਹੇ ਆ।
1: ਹੁਣੇ ਹੁਣੇ ਉੱਠੇ ਨਾ?
2: ਹਾਂਜੀ।
0: ਦਿਨ ਪਲਾਨ ਕੀਤਾ ਅੱਜ ਕੁਛ ਕਰਨਾ, ਵਾਕ ਤੇ ਜਾਣਾ ਜਾਂ ਸਾਈਕਲਿੰਗ ਕਰਨੀ?
2: ਹਾਂਜੀ, ਅਸੀਂ ਸ਼ਾਮ ਨੂੰ ਜਾਂਦੇ ਹੁੰਦੇ ਆ।
0: ਓਕੇ
1: ਗੁੱਡ,
0: ਇਜ਼ ਇਟ ਫਨ ਟਾਈਮ? ਮੰਮਾ ਪਾਪਾ ਦੇ ਕਹੇ ਤੇ ਜਾਂਦੇ ਹੋ ਜਾਂ ਆਪਣਾ ਜੀ ਕਰਦਾ ਹੁੰਦਾ ਜਾਣ ਨੂੰ?
1: ਸੁਣਾਓਗੇ ਫਿਰ ਸਾਨੂੰ ਅੱਜ?
2: ਮੈਂ ਚੁਟਕਲਾ ਸੁਣਾਉਂਗੀ।
1: ਓਕੇ,
3: ਰਾਮੂ MBBS ਦੀ ਡਿਗਰੀ ਹਾਸਲ ਕਰਕੇ ਘਰ ਆਇਆ ਤੇ ਮੁਹੱਲੇ ਦੇ ਕਰਿਆਨਾ ਦੁਕਾਨਦਾਰ ਨੂੰ ਬੋਲਿਆ, ਮੇਰਾ ਖਾਤਾ ਕੱਢੋ। ਦੁਕਾਨਦਾਰ ਖੁਸ਼ ਹੋ ਗਿਆ ਕਿ MBBS ਕਰਕੇ ਆਇਆ ਹੈ ਤੇ ਉਸਦੇ 3 ਸਾਲ ਪੁਰਾਣੇ ਉਧਾਰ ਦੇ ਪੈਸੇ ਮਿਲਣ ਲੱਗੇ ਨੇ। ਉਸਨੇ ਵੀ ਜਲਦੀ ਖਾਤਾ ਕੱਢਿਆ ਤੇ ਰਾਮੂ ਬੋਲਿਆ, ਇੰਜ ਕਰੋ ਹੁਣ ਮੇਰੇ ਨਾਂ ਦੇ ਅੱਗੇ ਡਾਕਟਰ ਲਿਖ ਦੋ।
0: ਯਾਰ ਮੇਰੀ ਗੱਲ ਇਹਨਾਂ ਨੂੰ ਕਿਵੇਂ ਪਤਾ ਲੱਗ ਗਈ? ਇਹ ਤਾਂ ਮੇਰੇ ਨਾਲ ਹੀ ਸੀ ਯਾਰ, ਨਾ ਮੇਰੇ ਡਾਕਟਰ ਲਿਖਵਾਇਆ। ਜੋਕ ਆਫ ਦਾ ਡੇ ਹੈ। ਸਹੀ ਹੈ, ਬਹੁਤ ਵਧੀਆ। ਮਤਲਬ
1: ਇਹਦਾ ਮਤਲਬ ਇਹ ਆ ਵੀ ਧਾਰ ਜਿਹੜਾ ਉਹ ਘੱਟ ਹੀ ਛੇਤੀ ਨਹੀਂ ਮੁੜਦਾ,
0: ਢਿੱਡ ਤੇ ਕਰਜ਼ਾ ਘਟਾਉਣਾ ਬਹੁਤ ਔਖਾ।
1: ਵੈਰੀ ਗੁੱਡ ਮਨਤ।
0: ਚਲੋ ਫਿਰ ਠੀਕ ਆ ਮਨ, ਥੈਂਕ ਯੂ। ਆਪਾਂ ਅਗਲਾ ਕਾਲਰ ਲੈਣੇ।
1: ਥੈਂਕ ਯੂ, ਬਾਏ ਬਾਏ, ਸਤਿ ਸ੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਨਵਜੀਤ ਜੀ। ਨਵਜੀਤ ਜੀ ਤੁਸੀਂ ਆਉਂਦੇ ਰਹੋ। ਓਏ ਮੈਨੂੰ ਦੋ ਵਾਜਾਂ ਸੁਣੀਆਂ ਵਾ,
0: ਕੌਣ ਬੋਲਦਾ ਬਾਈ?
1: ਹਾਂਜੀ ਦੁਬਾਰਾ ਦੱਸੋ।
0: ਅੱਛਾ
1: ਓਕੇ, ਤੇ ਦੋਵੇਂ ਇਕੱਠੇ ਬੋਲਦੇ ਹਨਾ? ਕਿ ਮੈਨੂੰ ਭੁਲੇਖਾ ਲੱਗਣ ਡਿਆ ਵਾ ਵੀ ਦੋ ਵਾਜਾਂ ਆਉਣ ਡੀਆਂ। ਆ ਹੁਣ ਮੈਨੂੰ ਪਰ ਇੱਕੋ ਹੀ ਆਈ ਆ।
0: ਇੱਕੋ ਹੋਣੀ ਫਿਰ,
1: ਇੱਕੋ ਆ। ਓਕੇ ਚਲੋ, ਆਵਾਜ਼ ਆਵਾਜ਼ ਦੱਸੋ ਕਿ ਆਵਾਜ਼ ਇੱਕ ਇੱਕ ਕਰਕੇ ਦੱਸੋ, ਆਪਣੀ ਆਵਾਜ਼ ਬੋਲੋ ਫਿਰ ਨਾਮ ਬੋਲੋ, ਫਿਰ ਮੈਂ ਆਵਾਜ਼ ਪਛਾਣ ਜੂਗਾ ਨਾ ਤੁਹਾਡੀ।
2: ਮੇਰਾ ਨਾਮ ਹੈਗਾ ਜੈਨਡ, ਮੇਰਾ ਨਾਮ ਹੈਗਾ ਸਰਬੱਤ।
1: ਓਕੇ ਹੁਣ ਮੈਨੂੰ ਪਤਾ ਲੱਗਿਆ। ਕੀ ਕਰਦੇ ਤੁਸੀਂ? ਬੈਠੇ ਹੋ? ਮੈਨੂੰ ਲੱਗਾ ਖਲੋਤੇ ਹੋ ਤੁਸੀਂ ਸਵੇਰੇ।
2: ਅੱਛਾ,
1: ਮੈਨੂੰ ਲੱਗਾ ਰਨਿੰਗ ਕਰਦੇ ਹੋ ਤੁਸੀਂ।
2: ਨਹੀਂ ਨਹੀਂ।
1: ਓਕੇ, ਕੀ ਖਾਦਾ ਤੁਸੀਂ ਫਿਰ ਅੱਜ ਸਵੇਰੇ ਸਵੇਰੇ?
2: ਕੁਛ ਨਹੀਂ,
1: ਕੁਛ ਵੀ ਨਹੀਂ।
2: ਨਾ
1: ਉਹ ਕੁਛ ਤੇ ਖਾ ਲੈਣਾ ਸੀ, 8:40 ਹੋ ਗਏ ਆ।
2: ਆਪਾਂ ਪਹਿਲਾਂ ਤਾਂ ਸੁੱਤੇ ਸੀ।
1: ਓਕੇ, ਤੁਸੀਂ ਵੀ ਹੁਣੇ ਉੱਠੇ ਹੋ ਫਿਰ? ਕੀ ਅੱਜ ਕੋਈ ਸਪੈਸ਼ਲ ਬ੍ਰੇਕਫਾਸਟ ਕਰਨਾ ਫਿਰ? ਕੀ ਬਣਾ ਰਹੇ ਮੰਮਾ?
2: ਐਗ ਐਂਡ ਆਮਲੇਟ।
1: ਐਗ ਐਂਡ ਆਮਲੇਟ, ਦੋਵੇਂ ਸੇਮ ਸੇਮ?
2: ਅੱਜ ਸਪੈਸ਼ਲ ਡੇ ਆ।
1: ਸਪੈਸ਼ਲ ਡੇ ਆ? ਕੀ ਸਪੈਸ਼ਲ ਹੈ ਅੱਜ?
2: ਅੱਜ ਸਾਡੀ ਭੈਣ ਦਾ ਬਰਥਡੇ ਆ।
1: ਹਾਂ, ਕਿਹਦਾ ਬਰਥਡੇ ਆ?
2: ਅੱਜ ਸਾਡੀ ਕਜ਼ਨ ਭੈਣ ਦਾ ਬਰਥਡੇ ਆ।
1: ਕਜ਼ਨ ਦਾ ਬਰਥਡੇ ਆ?
0: ਕੀ ਨਾਮ ਉਹਦਾ?
2: 19 ਇਅਰਸ
1: ਬਰਥਡੇ ਆ। ਗੁੱਡ, ਫਿਰ ਤੇ ਅੱਜ ਬਿਗ ਪਾਰਟੀ ਹੋ ਗਈ।
2: ਪਰਸੋਂ ਵੀ ਹੋਇਆ ਸੀ, ਬਟ ਪਰਸੋਂ ਉਹਦੀ ਪਾਰਟੀ ਹੋਈ ਸੀ।
1: ਅੱਛਾ, ਪਾਰਟੀ ਪਹਿਲਾਂ ਹੋ ਗਈ ਸੀ। ਕੀ ਖਾਦਾ ਸੀ ਫਿਰ ਤੁਸੀਂ ਪਾਰਟੀ ਤੇ?
2: ਅੱਜ ਰੀਅਲ ਬਰਥਡੇ ਆ ਤੇ ਉਦੋਂ ਪਟੈਂਡ ਦਾ ਬਰਥਡੇ ਸੀ।
1: ਓਕੇ, ਤਾਂ ਹੀ ਫਿਰ ਮੈਨੂੰ ਲੱਗਦਾ ਤੁਸੀਂ ਹਾਲੇ ਤੱਕ ਕੁਝ ਖਾਦਾ ਨਹੀਂ ਆ, ਤੁਸੀਂ ਪਰਸੋਂ ਦੇ ਪਾਰਟੀ ਤੋਂ ਰੱਜੇ ਹੀ ਰਹੇ ਨਾ। ਮੈਨੂੰ ਲੱਗਦਾ ਤੁਸੀਂ ਫਰਾਈਜ਼ ਜ਼ਿਆਦਾ ਖਾ ਲਈਆਂ।
2: ਫਰਾਈਜ਼ ਕੋਈ ਨਹੀਂ ਹੈਗੇ ਸੀ।
1: ਅੱਛਾ, ਫਰਾਈਜ਼ ਹੈਗੀ ਨਹੀਂ? ਓਹੋ, ਫਿਰ ਕੀ ਸੀ ਉੱਥੇ ਫਿਰ?
2: ਬਟਰ ਚਿਕਨ ਹੈਗਾ
1: ਸੀ।
2: ਰਸਗੁੱਲਾ ਵੀ ਹੈਗਾ ਸੀ।
1: ਓਕੇ,
2: ਪਾਸਤਾ।
1: ਤੁਸੀਂ ਰਸਗੁੱਲਾ ਖਾਦਾ ਸੀ?
2: ਹਾਂਜੀ।
1: ਕਿਹੜੇ ਕਲਰ ਦਾ ਹੁੰਦਾ ਭਲਾ ਰਸਗੁੱਲਾ?
2: ਵਾਈਟ ਐਂਡ ਪਿੰਕ।
1: ਗੁੱਡ। ਚਮਚਮ ਪਤਾ ਤੁਹਾਨੂੰ? ਚਮਚਮ
2: ਨਹੀਂ
1: ਨਹੀਂ ਪਤਾ, ਪਿੰਕ ਕਲਰ ਦੀ ਹੁੰਦੀ ਚਮਚਮ। ਮੰਮਾ ਨੂੰ ਪੁੱਛਿਓ। ਓਕੇ, ਮੈਨੂੰ ਕੱਲ ਦੱਸ। ਪਿੰਕ
2: ਰੀ ਖਾਦੀ ਹੋਈ ਆ।
1: ਅੱਛਾ, ਖਾਦੀ ਹੋ ਰੈਡੀ?
2: ਹਾਂਜੀ।
1: ਗੁੱਡ, ਕੀ ਫਿਰ ਸਾਨੂੰ ਕੀ ਸੁਣਾਓਗੇ ਅੱਜ? ਨਹੀਂ ਤੇ ਮੈਨੂੰ ਭੁੱਖ ਲੱਗ ਜਾਣੀ ਫਿਰ ਛੇਤੀ ਛੇਤੀ।
2: ਅਸੀਂ ਇੱਕ ਗਾਣਾ ਸੁਣਾਵਾਂਗੇ।
1: ਓਕੇ, ਦੋਵੇਂ ਇਕੱਠੇ ਕਿ ਇਕੱਲੇ ਇਕੱਲੇ?
2: ਇਕੱਠੇ।
1: ਓਕੇ, ਵੈਰੀ ਗੁੱਡ, ਚਲੋ ਫਿਰ।

0: ਵੈਰੀ ਨਾਈਸ,
1: ਬਹੁਤ ਹੀ ਵਧੀਆ ਬਾਈ,
0: ਇੰਨਾ ਤੁਸੀਂ ਯਾਦ ਕਰ ਲਿਆ ਹੈ, ਵੈਰੀ ਗੁੱਡ,
1: ਦੋਨੋਂ ਰਿਦਮ ਚ ਗਾਉਂਦੇ ਨਾਲ,
0: ਤੁਸੀਂ ਦੋਵੇਂ ਇਕੱਠੇ ਗਾਇਆ ਕਰੋ, ਓਕੇ
2: ਓਕੇ ਓਕੇ,
0: ਤੁਸੀਂ ਸਾਨੂੰ ਇਕੱਠੇ ਰੋਜ਼ ਇੱਕ ਗਾਣਾ ਸੁਣਾਇਆ ਕਰੋ,
2: ਅੱਗੇ ਵੀ ਆ ਗਏ ਬਟ
1: ਸੁਣਾਓ, ਅੱਗੇ ਆਉਂਦਾ ਜਾਂ ਆਉਂਦਾ ਨਹੀਂ,
2: ਨਹੀਂ ਆਉਂਦਾ,
1: ਕੋਈ ਕੋਈ ਨਹੀਂ, ਹੌਲੀ ਹੌਲੀ, ਹਾਂ, ਪਰ ਇੰਨਾ ਤੁਹਾਨੂੰ ਆਉਂਦਾ ਇਹ ਤਾਂ ਬਹੁਤ ਜ਼ਿਆਦਾ, ਵੈਰੀ ਗੁੱਡ, ਵੈਲ ਡਨ,
0: ਤੁਸੀਂ ਵੱਡੇ ਹੋ ਕੇ ਸਿੰਗਰ ਬਣ ਸਕਦੇ ਦੋਵੇਂ, ਤੁਹਾਨੂੰ ਪਤਾ
1: ਹੁਣੇ ਹੀ ਹੈਗੇ ਉਹ,
0: ਨਹੀਂ ਅਫੀਸ਼ੀਅਲੀ ਸਿੰਗਰ, ਓਕੇ ਬਾਏ ਫਿਰ,
2: ਓਕੇ
0: ਓਕੇ ਬਾਏ, ਤੁਸੀਂ ਫਿਰ ਖਾ ਲਓ ਆਮਲੇਟ, ਬਾਏ ਬਾਏ, ਹੈਵ ਅ ਗੁੱਡ ਡੇ, ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ, ਅਨਾਹਤ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ ਅਨਾਹਤ,
1: ਕੀ ਹਾਲ ਆ ਤੁਹਾਡਾ,
2: ਕੀ ਹਾਲ ਆ,
1: ਆਪਣੇ ਕਲਚਰ ਦਾ ਕਿੰਨਾ ਵਧੀਆ ਆਸਪੈਕਟ ਆ ਨਾ, ਆਪਾਂ ਇੱਕ ਦੂਜੇ ਨੂੰ ਕਿੰਨਾ ਪਿਆਰ ਨਾਲ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹਾਂ, ਤੇ ਆਪਾਂ ਇੱਕ ਦੂਜੇ ਨੂੰ ਸੇਮ ਚੀਜ਼ ਹੀ ਪੁੱਛਦੇ ਰਹਿੰਦੇ ਹਾਂ, ਕਿਉਂਕਿ ਪਤਾ ਹੀ ਹੁੰਦਾ ਨਾ ਵੀ ਇਹ ਚੀਜ਼ ਸਾਰਿਆਂ ਨਾਲੋਂ ਜ਼ਰੂਰੀ ਹੈ, ਕਿਸੇ ਦਾ ਹਾਲ ਚਾਲ ਪੁੱਛਣਾ ਇਹਨਾਂ ਦੇ ਕਲਚਰ ਵਿੱਚ ਹੈਗਾ ਨਾ, ਆਰ ਯੂ ਓਕੇ, ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਇਹੀ ਪੁੱਛਦੇ ਹਾਂ, ਆਰ ਯੂ ਓਕੇ, ਤੁਹਾਡਾ ਕੀ ਹਾਲ, ਕਿਉਂਕਿ
2: ਕਈ ਵਾਰੀ ਮਾਰ ਪਈ ਹੁੰਦੀ ਹੈ ਨਾ, ਇਸ ਲਈ ਪੁੱਛਣਾ
1: ਪੈਂਦਾ, ਅਸੀਂ ਹੁਣ ਉਸ ਦੌਰ ਚੋਂ ਨਿਕਲ ਗਏ, ਹੁਣ ਤਾਂ ਛੋਟੇ ਬੱਚਿਆਂ ਦੀ ਵਾਰੀ ਹੈ,
2: ਆਪਣੀ ਗੱਲ ਕਰ ਰਹੀ ਸੀ,
1: ਕਈ ਵਾਰ ਉਹ ਗਲਤੀਆਂ ਗੁਲਤੀਆਂ ਬੱਚੇ ਫਿਰ ਕਰ ਲੈਂਦੇ ਆ ਨਾ, ਥੋੜਾ ਜਿਹਾ ਹੋ ਜਾਂਦਾ,
0: ਝਿੜਕਾਂ ਪੈ ਜਾਂਦੀਆਂ ਖਾਸ ਕਰਕੇ ਛੁੱਟੀਆਂ ਚ, ਕੋਈ ਨੀ, ਪਾਰਟ ਆਫ
2: ਲਾਈਫ,
1: ਅਸੀਂ ਕਰ ਲਿਆ ਜੀ, ਮੈਂ ਕਰ ਲਿਆ, ਬਲਕੀਰਤ ਹਜੇ ਰਹਿੰਦਾ,
0: ਮੈਂ ਹਲੇ ਤੁਹਾਡੇ ਨਾਲ ਗੱਲ ਕਰਕੇ ਫਿਰ ਕਰੂੰਗਾ, ਘਰੇ ਬਣਾਏ ਸੀ ਕਿ ਬਾਹਰੋਂ ਲਿਆਂਦੇ ਆ,
2: ਘਰੇ ਬਣਾਏ ਨੇ ਪਾਪਾ ਨੇ,
1: ਹਾ
0: ਪਾਪਾ ਸ਼ੈਫ ਲੱਗਦੇ ਆ
1: ਪੂਰੇ,
2: ਹਾਂਜੀ ਸ਼ੈਫ,
0: ਓ ਗੁੱਡ, ਤੁਸੀਂ ਲੱਕੀ ਹੋ, ਤੁਹਾਨੂੰ ਪਤਾ
1: ਲੱਕੀ ਫੈਮਿਲੀ ਆ ਤੁਹਾਡੀ,
0: ਤੁਹਾਡੇ ਪਾਪਾ ਸ਼ੈਫ ਆ,
2: ਨਹੀਂ ਪਰ ਪਾਪਾ ਫਿਰ ਇੰਨਾ ਚੀਜ਼ਾਂ ਨਹੀਂ ਬਣਾਉਂਦੇ, ਇਹ ਰੈਸਟੋਰੈਂਟ ਬਣਾਉਂਦੇ ਨੇ,
1: ਪਰ ਉੱਥੇ ਫਿਰ ਰਿਕੁਆਇਰਮੈਂਟ ਹੋਰ ਤਰ੍ਹਾਂ ਦੀ ਆ ਨਾ, ਹਰ ਰੋਜ਼ ਜੇ ਘਰੇ ਵੀ ਉੱਦਾਂ ਦੀਆਂ ਚੀਜ਼ਾਂ ਬਣਾਉਣ ਲੱਗਣਗੇ ਤੇ ਫਿਰ, ਕਿਉਂਕਿ ਰੈਸਟੋਰੈਂਟ ਤਾਂ ਆਪਾਂ ਖਾਣਾ ਹੁੰਦਾ ਇੱਕ ਦਿਨ, ਤੇ ਹਰ ਰੋਜ਼ ਜੇ ਉਹੀ ਉਹੀ ਚੀਜ਼ਾਂ ਖਾ ਕੇ ਤੇ ਫਿਰ ਹੈਵੀ ਹੋ ਜਾਂਦਾ ਕੰਮ, ਪਾਪਾ ਫਿਰ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਆ ਨਾ, ਉਹ ਚਾਮ ਬਣਿਆ ਰਹਿੰਦਾ ਜੇ ਹਫ਼ਤੇ 'ਚ ਇੱਕ ਅੱਧੀ ਵਾਰ ਹੀ ਬਣਾਉਣ,
0: ਸਵਾਦ
1: ਬਣੇ ਸੀ ਅੱਜ ਕੁਲਚੇ, ਫਿਰ
0: ਹਾਲੇ ਖਾਣੇ ਹੀ ਮੈਨੂੰ ਲੱਗਦਾ, ਅੱਛਾ ਖਾ ਲਏ ਆ,
1: ਓਕੇ
0: ਕ੍ਰਿਸਪੀ ਹੁਣੇ ਨਾ,
1: ਜਾਣਾ ਹੁਣ ਸੈਰ ਤੇ,
0: ਨਿੰਨੀ ਆਊਗੀ ਕੁਲਚੇ ਖਾ ਕੇ ਸੈਰ ਕਿੱਥੇ, ਹੌਲੀ ਹੌਲੀ,
1: ਨਹੀਂ ਹੈ ਥੋੜਾ ਕਲਾਉਡੀ ਜਿਹਾ ਹੋ ਗਿਆ,
0: ਨਿੰਨੀ ਆਉਂਦੀ ਨਾ ਕੁਲਚੇ ਖਾ ਕੇ,
1: ਸਾਨੂੰ
0: ਕੀ ਸੁਣਾਓਗੇ ਫਿਰ ਅੱਜ, ਤੁਸੀਂ ਲੱਕੀ
1: ਸੁਣਾਓ,
2: ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦੀ ਕੋਟੀ ਵੇ, ਮੈਂ ਚੱਲੀ ਆ ਜਿਮ ਨੂੰ ਮਾਇਆ, ਬਲੇ
1: ਬਲੇ ਬਲੇ,
2: ਮੈਂ ਚੱਲੀ ਆ ਜਿਮ ਨੂੰ ਮਾਇਆ, ਤੂੰ ਪਕਾਈ ਰੋਟੀ, ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ, ਕੋਈ ਮੇਰੀ ਆਉਂਦੀ ਨੂੰ ਕਰਦੀ ਸਾਫ ਰਸੋਈ, ਮੇਰੀ
0: ਆਉਂਦੀ ਨੂੰ ਕਰਦੀ ਸਾਫ ਰਸੋਈ, ਮੇਰੀ ਆਉਂਦੀ ਨੂੰ ਕਰਦੀ ਸਾਫ ਰਸੋਈ, ਮੇਰੇ ਆਉਂਦੀ ਨੂੰ, ਬਲੇ ਬਲੇ ਬਲੇ ਬਲੇ ਬਲੇ,
1: ਚੱਕ ਦੇ ਢੋਲੀਆ, ਆ
0: ਤਾਂ ਗੱਲ ਕਰਦਾ ਹੈ, ਚੱਕ ਦੇ
1: ਮਾਡਰਨ ਬੋਲੀ ਪੂਰੀ,
2: ਹਾਂਜੀ
1: ਇਹ ਕੁਲਚੇ ਤੇ ਵੀ ਥੋੜੀ ਜਿਹੀ ਹੋ ਸਕਦੀ ਚੇਂਜ ਹੈ ਨਾ,
2: जेंजी बोली होगी।
0: वेरी नाइस, गुड बोली ना।
2: प्लीज मैं आपको बैंक कर लो।
0: हाँ जी, हाँ जी, प्लीज।
2: सत्रीकाल अंकल जी ते अंकल जी।
0: सत्रीकाल
2: की हाल है?
0: साड़ा वधिया वीरा जी, ताड़ा की हाल है?
2: मैं ठीक हाँ, बट मैं दीदी हाँ।
0: ओहो,
1: ਦੈਨ ਦੱਸਿਆ ਨਾ ਮਲਕੀਰਤ, ਮਲਕੀਰਤ ਅੱਜ ਫਿਰ ਕਈ ਦਿਨਾਂ ਬਾਅਦ ਆਇਆ ਨਾ।
0: ਵੀਰਾ ਦੀਦੀ ਮਿਕਸ ਹੋ ਗਈ। ਮੈਨੂੰ ਲੱਗਾ ਉਹਨਾਂ ਨੇ ਕਿਹਾ ਵੀਰਾ ਜੀ ਨਾਲ ਗੱਲ ਕਰ ਲਓ।
1: ਨਹੀਂ ਪਿਆਉਣੇ ਚਾਹ ਇਹਨੂੰ,
0: ਕੁਲਚੇ ਮੈਨੂੰ ਲੱਗਦਾ ਮੈਂ ਜ਼ਿਆਦਾ ਖਾਏ ਆ ਸਵੇਰੇ ਸਵੇਰੇ। ਤੁਸੀਂ ਕਿੰਨੇ ਖਾਧੇ ਸੀ ਕੁਲਚੇ? ਦੋ। ਫਿਰ ਠੀਕ ਆ, ਮੈਨੂੰ ਲੱਗਿਆ ਸ਼ਾਇਦ ਤੁਸੀਂ ਤੇ ਨਹੀਂ ਜ਼ਿਆਦਾ ਖਾਲੇ ਹਿਸਾਬ ਦੇ ਕਰਦੇ ਆ। ਉਹ ਦੀਦੀ ਜੀ ਕੀ ਸੁਣਾਓਗੇ ਫਿਰ? ਤੁਸੀਂ ਨਾਮ ਤੇ ਦੱਸੋ ਆਪਣਾ।
2: ਮੇਰਾ ਨਾਮ ਹਰਗੁਨ,
0: ਹਰਗੁਨ। ਓਕੇ, ਨਾਈਸ ਨੇਮ। ਕੀ ਸੁਣਾਓਗੇ ਹਰਗੁਨ ਜੀ ਫਿਰ ਅੱਜ?
2: ਬਜ਼ਾਰਤ
0: ਪਾਓ ਫਿਰ, ਬਜ਼ਾਰਤ ਅੱਜ। ਕੁਛ ਹੋਰ ਨਹੀਂ ਕਰ ਸਕਦੇ ਪਲੀਜ਼, ਕਿਉਂਕਿ ਆਪਾਂ ਬੜੇ ਬੈਡ ਹਾਂ ਬਜ਼ਾਰਤ ਬੁੱਝਣ ਚ।
2: ਕੀਮਤੀ ਚੀਜ਼ ਬਣ ਜਾਏ, ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਏ, ਜੇ ਪਹਿਲਾਂ ਤੇ ਆਖਰੀ ਅੱਖਰ ਕੱਟੀਏ ਤਾਂ ਮੁਟਿਆਰ ਦਾ ਨਾਮ ਬਣ ਜਾਏ।
0: ਮਟਰ
2: ਸਬਜ਼ੀ ਨਹੀਂ ਹੋ।
0: ਅੱਖਰ ਵਾਲੀ ਗੱਲ ਦੱਸੋ ਵੀ ਸ਼ੁਰੂ ਚ ਕੀ ਆ?
2: ਜਿਹਦਾ ਪਹਿਲਾ ਅੱਖਰ ਕੱਟੋ ਤਾਂ ਕੀਮਤੀ ਚੀਜ਼ ਬਣ ਜਾਂਦੀ ਆ।
0: ਕੀਮਤੀ, ਓਕੇ।
2: ਤੇ ਜੇ ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਂਦੀ ਆ।
1: ਮਿੱਠੀ ਚੀਜ਼, ਅੱਛਾ।
2: ਜੇ ਪਹਿਲਾ ਤੇ ਆਖਰੀ ਦੋਨੋਂ ਕੱਟ ਦੋ ਤਾਂ ਮੁਟਿਆਰ ਦਾ ਨਾਮ ਬਣ ਜਾਂਦਾ।
1: ਔਖਾ ਲੱਗਦਾ ਕੰਮ। ਹੈਲਪਫੁਲ ਪਾਈ ਕਿਸੇ ਪਾਸੇ?
0: ਅੱਛਾ, ਲੱਭ ਗਈ ਇੱਕ ਹੈਲਪ, ਲੱਭ ਗਈ ਵੱਡੀ ਜੀ ਹੈਲਪ ਆਈ ਹੈ ਕਿੱਧਰੋਂ। ਹੈਲਪ ਲੈ ਸਕਦੇ ਨਾ ਆਪਾਂ ਹਰਗੁਨ?
2: ਹਾਂਜੀ
0: ਲੈਣੀ ਪੈਣੀ ਹੈ, ਉਦਾਂ ਕੋਈ ਆਪਸ਼ਨ ਨਹੀਂ ਹੈਗੀ। ਔਰ ਕੋਈ
1: ਪਹਿਲੀ ਚ ਤਿੰਨ ਕੁਐਸਚਨ ਨੇ,
2: ਤੁਹਾਨੂੰ ਫੋਨ ਕਰਾਂਗੀ ਫਿਰ ਉਹ ਫਾਈਨ ਪਾ ਦੂਗਾ ਤੁਹਾਨੂੰ।
0: ਹਾਂਜੀ, ਨਹੀਂ ਤੁਸੀਂ ਇਦਾਂ ਨਾ ਕਰਿਓ, ਅੱਗੇ ਬੜੇ ਕਰਜ਼ੇ ਚ। ਤੁਸੀਂ ਗੈਸ ਨਹੀਂ ਕਰ ਸਕਦੇ ਆਪਾਂ ਨੂੰ ਕਿੰਨੇ ਹੈਲਪ ਭੇਜੀ ਹੋਗੀ, ਆਪਾਂ ਨੂੰ ਵੱਡੀ ਹੈਲਪ ਆਈ ਆ।
1: ਅੱਛਾ,
0: ਹਾਂਜੀ। ਤੇ ਇਹ ਕਹਿੰਦੇ ਨੇ ਖੀਰਾ, ਇਦਾਂ ਹੀ ਆ?
2: ਹਾਂਜੀ
0: ਹਾਂ, ਕਿਉਂਕਿ ਪਿੱਛੋਂ ਕੇ ਵੀ ਕੱਢ ਦੋ, ਇਹ ਵੀ ਕੱਢ ਦੋ ਤੇ ਹੀਰ ਰਹਿ ਗਈ, ਤੇ ਉਹ ਮੁਟਿਆਰ ਕਹਿੰਦੇ ਹੋਣੇ ਨਾ। ਤੇ ਜੇ ਸਾਡੇ ਨਾਲ ਨੈਕਸਟ ਤੇ ਲਾਸਟ ਕੁਆਦਰ ਹੋਣਗੇ ਜੀ ਅਸੀਸ ਕੌਰ, ਬਾਕੀ ਮਾਫੀ ਆ ਜੀ, ਟਾਈਮ ਹੋ ਗਿਆ ਹੁਣ, ਗਾਂ ਵੀ ਵਧਣਾ ਸੀ।
1: ਅਸੀਸ ਨੇ ਬੋਲੀ ਵੀ ਹੁਣ ਪੂਰਾ।
2: ਇੱਕ
0: ਚੀਜ਼ ਸਹੀ ਆ ਤੁਹਾਡੀ ਦੋਵਾਂ ਗੱਲਾਂ ਚੋਂ, ਗੈਸ ਕਰੋ ਕਿਹੜੀ ਸਹੀ ਆ?
1: ਘੁੰਮੀ ਘੁੰਮੀ
0: ਕੌਣ?
1: ਤੁਸੀਂ ਘੁੰਮੀ ਘੁੰਮੀ ਕਰਕੇ ਆਏ ਹੋ,
0: ਇਹ ਵਾਲੀ ਤੁਹਾਨੂੰ ਸਹੀ ਲੱਗਣ ਦੀ ਆ?
1: ਜੇ ਮੂਰੇ ਘੁੰਮ ਜਾ ਕਹਿੰਦਾ ਲਓ ਜੀ ਘੁੰਮ ਗਿਆ।
0: ਨਹੀਂ ਨਹੀਂ, ਇਹ ਗਲਤ ਹੋ ਗਿਆ। ਇਹ ਸਹੀ ਆ ਤੇਰੀ ਗੱਲ, ਇਹ ਨਾਈਸ ਆ।
1: ਇਹ ਸੀ ਕਮਾਊ ਪੁੱਤ, ਇਹ ਕਿੱਥੇ ਛੁੱਟੀ ਕਰਦਾ, ਇਹ ਤਾਂ ਘਰੇ ਵੀ ਲਾਂਭੇ ਇੱਦਾਂ ਦੇ, ਕਮਾਉਣ ਲਿਜਾਂਦਾ ਹੀ ਨਹੀਂ।
2: ਤਿੰਨ ਚੀਜ਼ਾਂ ਮਤਲਬ ਉਹਨਾਂ ਨੇ ਕੀ ਕੀਤਾ ਨਾ, ਮੰਮਾ ਨੇ ਅਲੈਕ ਸੂਈ ਵਿੱਚ ਪਾ ਕੇ ਮਾੜੇ ਆਈ ਪਾ ਕੇ ਸੂਈ, ਮਾੜਾ ਜੀ ਪੀੜ ਲੱਗ ਰਹੀ ਸੀ ਤੇ
3: ਫਿਰ ਉਹਨਾਂ ਨੇ ਬਾਹਰ ਕੱਢ ਕੇ ਤਿੰਨ ਡੱਬੀਆਂ ਲਾਈਕ ਉਹ ਛੋਟੇ ਛੋਟੇ ਜਿਵੇਂ ਲਾਈਕ ਆਇਰਨ ਦੇ ਡੱਬੀਆਂ ਨਹੀਂ ਹੁੰਦੀਆਂ,
1: ਹਾਂਜੀ ਲੰਬੀਆਂ ਲੰਬੀਆਂ ਲੰਬੀਆਂ ਲੰਬੀਆਂ ਟਿਊਬਸ ਹੁੰਦੀਆਂ, ਉਹਦੇ ਚ EGTA ਪਾਇਆ ਹੁੰਦਾ,
3: ਬਾਲੇ ਲੰਬੀਆਂ ਨਹੀਂ ਬਸ ਲਾਈਕ ਮਿਡਲ ਸਾਈਜ਼ ਦੀਆਂ,
1: ਠੀਕ ਹੈ।
3: ਤੇ ਉਹ ਚ ਸੋਡਾ ਬਲੱਡ ਉਹਦਾ ਮੰਮਾ ਦੇ ਤਿੰਨ ਬੋਟਲਾਂ ਸੀ ਕਿਉਂਕਿ ਉਹਨਾਂ ਨੇ ਤਿੰਨ ਚੀਜ਼ਾਂ ਘੱਟ ਸੀ, ਤੇ ਜਦੋਂ ਮੈਂ ਆਈ ਨਾ ਮੈਂ ਡਰੀ ਸੀ, ਬਟ ਉਹਨਾਂ ਨੇ ਮੈਨੂੰ ਦੱਸ ਕੇ ਹੋਰ ਸਕੇਅਰ ਕਰਤਾ ਵੀ ਜਿਵੇਂ ਆ ਹੂ ਆ ਹੂ ਆ ਹੂ, ਉਹਨੇ ਕਿਹਾ ਬਸ ਮਾਮਾ ਨੇ ਕਿਹਾ ਬਸ ਸਟ੍ਰੇਟ ਵੇ ਕਰ ਦੋ, ਜਦੋਂ ਅਸੀਂ ਘਰ ਆਏ ਬਈ ਪਾਪਾ ਨੇ ਦੱਸ ਪਾਪਾ ਨੂੰ ਦੱਸਿਆ ਸੀ ਤੇ ਮੈਨੂੰ ਅਵਾਰਡ ਵੀ ਮਿਲਿਆ, ਤੇ ਫਿਰ ਉਹਨੇ ਕੀ ਕੀਤਾ ਨਾ ਬਸ ਆਏ ਸੂਈ ਪਾ ਕੇ ਥੋੜੇ ਚਿਰ ਅੰਦਰ ਪਾ ਕੇ ਬਾਹਰ ਕੱਢਤਾ, ਤੇ ਮਾਮਾ ਵਾਂਗੂ ਸੇਮ ਮੇਰੇ ਤਾਂ ਬਸ ਦੋ ਚੀਜ਼ਾਂ ਘੱਟ ਸੀ,
1: ਇੱਕ ਤਾਂ ਵਿਟਾਮਿਨ ਡੀ ਘੱਟ ਹੁੰਦਾ ਇੱਕ ਆਇਰਨ ਘੱਟ ਹੁੰਦਾ ਆਮ ਤੌਰ ਤੇ,
3: ਹਾਂਜੀ
0: ਇਹੋ ਹੀ ਤੁਹਾਡੀਆਂ ਵੀ
3: ਯਾਰ।
0: ਚਲੋ ਕੋਈ
3: ਨਹੀਂ ਹਜੇ ਰਿਜ਼ਲਟ ਆਊਗਾ
1: ਮੰਮਾ ਦਾ ਤਾਂ ਪਤਾ ਸੀ,
3: ਸੋ ਲਾਈਕ ਉਹ ਕੀ ਕਰਦੇ ਨਾ ਉਹ ਸਾਡੇ ਆਈ ਬਲੱਡ ਕੱਢ ਕੇ ਨਾ ਉਹਨਾਂ ਨੂੰ ਕਿਤੇ ਭੇਜ ਦਿੰਦੇ, ਤੇ ਫਿਰ ਉਹ ਕੋਈ ਮਸ਼ੀਨ ਚ ਪਾ ਕੇ
1: ਦੇਖਦੇ
3: ਪਰ ਕੁਝ ਸੋਡੀ ਚ ਟੈਸਟ ਕਰਦੇ ਵੀ ਕੁਝ ਘੱਟ ਹੈ ਕਿ ਕੁਝ ਵੱਧ ਹੈ।
0: ਚਲੋ ਜਦੋਂ ਰਿਜ਼ਲਟ ਆਊਗਾ ਨਾ ਫਿਰ ਦੱਸਿਓ,
1: ਮੈਂ ਵੀ ਕਰਵਾਇਆ ਸੀ ਮੈਨੂੰ ਕਹਿੰਦੇ ਤੈਨੂੰ ਅਕਲ ਘੱਟ,
3: ਮੈਨੂੰ ਅਵਾਰਡ ਮਿਲਿਆ ਤੇ ਉਹਦੇ ਕਿਹਾ ਸੀ ਟੁਡੇ ਆਈ ਹੈਡ ਅ ਬਲੱਡ ਟੈਸਟ
0: I was very brave. Oh, that's good.
1: ਮੈਂ ਬਲਕੀਰਤ ਨੇ ਵੀ ਟੈਸਟ ਕਰਾਇਆ ਸੀ, ਉਹ ਕਹਿੰਦੇ ਤੂੰ ਚਾਹ ਪੋਜ਼ਿਟਿਵ ਆ, ਚਾਹ ਬਹੁਤ ਪੀਂਦਾ ਬਲਕੀਰਤ, ਇਹ ਘਟਾਉਣੇ ਆ ਇਹਦੀ ਕੋਈ ਨੀ। ਪਰ ਉਹ ਨਾ ਆਪਾਂ ਨੂੰ ਕਈ ਵਾਰ ਅਜ਼ੀਜ਼ ਲੱਗਦਾ ਹੀ ਹੁੰਦਾ ਵੀ ਬਹੁਤ ਬਲੱਡ ਕੱਢ ਲਿਆ, ਪਰ ਉਹਦੇ ਚ ਨਾ ਇੱਕ ਐਂਟੀ ਕੋਆਗੂਲੈਂਟ ਏਜੰਟ ਹੁੰਦਾ ਉਹਨੂੰ EGTA ਕਹਿੰਦੇ ਆ ਕਈ ਵਾਰ, ਉਦਾਂ ਦੀਆਂ ਚੀਜ਼ਾਂ ਉਹ ਟਿਊਬ ਚ ਪਹਿਲਾਂ ਹੀ ਟਿਊਬ ਹਾਫ ਫਿਲਡ ਹੁੰਦੀ ਆ, ਸਾਨੂੰ ਲੱਗਦਾ ਹੀ ਹੁੰਦਾ ਵੀ ਹੈ ਇੰਨਾ ਬਲੱਡ ਕੱਢ ਲਿਆ, ਪਰ ਅਸਲ ਚ ਉਹਨਾਂ ਬਲੱਡ ਨਹੀਂ ਕੱਢਿਆ ਹੁੰਦਾ ਕਿਉਂਕਿ ਬਲੱਡ ਨੇ ਜੇ ਤੁਸੀਂ ਜੰਮ ਜਾਣਾ
3: ਉਹ ਤਾਂ ਬਸ ਲਾਈਕ ਥੋੜਾ ਜਿਹਾ ਹੀ ਕੱਢ ਦੇ ਫਿਰ ਉਹ ਟੈਸਟ ਕਰਦੇ,
1: ਹਾਂ ਉਹ ਮਿਕਸ ਹੋ ਜਾਂਦਾ ਨਾ ਫਿਰ ਐਂ ਲੱਗਦਾ ਪਤਾ ਨਹੀਂ ਕਿੰਨਾ ਕੱਢ ਲਿਆ ਪਰ ਅਸਲ ਚ ਉਹਨਾਂ ਨਹੀਂ ਕੱਢਿਆ ਹੁੰਦਾ,
3: ਸਾਨੂੰ ਬਸ ਐਂ ਲੱਗਦਾ ਜਿਵੇਂ ਉਹ ਬਾੜਾ ਹੁੰਦਾ ਬਟ ਉਹ ਘੱਟ ਹੀ ਹੁੰਦਾ।
1: ਹਾਂਜੀ ਹਾਂਜੀ
0: ਕੀ ਸੁਣਾਓਗੇ ਫਿਰ ਅਸੀਸ ਅੱਜ,
1: ਸੋ ਡਰਿਆ ਨਾ ਕਰੋ ਉਹ ਤੁਹਾਡੇ ਹੈ ਨਾ ਇਟਸ ਫੋਰ ਯੂਰ ਹੈਲਥ ਫੋਰ ਯੂਰ ਗੁੱਡ ਹੈਲਥ।
0: ਓਕੇ
3: ਯੈਸ ਮਾਸੀ ਡੇਟਿੰਗ ਕਰਦੀ ਉਹ ਜਿਹਦਾ ਮਾਸੀ ਡੇਟਿੰਗ ਕਰਦੀ ਗੋੜੇ ਖਾਗੀ ਪਲੇਟਾ ਚਾਰੀ ਮਾਸੀ ਗੋੜੀਏ ਇੰਜਨੀਓ ਕਟਲਾ ਪਾਰਨੀ
0: ਮਾਸੀ ਗੋੜੀਏ ਇੰਜਨੀਓ ਕਟਲਾ ਪਾਰਨੀ ਮਾਸੀ ਗੋੜੀਏ ਬਲੇ ਬਲੇ ਬਲੇ ਬਲੇ ਬਲੇ ਮਾਸੀ ਮਾਸੀ ਬਾਏ ਬਾਏ ਬਾਏ ਬਾਏ ਸੀ ਯੂ ਟਾਟਾ ਸੀ ਯੂ ਬਾਏ
3: ਬਾਏ
0: ਬਾਏ ਬਾਏ ਬਾਏ ਬਾਏ ਬਾਏ ਜੀ ਸੀ ਸਕੋਰ ਸੀ ਯੂ ਟਿਮਰੋ ਯੂ ਟਿਊ ਬਾਏ ਅਤੇ ਤੁਹਾਨੂੰ ਹਜੀ ਤੁਹਾਡੇ ਸਾਰਿਆਂ ਦਾ ਕਰੋ ਆਪਣੀਆਂ ਛੁੱਟੀਆਂ ਜੋਏ ਅਤੇ ਸਾਨੂੰ ਹੁਣ ਕਾਹਲੀ 'ਚ ਬਾਏ ਬਾਏ ਟਾਟਾ ਕਰਨੀ ਪੈਣੀ ਤੁਹਾਨੂੰ ਕਿਉਂਕਿ ਟਾਈਮ ਹੋ ਗਿਆ ਖਬਰਾਂ ਦਾ ਅਤੇ ਨਿੱਕੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਖਬਰਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
10: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
11: I have many cow, but favorite best cow Lali. He have 4 legs, 2 ears, 2 eyes. Very good. She very fast cow.
10: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
12: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
13: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
14: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
15: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
14: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old Geelong Road, Hoppers Crossing. Very B Toyota, the smart choice.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ। ਕਹਿੰਦੇ ਨੇ ਇੱਕ ਵਾਰੀ ਇੱਕ ਚੱਕਰਵਰਤੀ ਰਾਜਾ ਜਿਹੜਾ ਮਰਨ ਤੋਂ ਬਾਅਦ ਸੁਮੇਰ ਪਰਬਤ ਦੇ ਉੱਤੇ ਦਸਤਖਤ ਕਰਨ ਦੇ ਲਈ ਜਾ ਰਿਹਾ ਸੀ। ਕਹਾਣੀ ਹੈ ਕਿ ਸਭ ਤੋਂ ਪਹਿਲਾਂ ਚੱਕਰਵਰਤੀ ਰਾਜਾ ਜਾਣ ਲੈਣਾ ਬਹੁਤ ਜ਼ਰੂਰੀ ਹੈ। ਕਹਿੰਦੇ ਚੱਕਰਵਰਤੀ ਰਾਜਾ ਉਹ ਹੁੰਦਾ ਜਿਹਨੇ ਚਾਰੇ ਦਿਸ਼ਾਵਾਂ ਜਿੱਤ ਲਈਆਂ ਹੋਣ, ਜਿਹਨੇ ਸਾਰੇ ਦੇ ਸਾਰੇ ਮਹਾਂਦੀਪ ਦੇ ਉੱਤੇ ਰਾਜ ਕੀਤਾ ਹੋਵੇ। ਅਤੇ ਇਹ ਕੋਈ ਆਸਾਨ ਨਹੀਂ ਆ, ਕੋਈ ਇੱਕ ਪਾਸੇ ਰਾਜ ਕਰ ਲਏ ਗੱਲ ਮੰਨੀ, ਦੋ ਪਾਸੇ ਕਰ ਲਏ, ਪਰ ਸਾਰੇ ਮਹਾਂਦੀਪਾਂ ਦੇ ਉੱਤੇ ਰਾਜ ਕਰਨਾ ਇਹ ਕੋਈ ਸੌਖਾ ਨਹੀਂ ਆ। ਇਸ ਕਰਕੇ ਕੋਈ ਵਿਰਲਾ ਹੀ ਚੱਕਰਵਰਤੀ ਰਾਜਾ ਬਣਦਾ। ਪਰ ਇਸ ਰਾਜੇ ਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਇਹ ਹੁਣ ਸੁਮੇਰ ਪਰਬਤ ਦੇ ਉੱਤੇ ਜਾ ਕੇ ਦਸਤਖਤ ਕਰੂਗਾ। ਸੁਮੇਰ ਪਰਬਤ ਕੀ ਆ? ਜੈਨ ਧਰਮ ਦੇ ਵਿੱਚ ਮੰਨਿਆ ਜਾਂਦਾ ਕਿ ਮਰਨ ਤੋਂ ਬਾਅਦ ਜਦੋਂ ਤੁਸੀਂ ਸਵਰਗਾਂ ਦੇ ਵਿੱਚ ਜਾਂਦੇ ਹੋ, ਅਗਲੇ ਘਰ ਤੁਸੀਂ ਜਾਂਦੇ ਹੋ, ਅਤੇ ਉੱਥੇ ਇੱਕ ਬਹੁਤ ਵੱਡਾ ਇੱਕ ਵਿਸ਼ਾਲ ਪਰਬਤ ਹੈ। ਖਾਸੀਅਤ ਇਹ ਹੈ ਕਿ ਕਦੀ ਵੀ ਵਿਨਾਸ਼ ਨਾ ਹੋਣ ਵਾਲਾ, ਕਦੀ ਵੀ ਖਤਮ ਨਾ ਹੋਣ ਵਾਲਾ, ਹਮੇਸ਼ਾ ਸਦੀਵੇ ਜਿਉਂਦੇ ਰਹਿਣ ਵਾਲਾ ਪਰਬਤ ਹੈ। ਬਾਕੀ ਪਰਬਤ ਕਹਿੰਦੇ ਨੇ ਕਿ ਜੰਮਦੇ ਮਰਦੇ ਨੇ। ਧਰਤੀ ਦੇ ਉੱਤੇ ਜਿੰਨੇ ਵੀ ਪਰਬਤ ਨੇ ਉਹ ਕੋਈ ਜਵਾਨ ਆ, ਕੋਈ ਬੁੱਢਾ ਹੋ ਚੁੱਕਾ ਅਤੇ ਕੋਈ ਮਰ ਚੁੱਕਾ। ਜਿੱਦਾਂ ਹਿਮਾਲਿਆ ਬਾਰੇ ਕਿਹਾ ਜਾਂਦਾ ਕਿ ਇਹ ਹੁਣ ਜਵਾਨੀ ਦੇ ਉੱਤੇ ਹਰ ਸਾਲ ਇੱਕ ਫੁੱਟ ਵੱਧ ਜਾਂਦਾ। ਪਰ ਇਹ ਸੁਮੇਰ ਪਰਬਤ ਜਿਹੜਾ ਵਾ ਇਹ ਸਦੀਵ ਆ। ਸੋ ਰਾਜੇ ਨੂੰ ਬੜਾ ਮਾਣ ਆ ਕਿ ਹੁਣ ਮੈਂ ਜਾਊਂਗਾ ਅਤੇ ਜਾ ਕੇ ਉੱਥੇ ਦਸਤਖਤ ਕਰੂੰਗਾ। ਇਸ ਕਰਕੇ ਮਰਨ ਦੀ ਵੀ ਕਾਹਲ ਆ ਕਿ ਮਰਨ ਤੋਂ ਬਾਅਦ ਇੱਕ ਹੋਰ ਮੈਂ ਵੱਡੀ ਅਚੀਵਮੈਂਟ, ਵੱਡੀ ਇੱਕ ਉਪਲਬਧੀ ਪ੍ਰਾਪਤ ਕਰਨੀ ਹੈ ਇਸ ਦੁਨੀਆਂ ਦੇ ਵਿੱਚ, ਜਿਹੜੀ ਹੋਰ ਕਿਸੇ ਨੇ ਕਦੀ ਪ੍ਰਾਪਤ ਨਹੀਂ ਕੀਤੀ। ਅਤੇ ਜਦੋਂ ਜਾਣ ਲੱਗਾ ਵਜ਼ੀਰ ਦੇ ਨਾਲ ਇਹ ਸਭ ਸਾਂਝਾ ਕਰਦਾ ਅਤੇ ਉਹਦਾ ਵਜ਼ੀਰ ਹੱਸਦਾ, ਪੁੱਛਦਾ ਤੂੰ ਕਿਉਂ ਹੱਸਿਆ? ਕਹਿਣ ਲੱਗਾ ਰਾਜਨ ਜਦੋਂ ਤੁਸੀਂ ਸੁਮੇਰ ਪਰਬਤ 'ਤੇ ਪਹੁੰਚੋਗੇ ਉਦੋਂ ਮੇਰੇ ਹਾਸੇ ਦੀ ਰਮਜ ਸਮਝ ਜਾਓਗੇ। ਬਸ ਇੰਨਾ ਕਹਿ ਕੇ ਟਾਲਾ ਕੀਤਾ ਅਤੇ ਰਾਜਾ ਤੁਰ ਪਿਆ ਆਪਣੇ ਸਫ਼ਰ ਦੇ ਉੱਤੇ। ਹੁਣ ਰਾਜਾ ਜਦੋਂ ਸੁਮੇਰ ਪਰਬਤ ਦੇ ਦੁਆਰਾਂ ਦੇ ਉੱਤੇ ਪਹੁੰਚਿਆ ਅਤੇ ਉੱਥੇ ਜਿਹੜੇ ਬਾਹਰ ਸਿਕਿਉਰਿਟੀ ਲੱਗੀ ਆ ਉਹਨੇ ਰੋਕਿਆ। ਦੁਆਰਪਾਲ ਨੇ ਕਿਹਾ ਰਾਜਾ ਤੂੰ ਇਕੱਲਾ ਤਾਂ ਜਾ ਸਕਦਾ, ਅਸੂਲ ਦੇ ਮੁਤਾਬਿਕ ਇਹ ਤੇਰਾ ਪਰਿਵਾਰ, ਤੇਰੇ ਯਾਰ ਦੋਸਤ, ਤੇਰੇ ਬੱਚੇ ਨਹੀਂ ਜਾ ਸਕਦੇ। ਕਿਉਂਕਿ ਕਹਿੰਦੇ ਨੇ ਰਾਜਾ ਜਦੋਂ ਮਰਨ ਲੱਗਾ ਅਤੇ ਨਾਲ ਉਹਨੇ ਬਾਕੀਆਂ ਨੂੰ ਵੀ ਮਾਰ ਲਿਆ। ਕਿਉਂਕਿ ਜਦੋਂ ਕੋਈ ਵੱਡੀ ਕਾਮਯਾਬੀ ਤੁਸੀਂ ਪ੍ਰਾਪਤ ਕਰਦੇ ਹੋ ਅਤੇ ਫਿਰ ਉੱਥੇ ਤੁਹਾਡੇ ਆਪਣੇ ਵੇਖਣ ਲਈ ਵੀ ਚਾਹੀਦੇ ਨੇ। ਉੱਥੇ ਇਕੱਲੇ ਨੇ ਕਾਮਯਾਬੀ ਕੀ ਕਰਨੀ ਆ? ਇਕੱਲਾ ਤਾਂ ਜਿੱਥੇ ਮਰਜ਼ੀ ਬੰਦਾ ਜਾ ਕੇ ਦਸਤਖਤ ਕਰ ਹੋਵੇ, ਜਿਹੜੀ ਮਰਜ਼ੀ ਅਚੀਵਮੈਂਟ ਕਰ ਲਵੇ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਅਸਲ ਵਿੱਚ ਸਾਡੀਆਂ ਅਚੀਵਮੈਂਟਸ ਹੁੰਦੀਆਂ ਵੀ ਇਸੇ ਕਰਕੇ ਨੇ ਕਿ ਉੱਥੇ ਚਾਰ ਬੰਦੇ ਵੇਖਣ ਵਾਲੇ ਹੋਣ। ਸੋ ਕਹਿੰਦੇ ਨੇ ਪਰਿਵਾਰ ਵੀ ਨਾਲੇ ਲੈ ਗਿਆ, ਕੁਛ ਕਰੀਬੀ ਯਾਰ ਦੋਸਤ ਵੀ ਲੈ ਗਿਆ। ਉਹਨਾਂ ਸਾਰਿਆਂ ਨੂੰ ਦੁਆਰਪਾਲ ਨੇ ਰੋਕ ਦਿੱਤਾ, ਕਹਿਣ ਲੱਗਾ ਰਾਜਨ ਜੇ ਤੂੰ ਜਾਣਾ ਤਾਂ ਇਕੱਲਾ ਜਾ ਸਕਦਾ, ਇਹ ਤੇਰੇ ਨਾਲ ਨਹੀਂ ਜਾ ਸਕਦੇ, ਇਹ ਸਾਡਾ ਅਸੂਲ ਹੈ, ਇਹ ਸਾਡੇ ਰੂਲ ਹੈ। ਅਤੇ ਕਹਿੰਦੇ ਨੇ ਇੱਥੇ ਦੁਆਰਪਾਲ ਵੀ ਹੱਸਿਆ ਸੀ ਜਦੋਂ ਇਹ ਸਾਰੇ ਪਰਿਵਾਰ ਨੂੰ ਨਾਲ ਵੇਖਿਆ, ਅਤੇ ਦੁਆਰਪਾਲ ਦਾ ਵੀ ਹਾਸਾ ਨਿਕਲਿਆ ਸੀ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਦਾ ਵਜ਼ੀਰ ਦਾ ਨਿਕਲਿਆ ਸੀ। ਅਤੇ ਜਵਾਬ ਉਹਨੇ ਵੀ ਦਿੱਤਾ ਰਾਜੇ ਦੇ ਪੁੱਛਣ ਦੇ ਉੱਤੇ ਕਿ ਜਦੋਂ ਤੂੰ ਅੰਦਰ ਜਾਏਗਾ, ਜਦੋਂ ਤੂੰ ਅੰਦਰ ਦਸਤਖਤ ਕਰਨ ਲੱਗੇਗਾ ਤਾਂ ਤੈਨੂੰ ਸਮਝ ਆਜੂਗੀ ਮੈਂ ਕਿਉਂ ਹੱਸਿਆ। ਹੁਣ ਰਾਜੇ ਦੇ ਲਈ ਇਹ ਦੋਵੇਂ ਪਹੇਲੀਆਂ ਨੇ। ਰਾਜਾ ਅੰਦਰ ਜਾਂਦਾ, ਪਰਬਤ ਵੱਲ ਵੇਖਦਾ ਅਤੇ ਹੈਰਾਨ ਹੋ ਜਾਂਦਾ। ਹੈਰਾਨ ਤਾਂ ਹੁੰਦਾ ਹੀ ਹੁੰਦਾ, ਨਾਲ ਉਹਨੂੰ ਵਜ਼ੀਰ ਦੇ ਹਾਸੇ ਦੀ ਅਤੇ ਦੁਆਰਪਾਲ ਦੇ ਹਾਸੇ ਦੀ ਰਮਜ ਵੀ ਸਮਝ ਆ ਜਾਂਦੀ ਹੈ ਕਿ ਆਖਿਰਕਾਰ ਉਹ ਕਿਉਂ ਹੱਸੇ ਸੀ। ਸੀ ਤਾਂ ਰਾਜਾ ਨਾ, ਸੀ ਤਾਂ ਬੁੱਧੀਮਾਨ, ਪਰ ਗੱਲ ਇਹ ਸੀ ਕਿ ਹੁਣ ਉਹਦੇ ਦਿਮਾਗ ਦੇ ਉੱਤੇ ਕੁਛ ਹੋਰ ਹਾਵੀ ਸੀ, ਇਹ ਉਪਲਬਧੀ ਹਾਵੀ ਸੀ ਉਹਦੇ ਦਿਮਾਗ ਦੇ ਉੱਤੇ। ਚਾਰ ਛਫੇਰੇ ਮੱਥਾ ਮਾਰ ਕੇ ਦਸਤਖਤ ਕੀਤੇ ਤੋਂ ਬਿਨਾਂ ਹੀ ਰਾਜਾ ਵਾਪਸ ਆਇਆ। ਦੁਆਰਪਾਲ ਨੂੰ ਪੁੱਛਦਾ ਇਸ ਪਰਬਤ ਦੇ ਉੱਤੇ ਮੈਂ ਦਸਤਖਤ ਕਿੱਥੇ ਕਰਾਂ? ਤੇ ਦਵਾਰਪਾਲ ਫੇਰ ਖਿੜਖੜਾ ਕੇ ਹੱਸਦਾ। ਰਾਜੇ ਨੇ ਜਿਹੜੇ ਥੋੜੇ ਸ਼ੈਣੀਆਂ ਤੋਂ ਲੈ ਕੇ ਆਇਆ ਸੀ, ਕੀ ਗੱਲ ਕਿਤੇ ਵੀ ਚਲਾਉਣ ਦੇ ਲਈ ਜਗ੍ਹਾ ਨਹੀਂ ਲੱਭੀ? ਅਸਲ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੰਨੇ ਵਿਸ਼ਾਲ ਪਰਬਤ ਦੇ ਉੱਤੇ ਕਿਤੇ ਜਗ੍ਹਾ ਹੀ ਨਹੀਂ ਸੀ ਬਚੀ ਜਿੱਥੇ ਉਹ ਦਸਤਖਤ ਕਰ ਸਕਦਾ ਹੋਵੇ। ਰਾਜਾ ਮਨ ਦੇ ਵਿੱਚ ਸੋਚਦਾ ਸੀ ਕਿ ਜਦੋਂ ਮੈਂ ਦੁਆਰ ਦੇ ਵਿੱਚੋਂ ਅੰਦਰ ਐਂਟਰ ਹੋਣਾ ਤੇ ਸਾਹਮਣੇ ਬਿਲਕੁਲ ਵੱਡੇ ਵੱਡੇ ਅਕਸ਼ਰਾਂ ਦੇ ਵਿੱਚ ਮੈਂ ਆਪਣੇ ਦਸਤਖਤ ਕਰੂੰਗਾ, ਆਪਣਾ ਨਾਂ ਲਿਖੂੰਗਾ, ਤਾਂ ਕਿ ਕੱਲ੍ਹ ਨੂੰ ਜੇਕਰ ਕੋਈ ਆਉਣ ਵਾਲਾ, ਅਵਲ ਤਾਂ ਕਿਸੇ ਨੇ ਆਉਣਾ ਨਹੀਂ, ਇੰਨਾ ਔਖਾ ਕੋਈ ਐਵੇਂ ਬਣ ਜੂਗਾ? ਚੱਕਰਵਰਤੀ ਰਾਜਾ ਬਣਨਾ ਕਿਤੇ ਆਸਾਨ ਹੈ? ਅਤੇ ਜੇ ਕੋਈ ਆ ਵੀ ਗਿਆ ਤਾਂ ਸਭ ਤੋਂ ਪਹਿਲਾਂ ਮੇਰਾ ਨਾਂ ਉਹਦੇ ਮੱਥੇ ਲੱਗੂਗਾ। ਪਰ ਹੈਰਾਨ ਹੁੰਦਾ ਕਿ ਪਰਬਤ ਦੇ ਸੱਜੇ ਖੱਬੇ ਉੱਤੇ ਥੱਲੇ ਚੱਪਾ ਚੱਪਾ ਪੋਟਾ ਪੋਟਾ ਹਰ ਇੱਕ ਥਾਂ ਉਹਨੇ ਚੈੱਕ ਕਰ ਮਾਰੀ, ਪਰ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੀ ਵੀ ਥਾਂ ਨਹੀਂ ਮਿਲੀ ਕਿ ਉਹ ਆਪਣੇ ਨਾਂ ਦਾ ਇੱਕ ਅੱਖਰ ਹੀ ਪਾ ਦਿੰਦਾ। ਪੂਰਾ ਨਾਂ ਦਸਤਖਤ ਤਾਂ ਬੜੀ ਦੂਰ ਦੀ ਗੱਲ, ਯਾਨੀ ਕਿ ਇੰਨੇ ਉਸ ਤੋਂ ਪਹਿਲਾਂ ਵੀ ਹੋ ਕੇ ਜਾ ਚੁੱਕੇ ਸੀ। ਰਾਜੇ ਨੇ ਆ ਕੇ ਅਰਜ਼ ਕੀਤੀ ਦਵਾਰਪਾਲ ਦੇ ਅੱਗੇ, ਮੈਂ ਕੀ ਕਰ ਸਕਦਾ, ਉੱਥੇ ਤਾਂ ਜਗ੍ਹਾ ਹੀ ਨਹੀਂ ਬਚੀ। ਅਤੇ ਦਵਾਰਪਾਲ ਕਹਿਣ ਲੱਗਾ, ਮੈਂ ਇਹ ਨੌਕਰੀ ਆਪਣੇ ਪਿਓ ਤੋਂ ਅੱਗੇ ਕੀਤੀ ਹੈ, ਸਾਡਾ ਜੱਦੀ ਪੁਸ਼ਤੀ ਕੰਮ ਹੈ, ਇੱਥੇ ਇਸੇ ਦਵਾਰ ਦੇ ਉੱਤੇ ਨੌਕਰੀ ਕੀਤੀ ਆਪਾਂ। ਅਤੇ ਮੇਰਾ ਪਿਓ ਵੀ ਦੱਸਦਾ ਹੁੰਦਾ ਸੀ ਕਿ ਉਸ ਸਮੇਂ ਤੋਂ ਵੀ ਇਹੋ ਹੀ ਹਾਲਾਤ ਚੱਲ ਰਹੇ ਨੇ, ਅਤੇ ਸ਼ਾਇਦ ਮੇਰਾ ਦਾਦਾ ਵੀ ਇਹੋ ਹੀ ਹਾਲਾਤ ਵੇਖ ਕੇ ਗਿਆ। ਰਾਜਾ, ਤੈਨੂੰ ਕੀ ਲੱਗਦਾ ਸੀ ਤੂੰ ਇਕੱਲਾ ਚੱਕਰਵਰਤੀ, ਤੂੰ ਵੇਖ ਕੇ ਕਦੋਂ ਤੋਂ ਲੈ ਕੇ ਇਹ ਸਿਲਸਿਲਾ ਚੱਲ ਰਿਹਾ, ਤੂੰ ਇਕੱਲਾ ਨਹੀਂ। ਪਰ ਹੁਣ ਜਿਹੜੇ ਮੈਂ ਆ ਥੋੜੇ ਸ਼ੈਣੀਆਂ ਲੈ ਕੇ ਆਇਆ, ਇਹਨਾਂ ਦਾ ਕੀ ਕਰਾਂ, ਮੈਂ ਫਿਰ ਆਪਣਾ ਨਾਂ ਕਿੱਥੇ ਲਿਖਾਂ? ਅਤੇ ਦਵਾਰਪਾਲ ਫਿਰ ਹੱਸ ਕੇ ਕਹਿਣ ਲੱਗਾ, ਜਿਹੜੇ ਪਹਿਲਿਆਂ ਨੇ ਲਿਖੇ ਨੇ ਉਹ ਕਿਸੇ ਨਾ ਕਿਸੇ ਦਾ ਬੁਝਾ ਦੇ ਅਤੇ ਆਪਣਾ ਲਿਖ ਲਾ, ਜਿੱਥੇ ਤੇਰਾ ਜੀ ਕਰਦਾ ਪਹਿਲੇ ਦਾ ਬੁਝਾ ਦੇ। ਅਤੇ ਕਹਿੰਦੇ ਨੇ ਰਾਜੇ ਦੇ ਹੱਥੋਂ ਥੋੜੀਆਂ ਸ਼ੈਣੀਆਂ ਉੱਥੇ ਛੁੱਟ ਗਈਆਂ ਪਰਿਵਾਰ ਦੇ ਸਾਹਮਣੇ। ਦਵਾਰਪਾਲ ਕਹਿਣ ਲੱਗਾ, ਕੀ ਗੱਲ ਰਾਜਾ, ਆਪਣੇ ਦਸਤਖਤ ਨਹੀਂ ਕਰੇਗਾ? ਰਾਜੇ ਨੇ ਕਿਹਾ, ਨਹੀਂ, ਜਦੋਂ ਅੱਜ ਮੈਂ ਕਿਸੇ ਦੇ ਦਸਤਖਤ ਮਿਟਾ ਕੇ ਆਪਣੇ ਕਰ ਦੂੰਗਾ ਤੇ ਕੱਲ ਨੂੰ ਅਗਲਾ ਆਉਣ ਵਾਲਾ ਮੇਰੇ ਮਿਟਾ ਕੇ ਫਿਰ ਆਪਣੇ ਉੱਤੇ ਕਰ ਦੂਗਾ, ਫਿਰ ਬਚਿਆ ਕੀ? ਫਿਰ ਤਾਂ ਮੈਂ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ। ਕਹਾਣੀ ਇਹ ਰਾਜੇ ਦੀ, ਕਹਾਣੀ ਸੁਮੇਰ ਪਰਬਤ ਦੀ। ਉਹ ਰਾਜਾ ਜਿਹਨੂੰ ਲੱਗਦਾ ਸੀ ਕਿ ਮੈਂ ਦੁਨੀਆਂ ਦੇ ਉੱਤੇ ਸਿਰਫ ਇਕਲੌਤਾ, ਇਹ ਸਾਰੇ ਮਹਾਂਦੀਪ ਕੋਈ ਨਹੀਂ ਜਿੱਤ ਸਕਦਾ, ਸਿਰਫ ਮੈਂ ਜਿੱਤੇ ਨੇ ਅਤੇ ਦੁਨੀਆਂ ਦੇ ਉੱਤੇ ਮੈਂ ਹੀ ਉਹ ਕਾਰਜ ਕੀਤਾ ਅਤੇ ਮੇਰੇ ਤੋਂ ਇਲਾਵਾ ਹੋਰ ਕੋਈ ਅਗਲਾ ਪਿਛਲਾ ਕੋਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾ ਸ਼ਾਇਦ ਹਰ ਇੱਕ ਇਨਸਾਨ ਸੋਚਦਾ, ਮੈਂ, ਤੁਸੀਂ ਸਾਰੇ ਸੁਣਨ ਵਾਲੇ ਅਤੇ ਜਿਹੜੇ ਨਹੀਂ ਵੀ ਸੁਣ ਰਹੇ ਇਸ ਟਾਈਮ, ਜਿਹੜੇ ਅੱਗੇ ਸੁਣਨਗੇ, ਇਕੱਲਾ ਇਕੱਲਾ ਇਨਸਾਨ ਕਹਿੰਦੇ ਦੁਨੀਆਂ ਦਾ ਇਹੋ ਹੀ ਸੋਚਦਾ ਕਿ ਜੋ ਉਹਨੇ ਕਰ ਦਿੱਤਾ ਵਾ, ਜੋ ਉਹਦੀਆਂ ਉਪਲਬਧੀਆਂ ਨੇ, ਉਹ ਸ਼ਾਇਦ ਹੋਰ ਕੋਈ ਨਹੀਂ ਕਰ ਸਕਦਾ। ਪਰ ਦੁਨੀਆ ਭਲੀ ਸੋ ਭਲੀ, ਇਹ ਜੱਗ ਕਦੀ ਕਿਸੇ ਨੇ ਨਹੀਂ ਜਿੱਤਿਆ। ਜਿਹੜੀ ਚੀਜ਼ ਦੇ ਉੱਤੇ, ਜਿਹੜੀ ਅਚੀਵਮੈਂਟ ਦੇ ਉੱਤੇ ਅੱਜ ਤੁਹਾਨੂੰ ਮਾਣ ਹੋ ਰਿਹਾ, ਯਾਦ ਰਹੇ ਕਿ ਉਸ ਤੋਂ ਵੱਡੀਆਂ ਵੱਡੀਆਂ ਮੱਲਾਂ ਪਹਿਲਾਂ ਬੜਿਆਂ ਨੇ ਮਾਰ ਲਈਆਂ ਨੇ, ਇਹਦਾ ਕੋਈ ਅੰਤ ਨਹੀਂ, ਕਿਸੇ ਪਾਸੇ ਨੂੰ ਕੋਈ ਅੰਤ ਨਹੀਂ। ਜਿਹੜੇ ਪਰਬਤ ਦੇ ਉੱਤੇ ਤੁਸੀਂ ਆਪਣਾ ਨਾਂ ਇਕੱਲੇ ਦਰਜ ਕਰਨਾ ਚਾਹ ਰਹੇ ਹੋ, ਇਸ ਦੁਨੀਆਂ ਦੇ ਵਿੱਚ ਜਿਹੜੀ ਤੁਸੀਂ ਆਪਣੀ ਛਾਪ ਛੱਡਣ ਦੀ ਗੱਲ ਕਰਦੇ ਹੋ ਆਪਣੀਆਂ ਵੱਡੀਆਂ ਉਪਲਬਧੀਆਂ ਦੇ ਨਾਲ, ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਕਿੰਨੇ ਉਹ ਮਾਰਕਾ ਮਾਰ ਲਿਆ। ਸੋ ਇਸ ਕਰਕੇ ਮਾਣ ਕਿਸੇ ਚੀਜ਼ ਦਾ ਨਹੀਂ, ਹੰਕਾਰ ਕਿਸੇ ਚੀਜ਼ ਦਾ ਨਹੀਂ। ਇਹ ਕਹਾਣੀ ਸਾਨੂੰ ਇਹੋ ਹੀ ਦੱਸਦੀ ਹੈ ਕਿ ਤੁਸੀਂ ਬੜਿਆਂ ਦੇ ਵਿੱਚੋਂ ਇੱਕ ਹੋ, ਬਹੁਤ ਸਾਰਿਆਂ ਦੇ ਵਿੱਚੋਂ ਇੱਕ ਹੋ, ਅਨੇਕਾਂ ਦੇ ਵਿੱਚੋਂ ਇੱਕ ਹੋ, ਤੁਸੀਂ ਇਕੱਲੇ ਨਹੀਂ, ਇਕਲੌਤੇ ਨਹੀਂ ਜਿਨ੍ਹਾਂ ਨੇ ਕੋਈ ਇਹ ਵੱਡਾ ਮਾਰਕਾ ਮਾਰਿਆ ਹੋਵੇ। ਸੋ ਇਸ ਕਰਕੇ ਜੋ ਵੀ ਤੁਸੀਂ ਇਸ ਟਾਈਮ ਦੇ ਉੱਤੇ ਮਹਿਸੂਸ ਕਰਦੇ ਹੋ, ਜਿਹੜੀ ਵੀ ਤੁਹਾਡੀ ਉਪਲਬਧੀ ਆ, ਇਹ ਉਸ ਰੱਬ ਦੀ ਬਖਸ਼ਿਸ਼ ਹੈ, ਇਹ ਉਸ ਪਰਮਾਤਮਾ ਦੀ ਦੇਣ ਹੈ। ਸਾਨੂੰ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ, ਪਲ ਪਲ ਅਦਾ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਇਸ ਦੁਨੀਆਂ ਦੇ ਵਿੱਚ ਮਾਣ ਬਖਸ਼ਿਆ। ਜੋ ਅਤੇ ਜਿੰਨੇ ਕੁ ਵੀ ਲੋਕ ਤੁਹਾਡੇ ਆਸ ਪਾਸ ਨੇ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਬੱਚੇ, ਤੁਹਾਡੇ ਸਾਕ ਸੰਬੰਧੀ, ਤੁਹਾਡੇ ਚਾਹੁਣ ਵਾਲੇ, ਤੁਸੀਂ ਉਹਨਾਂ ਦੇ ਵਿੱਚ ਰਾਜੇ ਹੋ। ਉਹ ਤੁਹਾਡਾ ਨਾਂ ਇੱਜ਼ਤ ਦੇ ਨਾਲ ਲੈਂਦੇ ਨੇ, ਤੁਹਾਡੀ ਇਹੋ ਹੀ ਵੱਡੀ ਅਚੀਵਮੈਂਟ ਹੈ। ਜੇ ਤੁਸੀਂ ਚਾਹੋ ਕਿ ਸਾਰਾ ਸ਼ਹਿਰ ਤੁਹਾਡਾ ਨਾਂ ਲਵੇ ਤਾਂ ਤਾਂ ਵੀ ਕੋਈ ਅੰਤ ਨਹੀਂ, ਬੜੇ ਲੋਕ ਹੋਣਗੇ ਜਿਨ੍ਹਾਂ ਦਾ ਸਾਰੇ ਸ਼ਹਿਰ 'ਚ ਨਾਂ ਹੋਊਗਾ। ਜੇ ਤੁਸੀਂ ਚਾਹੁੰਦੇ ਹੋ ਸਾਰੇ ਰਾਜ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਦੇਸ਼ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵਿੱਚ ਤੁਹਾਡਾ ਨਾਂ ਹੋਵੇ ਤਾਂ ਤਾਂ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਬੜੇ ਨੇ ਜਿਨ੍ਹਾਂ ਦਾ ਦੁਨੀਆਂ ਭਰ ਦੇ ਵਿੱਚ ਨਾਂ ਹੈ, ਤੇ ਲੋਕ ਦੇ ਵਿੱਚ, ਪ੍ਰਲੋਕ ਦੇ ਵਿੱਚ, ਹਰ ਥਾਂ ਦੇ ਉੱਤੇ ਤੁਸੀਂ ਆਪਣਾ ਨਾਂ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਸੋ ਇਸ ਕਰਕੇ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ, ਮਾਣ ਨਹੀਂ, ਸਿਰਫ ਸ਼ੁਕਰਾਨਾ। ਸ਼ੁਕਰ ਉਸ ਰੱਬ ਦਾ ਜਿਹਨੇ ਸਾਨੂੰ ਇਹ ਛੋਟੇ ਛੋਟੇ ਜਿਹੇ ਮਾਣ ਬਖਸ਼ੇ ਨੇ। ਜੇ ਬੰਦੇ ਨੂੰ ਤਸੱਲੀ ਆ ਤਾਂ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਹੋ ਜਾਣੀ ਆ ਕਿ ਪਰਿਵਾਰ ਦੇ ਜੀ ਇੱਜ਼ਤ ਕਰਦੇ ਨੇ। ਇਸ ਤੋਂ ਵੱਡੀ ਹੋਰ ਕੋਈ ਉਪਲਬਧੀ ਨਹੀਂ ਹੋ ਸਕਦੀ, ਕਿਉਂਕਿ ਕਹਿੰਦੇ ਨੇ ਜਿਹਦਾ ਪਰਿਵਾਰ ਦੇ ਵਿੱਚ ਇੱਜ਼ਤ ਨਹੀਂ ਉਹਦੀ ਫਿਰ ਬਾਹਰ ਕੀ ਹੋਣੀ ਆ। ਜੇ ਤੁਸੀਂ ਚੱਕਰਵਰਤੀ ਰਾਜੇ ਵਰਗਾ ਮਹਿਸੂਸ ਕਰਨਾ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਵੀ ਕਰ ਸਕਦੇ ਹੋ, ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਕਰਵਾ ਸਕਦੇ ਹੋ। ਜੇ ਨਹੀਂ ਤਾਂ ਫਿਰ ਕਿਤੇ ਨਹੀਂ, ਜਿੱਥੇ ਮਰਜ਼ੀ ਭੱਜ ਕੇ ਵੇਖ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜ਼ਿੰਦਗੀ ਦਾ ਇੱਕ ਵੱਡਾ ਸਬਕ ਹੈ। ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening.
1: Haji Haji, Haji Haji, Haji Haji. Radio Haji.
2: Radio Haji. 1674 AM 24/7 Indian Radio. Sydney ka apna Indian radio station.
1: Radio Haji.
3: Stay tuned.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ। ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੂਸੀਸਾਈਡਸ ਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਅਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਏਗਾ। ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਖਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਅਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ੍ਹ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਅਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਹਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਅਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਅਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਹੈ। ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਇਹ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CDCWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਅਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਅਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ।
ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਆ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ, ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉੱਧਰ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਅਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਨੂੰ ਰੋਕ ਕੇ ਪੁਲਿਸ ਨੇ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ, ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ।
ਅਫਸਰਾਂ ਨੇ ਜਦੋਂ ਇਸ ਕਾਰਡ ਨੂੰ ਰੋਕਿਆ ਤਾਂ ਇਸ 46 ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ, ਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਰਬ ਦੇ ਵਿੱਚੋਂ, ਇੱਕ ਖੇਤਰੀ ਸਬਰਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ

ਅਲੈਮੌਂਟ ਨੂੰ ਪਾਲਣ ਦੇ ਲਈ ਹੁਣ ਪੁਲਿਸ ਨੇ $1 million ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟਾਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸ ਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਨਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਨਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਟਿਕਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਜੋ ਹੁਕਮ ਮੇਰੀ ਸਰਕਾਰ
1: ਉਹ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।
4: Hi, this is Imran Hashmi and you're listening to me on Radio Haji

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
10: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
11: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
12: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
13: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
14: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
15: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।

0: ਹਾਏ ਹਾਏ ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰੀਏ। ਹਾਏ
1: ਹਾਏ ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਉਹ 뮤직 ਹੀ ਉਦਾਂ ਦਾ ਤੁਸੀਂ ਲਾਤਾ ਸੀ ਟੈ ਟੈ ਟੈ ਟੈ ਟੈ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
0: ਹਾਂਜੀ
1: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ 뮤직 ਦੀ ਨਾਂ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ 뮤직 ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਇੱਦਾਂ ਵੀ 뮤직 ਹੋ ਸਕਦਾ
0: ਜੇ ਬਾਤ
1: ਯਾਰ ਇਹ ਗਾਣੇ ਦੇ ਹਾਲਾਤ ਆ ਸੀ ਸਾਰਿਆਂ ਨੂੰ ਇਹ
0: ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਨਹੀਂ ਬਾਅਦ ਚੋ ਇਹਦੇ ਬਾਅਦ ਚੋ ਰੀਮਿਕਸ ਹੋਇਆ ਨਾ ਸਮਝੋ
0: ਪਰ ਇਹ ਮੈਂ ਕਿਉਂ ਲਗਾਇਆ
1: ਇਹ ਕਿਉਂ ਦਿੱਲੀ
0: ਇਹ ਲਗਾਇਆ ਸ਼ਾਨ ਦੀ ਆਵਾਜ਼ ਤੇ ਅੱਜ ਹੈਗਾ ਸ਼ਾਨ ਦਾ ਬਰਥਡੇ
1: ਜੀਏਗੇ ਸ਼ਾਨ ਸੇ ਮਰੇਗੇ ਸ਼ਾਨ ਸੇ ਸ਼ਾਨ ਦੇ ਮਸਾਲੇ ਵੀ ਆਉਂਦੇ ਹੁੰਦੇ ਆ ਨਾ ਭਾਜੀ ਆਪ ਤੇ ਨੀ ਬਣਾਉਂਦੇ
0: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ ਚੱਡੀਆਂ ਨਹੀਂ ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਸ ਦਿਨ ਜੀ ਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਕਰ ਅੱਛਾ ਹਾਂ
0: ਡਿਪੈਂਡ ਕਰਦਾ ਕੋਈ ਸੈਲਿਬ੍ਰਿਟੀ ਹੋਵੇ ਹਨਾ ਹੁਣ ਹੋਵੇ ਡੋਲੀ ਬਿੰਦਰਾ ਦਾ ਆਪਾਂ ਕੀ
1: ਲਗਾਵਾਂਗੇ ਕਈ ਵਾਰੀ ਬੰਦੇ ਨਾ ਦੇਖ ਕੇ ਪਤਾ ਲੱਗਦਾ ਵੀ ਇਹਦੇ ਲਾਗੇ ਨੀ ਜਾਣਾ ਉਹ ਏਦਾਂ ਦੀ ਹੈਗੀ ਹੈ ਨਾ ਵੀ ਉਹ ਜੇ ਪਿਆਰ ਦਾ ਵੀ ਗੱਲ ਕਰੂਗੀ ਤੇ ਇਹ ਲੱਗੇ ਇਹਨੇ ਖਾ ਜਿਹੜਾ ਨੇ ਕੋਈ ਮਿਲਣਾ ਰੱਖਿਆ ਹੀ ਆ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
0: ਬੱਲੇ ਅਸੀਂ ਬੜੀਆਂ ਅੱਖਾਂ ਤੱਕ ਗਏ ਹੈ
1: ਕੀ ਕਰੀਏ ਬਸ ਏਦਾਂ ਹੀ ਆ
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ ਉਹਦੇ ਤੋਂ ਇਹਨਾਂ ਦੀ ਚੜਾਈ ਹੋ ਗਈ
1: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਵੀ
0: ਪਹਿਲਾ ਗਾਣਾ ਸੀਗਾ ਤਨਹਾ
1: ਦਿਲ ਓਏ ਹੋਏ ਹੋਏ ਯਾਰ ਆ ਵੀ ਬੱਟੇ ਵੀ ਤੁਸੀਂ ਲਾ ਦਿਓ ਬਾਅਦ ਚ ਵੀ ਬੜਾ ਕੈਂਟ ਸੀ
0: ਫਿਰ ਉਹ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਐਸ ਡੀ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
1: ਅੱਛਾ
0: ਫਿਰ ਆਈ ਸੀ ਸਾਥੀਆ ਫਿਲਮ
1: ਪਰ ਉਹਦਾ ਨਾ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਪਰ ਆ ਕਹਿੰਦੇ ਨਾ ਸਾਥੀਆ ਉਹ ਬੜਾ ਘੈਂਟ ਸੀ ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ
0: ਮੈਂ ਦੇਖੀ ਨੀ ਫਿਲਮ
1: ਮੈਂ ਵੇਖੀ
0: ਉਹਦੇ ਨਾ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਹੁੰਦੀਆਂ ਬਾਰਾਂ ਤੇਰਾਂ ਸਾਲ ਦੇ ਚੌਦਾਂ ਸਾਲ ਦੇ ਮੈਨੂੰ ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਉਹ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨੀ ਦੇਖਣੀ ਹੈ ਸਟੈਂਡ ਲੈ ਕੇ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹੈ ਨਾ ਫਿਰ ਕੱਲ ਹਾ ਨਾ ਹੋ ਚ
1: ਇਹ ਵੀ ਸਾਰੇ
0: ਹੁਆ ਹੈ ਸਾਰੇ ਸ਼ਾਨ ਦੇ ਹੀ
1: ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਇਹਨਾਂ ਨੇ ਹਾਂ
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
1: ਸਹੀ ਗੱਲ ਆ ਹੋਰ ਇੱਕ ਸ਼ਾਨ
0: ਹਮ ਤੁਮ ਦੇ ਵਿੱਚ ਲੜਕੀ ਕਿਉਂ ਲੜਕੋ ਸੀ ਨਹੀਂ ਹੋਤੀ ਉਹ ਵਾਲਾ
1: ਹਾਂ ਨਾ ਜਾਨ ਨਹੀਂ
0: ਹਾਂ ਫਿਰ ਲਕਸ਼ਯ ਦਾ ਆਇਆ ਸੀ ਮੈਂ ਐਸਾ ਕਿਉਂ
1: ਸਹੀ ਗੱਲ
0: ਤੇ ਦਸ ਬਹਾਨੇ ਦਾ ਟਾਈਟਲ ਸੌਂਗ
1: ਦਸ ਬਹਾਨੇ ਕਰਕੇ ਲੈ ਗਏ ਦਿਲ ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲੋ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
0: ਚੌਦਾਂ ਦਾ ਲਗਾ ਨੀ ਸੀ ਸਾਡੇ ਚੌਦਾਂ ਤੇਰਾਂ ਬਹਾਨੇ ਕਰਕੇ ਲੈ ਗਏ
1: ਸਾਡੇ ਇੱਥੇ ਵੀਹ ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
0: ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਨ੍ਹਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਖਬਰਾਂ ਬੜੀਆਂ ਵਧੀਆ ਨੇ
1: ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਹੀ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੇ ਸ਼ਾਂਤਨੂ ਮਤਲਬ ਨਾਂ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਗੁਗਲੂ ਗੁਗਲੂ ਏਦਾਂ ਸ਼ਾਂਤਨੂ ਵੀ ਏਦਾਂ ਦਾ ਲੱਗਣ ਦੇ ਨਾ ਹੈਲੋ ਸ਼ਾਂਤਨੂ
0: ਨਾਮ ਲੱਗਦਾ ਹੀ ਨਹੀਂ
1: ਨਾਮ ਲੱਗਦਾ ਨਹੀਂ ਯਾਰ ਇਹ ਲੱਗਦਾ ਵੀ ਜਿੱਦਾਂ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਦੇ ਆ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ ਟਾਈਮ ਤੇ ਪਤਾ ਨੀ ਲੱਗਣ ਦਿਆ ਕਿਦਾਂ ਇਹ ਸਿੱਧੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
0: ਇੱਥੇ ਹੀ ਆ ਸਰ
1: ਯਾਰ ਸਮਝ ਨਹੀਂ ਲੱਗਦੀ
0: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
1: ਤੁਸੀਂ ਸੱਚ ਹਾਂ ਉੱਥੇ ਗਏ ਡੱਬੋ ਬੇਸਿਕਲੀ
0: ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ, ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਦਨ
1: ਭਾਈ, ਇਹ ਇਹ ਭਲਾ ਕਿਉਂ ਲੱਗਦਾ?
0: ਕਿਉਂ
1: ਟ੍ਰੈਫਿਕ ਕਰਕੇ?
0: ਹਾਂ ਸਾਫ ਹੈ,
1: ਟ੍ਰੈਫਿਕ ਸਾਫ ਕਿਉਂਕਿ ਉੱਥੇ ਕੀ ਉੱਥੇ ਜਿੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਨਾ, ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ, ਟਾਈਮ ਹੌਲੀ ਹੌਲੀ ਬੀਤ ਰਿਹਾ,
0: 5 ਮਿੰਟਾਂ ਚ ਸਾਰਾ ਕੁਝ ਆ ਜਾ
1: ਚੱਲਿਆ, ਟ੍ਰੈਫਿਕ ਐ ਜਾਂਦੀ ਹੈ ਨਾ। ਹੁਣ ਆ ਸਿਡਨੀ ਵਿੱਚ ਵੇਖੋ, ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ, ਇਧਰ
0: ਸਹੀ ਗੱਲ ਹੈ
1: ਤੇ ਉਹ
0: ਹਾਰਨ ਬਹੁਤ ਮਾਰ। ਅੱਛਾ, ਲੋਕਾਂ 'ਚ ਪੇਸ਼ੈਂਸ ਨਹੀਂ ਇੱਥੇ, ਉੱਥੇ ਮਤਲਬ ਇਹ ਚੀਜ਼ ਦੇਖੀ, ਇੱਥੇ ਨਾ ਮਰਜ਼ ਕਰਨ ਲੱਗੇ ਲੋਕਾਂ 'ਚ ਪੇਸ਼ੈਂਸ ਨਹੀਂ, ਮਾੜਾ ਜਿਹਾ ਅੱਗੇ ਕੱਢ ਲਓ ਗੱਡੀ ਨਾਲ ਦੀ
1: ਨਾਲ ਚੜਾ ਕੇ ਚੱਲੇ, ਜਗ੍ਹਾ ਨਹੀਂ ਦਿੰਦੇ। ਹਾਂ,
0: 1 ਸਕਿੰਟ ਜ਼ਿੰਦਗੀ ਦਾ ਬਜਾ ਕੇ ਕੀ ਕਰੋਗੇ?
1: ਸਹੀ ਗੱਲ ਆ,
0: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ।
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ ਤੇ ਮੈਂ ਐਵੇਂ ਦੋ ਲੇਨਸ ਐ ਰਾਈਟ ਮੁੜਦੀਆਂ ਨੇ,
1: ਦੋਨੇ ਇਕੱਠੀਆਂ ਰਾਈਟ ਮੁੜਦੀਆਂ, ਹਾਂ ਠੀਕ ਹੈ,
0: ਤੇ ਮੈਂ ਪੜਲੀ ਲੇਨ ਚ ਆਫਕੋਰਸ, ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪੜਲੀ ਲੇਨ ਤੋਂ ਪਰੇ ਨਾਲ ਦੀ ਨਾਲ ਐ ਘੁੰਮ ਕੇ
1: ਜਾਣਾ,
0: ਮੈਂ ਸਿੱਧਾ ਨਹੀਂ ਜਾਣਾ ਹੈਗਾ, ਤੇ ਮੈਂ
1: ਤੁਸੀਂ ਉਧਰਲੇ ਪਾਸੇ
0: ਚਲੇ ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ।
1: ਅੱਛਾ ਠੀਕ ਹੈ,
0: ਹਾਂ, ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ, ਤੇ ਹੁਣ ਪਤਾ ਨਹੀਂ ਆਪਣੇ ਦਿਮਾਗ 'ਚ ਕੀ ਅਸਿਊਮ ਕੀਤਾ ਹੋਣਾ ਕੀ ਨਹੀਂ, ਬਈ ਇਹ ਕਿਤੇ ਅੱਗੇ ਕੱਢ ਕੇ ਉਹ ਮੇਰੇ ਵਾਲੀ ਲੇਨ 'ਚ ਲੈ ਆਇਆ, ਮੈਨੂੰ ਦੇਖ ਕੇ ਘੂਰੀ ਕੱਢ ਕੇ ਅੱਗੇ ਲੰਘੇ, ਮੈਂ ਕਿਹਾ ਸੀਰੀਅਸਲੀ ਭਰਾਵਾ ਇੰਨਾ ਵਿਹਲਾ ਇਹਨੂੰ?
1: ਅੱਛਾ, ਹਾਂ, ਕਈਆਂ ਨੂੰ ਲੱਗਦਾ ਜਦੋਂ ਸਪੋਜ਼,
0: ਮੈਂ ਕਿਹਾ ਕਿਤੇ ਤੂੰ ਸਕਿੰਟ ਬਚਾ ਰਿਹਾ ਸੀ ਆਪਣਾ, ਵੀ ਇਹ ਮੇਰੇ ਤੋਂ ਅੱਗੇ ਨਾ ਲੰਘ ਜਾ, ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ।
1: ਸਹੀ ਗੱਲ,
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ,
1: ਉਹਨੂੰ ਕੀ ਪਤਾ ਦੱਸ। ਅੱਛਾ ਭਾਜੀ, ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ, ਮੇਰੇ ਖਿਆਲ ਨਾਲ ਜਿੰਨੇ ਵੀ ਲਿਸਨਰਸ ਹੁੰਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ, ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ, ਠੀਕ ਹੈ,
0: ਸਪੋਜ਼ ਕੀ ਗੱਡੀ ਚਲਾਉਂਦੇ
1: ਮਤਲਬ ਵੈਸੇ ਹੀ, ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ ਉਹ ਕਦੀ ਕਦੀ ਆਉਂਦਾ, ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ
0: ਹੈ, ਉਹ
1: ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ, ਗੱਲ ਕੀ ਹੈ, ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ,
0: ਐਫਬੀਆਈ ਤਾਂ ਨਹੀਂ ਹੈਗੀ,
1: ਮਤਲਬ ਬੜਾ
0: ਹਮਨੇ ਤੋਂ ਚਾਰੋਂ ਤਰਫ ਸੇ ਖੇਡ ਲਿਆ ਹੈ,
1: ਬੜਾ ਅਲੱਗ ਜਿਹਾ ਲੱਗਦਾ ਯਾਰ, ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
0: ਸਾਡੇ ਮਾਟੀ,
1: ਉਹ ਵੇਲਾ ਦੇ
0: ਤੁਮਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ,
1: ਉਹ ਤੇ ਕਰਦਾ ਜਦੋਂ ਲਾਸਟ ਵੀ ਬਣਿਆ ਜਦੋਂ ਰਾਵਣ ਭੰਗੜਾ ਬੋਲ ਲਿਆ,
0: ਕਿਹੜਾ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ ਕੱਢੀ ਕੋਈ ਕਾਰਡ?
1: ਨਹੀਂ ਯਾਰ, ਕੀ ਉਹ ਹਨੂਮਾਨ
0: ਹਨੂਮਾਨ ਬਣੇ,
1: ਹਨੂਮਾਨ ਬਣਾ ਯਾਰ, ਕੀ ਆਇਆ ਲੈ ਕੇ ਆਉਂਦਾ ਉਹਦੇ ਵਿੱਚ।
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ,
1: ਪੱਤਰਕਾਰ
0: ਹਾਂ, ਜਰਨਲਿਸਟ ਬਣ ਕੇ ਜਾਓ।
1: ਓ ਅੱਛਾ, ਹਾਂ, ਉਹਦੇ ਨਾਲ ਨਾ ਸਟੇਜ ਹੋ ਸਟੀਕਰ ਐਰਕੀ, ਸੱਚ ਐਰਕੀ, ਸੱਚ ਕੀ ਹੋ ਭਾਜੀ, ਐਰਕੀ ਬੜੀ ਵਧੀਆ, ਤੁਹਾਨੂੰ ਮੈਂ ਗੱਲ ਸ਼ੇਅਰ ਕਰ ਲਈ ਜਾਂਦਾ, ਪਾਰਟੀ ਸੀ ਠੀਕ ਹੈ, ਤੇ ਉਹ ਕਈ ਪਤਾ ਲੱਗ ਜਾਂਦਾ ਵਾ ਅੱਗੋਂ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ, ਜੇ ਤੱਕ ਉਹ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਇੱਦਾਂ ਹੋ ਜਾਣ ਨਾ, ਤੇ ਫਿਰ ਮੇਰੇ ਇਧਰ ਐਕਟਰ ਨਿਕਲ ਆਉਂਦਾ ਵਾ, ਫਿਰ ਮੈਂ ਗੂਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦਿੱਤੀ, ਸ਼ਰਾਬੀ ਦੀ ਕਰਾ ਕੇ, ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋ ਸਟੇਜ ਹੋ ਰਹੀ ਹੈ, ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ, ਸਾਰੇ ਜਾਣੇ ਹੱਸੀ ਜਾ ਰਹੇ। ਉਹ ਭਾਜੀ ਉਹ ਗੂਗੂ ਗੋਇਲ ਕੱਢਿਓ ਫੇਰ ਵਾਲਾ, ਉਹ ਮੈਂ ਨਾ ਉਹ ਡਾਇਲੌਗ ਬੋਲਿਆ ਸੀ, ਮਤਲਬ ਇੱਕ ਨਾ ਕੀ ਸੀ ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਹਿੰਦੀ ਪਾਲਦੀ ਸੀ, ਤੇ ਉਹ ਹਿੰਦੀ ਚ ਉਹਨੇ ਉਹਨੂੰ ਮੈਂ ਪੁੱਛਿਆ ਸਾਰਾ, ਉਹਨੇ ਹਿੰਦੀ ਚ ਜਵਾਬ ਦਿੱਤਾ, ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ, ਮਤਲਬ ਆਪਕੋ ਸਮਝ ਆ ਰਹੀ ਹੈ? ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ। ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ, ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ, ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗਲਾਬੋ, ਮੈਂ ਕਿਹਾ ਦੱਸੋ ਕੀ ਗਿਆ, ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਜਿਹਾ ਅਲੱਗ ਹੋ ਗਿਆ, ਮੈਂ ਕਿਹਾ ਉਹ ਤਾਂ ਪੂਰੀ ਪੰਜਾਬੀ
0: ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ, ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਉਹ ਮਤਲਬ ਉਹਦੇ ਵਿੱਚ ਕੀ ਹੋਇਆ, ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਖਾਇਓ, ਭਾਜੀ ਅਮਿਤਾਭ ਬੱਚਨ ਕੱਢਿਓ, ਭਾਜੀ ਆਹ ਕਰਿਓ,
0: ਤੁਸੀਂ ਮੇਲ ਮਿੱਤਰ ਵਧੀਆ ਕੱਢ ਸਕਦੇ ਹੋ,
1: ਮੇਲ ਭਾਜੀ ਮੇਲ ਮਿੱਤਰ, ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ
0: ਤੁਸੀਂ ਲੈ ਕੇ ਜਾਓ ਦਿਹਾੜੀ ਤੇ,
1: ਆ ਜਾਓ ਦਿਹਾੜੀ ਤੇ, ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ।
0: ਅਜੇ ਮੈਂ ਤਾਂ ਪੱਤਰਕਾਰੀ ਠੀਕ ਹੈ, ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ
1: ਹੈਗਾ, ਪੱਤਰਕਾਰੀ ਹਾਂ ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ ਹੋਈ,
1: ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ, ਮੈਨੂੰ ਹੁਣ ਪਤਾ ਲੱਗਾ, ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਆ ਗਈ, ਓਹੋ ਮੈਂ ਕਿਹਾ ਟੌਪਿਕ ਨੂੰ ਫਿਰ ਉੱਤੇ ਲੈ ਕੇ ਜਾਓ। ਅੱਛਾ ਹਾਂ, ਮੈਂ
0: ਪਹਿਲੀ ਖਬਰ ਸਾਡੀ
1: ਉਹ ਪਰ ਟੁੱਟ ਗਿਆ, ਹਾਂ ਆਇਆ ਹੈ ਤੁਹਾਡੇ ਨਾਲ, ਸਮਝੋ
0: ਹੌਲੀ ਹੌਲੀ ਸਪੀਡ ਫੜੂਗਾ, ਇਹ ਸਾਊਂਡ ਇਫੈਕਟ ਨੇ। ਇਮੇਜਿਨ ਕਰੋ ਤੁਸੀਂ ਕੋਸਟਾਰੀਕਾ ਬੈਠੇ ਹੋ ਬੀਚ ਦੇ ਉੱਤੇ,
1: ਲਾਈਟਾਂ
0: ਹੈਗੀ, ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ?
1: ਵੈਸੇ
0: ਹੌਲੀ ਹੌਲੀ ਰਿਦਮ ਫੜ
1: ਹੌਲੀ ਹੌਲੀ ਮਿਊਜ਼ਿਕ
0: ਦੱਸਾਂਗੇ
1: ਭਾਈ ਆਪਾਂ ਦਾਕਸ਼ਰੀ ਖੇਡਿਆ ਕਰੀਏ
0: ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ
1: ਇੱਕ ਦੇਸ਼
0: ਜੇ ਬਾਤ ਕੱਲ ਦੇ ਦਿਨ ਜਿਹੜਾ ਨਿਊਜ਼ ਚੈਨਲ ਤੇ ਬੈਠ ਕੇ ਐਂਕਰਿੰਗ ਕਰਦਾ ਸੀ ਯਹੀ ਹੈ ਵੋ ਲੋਕ ਅੱਜ ਆਪ ਉਹ ਲੋਕ ਹੋਊਗਾ
1: ਅੱਛਾ ਉਹ ਮਤਲਬ ਜਿੱਥੇ ਉਹ ਕਰਦਾ ਸੀ ਜਿਸ
0: ਦੇਸ਼
1: ਦੇ ਰਾਜਾ ਉਸੇ ਦੇਸ਼ ਦੀ
0: ਸ਼ਾਹੀ ਗੱਦੀ ਤੇ ਬੈਠਾ ਮਤਲਬ ਕਿਹੜੀ ਕੰਟਰੀ ਹੈ
1: ਕਿਹੜੀ ਕੰਟਰੀ ਆ
0: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ ਤੁਹਾਨੂੰ ਬਹੁਤ ਵਾਰ ਆਫਰ ਕੀਤਾ ਚਲ ਜੋ ਮੌਕਾ
1: ਦਾ
0: ਹੁਣ ਨਹੀਂ ਮੌਕਾ ਰਿਹਾ
1: ਯਾਰ ਯੁਗਾਂਡੇ ਦਾ ਹੈ
0: ਯੁਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ
1: ਅੱਛਾ
0: ਅਸਲ ਚ ਹੋਇਆ ਕੀ ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨ ਹੁੰਦੇ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਹੈ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ ਤੇ ਰਾਜਾ ਜਿਹੜਾ ਸੀਗਾ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਕਰਕੇ ਫਿਰ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ ਲਿਆਂਦਾ ਗਿਆ
1: ਹਨਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਹੈ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਾਣਾ ਤੂੰ
0: ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ
1: ਹਾਂ
0: ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ ਮੈਨੂੰ ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ ਰਹੇ
1: ਹੋ
0: ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਆ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ ਆਪਣੇ ਹੱਥਾਂ ਚ ਫੋਨ ਲੈ ਕੇ ਗਏ ਤੇ 6 ਚਾਕਲੇਟ ਤੇ ਹੁਣ ਤੁਸੀਂ ਸੋਚੋ ਮਤਲਬ ਕਹਿੰਦੇ ਕਿਸਮਤ
1: ਇਹਦੇ ਨਾਲ ਦੀ ਰਿਲੇਟਡ ਗੱਲ ਹੈਗੀ ਆ ਮਤਲਬ ਜਿੱਦਾਂ ਤੁਸੀਂ ਕਹਿਣਾ ਸਰਪ੍ਰਾਈਜ਼ ਮਤਲਬ ਕਿਸਮਤ ਦੇਖੋ ਹਨਾ ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਈ ਜਦੋਂ ਨਾ ਲੱਕੀ ਡਰਾਅ ਕੱਢਦੇ ਆ ਠੀਕ ਹੈ ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਆ ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾਅ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: ਅੱਛਾ
1: ਮਤਲਬ ਉਹਨੇ ਆਪਣੀ ਉਹਦੇ ਹੱਥ ਆਪਣੀ ਹੀ ਆ ਗਈ
0: ਯਾਰ
1: ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ ਹੈ
0: ਹੋਇਆ
1: ਇਹ ਇੱਥੇ ਆਪਣਾ
0: ਮਤਲਬ ਇੱਥੇ ਸਿਡਨੀ ਚ ਹੀ ਹੋਇਆ
1: ਸਿਡਨੀ ਚ ਹੋਇਆ ਹਾਂਜੀ ਆਹੀ
0: ਬਾਤਾਂ ਯਾਰ ਕਮਾਲ ਹੀ ਕਰਤੀ
1: ਤੇ ਮੈਂ ਕਿਹਾ ਯਾਰ ਇਦਾਂ ਕਦੀ ਹੋਇਆ ਨਹੀਂ ਹੈ ਔਰ ਮੈਂ ਖੁਦ ਹੈਰਾਨ ਹੋ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ ਦੇਖ ਲਓ ਕਿੰਨੀਆਂ ਪਰਚੀਆਂ ਹੀ ਵਿੱਚ ਨਾ
0: ਭਾਜੀ ਇਹ ਕਹਿੰਦੇ ਕਿਸਮਤ ਸਰ
1: ਹਾਂ ਸਹੀ ਗੱਲ ਅੱਛਾ ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ ਦੋ
0: ਤੁਹਾਡੀ ਲਿੰਕ ਲਈ ਕਦੇ
1: ਉਹੀ ਦੱਸਣ ਲੱਗਾ ਲਾ ਲਾਸਟ ਨਾਲ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ ਕੁਬੀ ਕਈ
0: ਕੁਜੀ
1: ਨਹੀਂ ਕੁਜੀ ਉਹ ਫੈਸਟੀਵਲ ਹੁੰਦਾ ਵਾ
0: ਇੱਥੇ
1: ਉਹ ਇੱਥੇ ਫੈਸਟੀਵਲ ਹੋਇਆ ਸੀ ਤੇ ਉੱਥੇ ਨਾ ਮੈਂ ਵੀ ਪਰਚੀਆਂ ਪਾਤੀਆਂ ਸੀ
0: ਅੱਛਾ
1: ਤੇ ਉਹਨਾਂ ਨੇ ਨਾ 8 ਕੱਢਣੀਆਂ ਸੀ ਤੇ ਮੈਂ ਉੱਥੇ ਖੜਾ ਰਿਹਾ ਮੈਂ ਲੇਟ ਹੋ ਰਿਹਾ ਦੂਜੀ ਜੋਬ ਤੋਂ ਮੈਂ ਕਿਹਾ ਯਾਰ ਕੀਮਤਾਂ ਨਿਕਲੀ ਜਾਵੇ ਉਧਰੋਂ ਮੈਂ ਲੇਟ ਵੀ ਹੋ ਗਿਆ ਇਧਰੋਂ ਪਰਚੀਆਂ ਵੀ ਨੀ ਕੋਈ ਨਿਕਲੀ
0: ਪਰਚੀ ਵੀ ਨੀ ਨਿਕਲੀ ਤੁਸੀਂ ਦੇਖੀ ਵੀ ਗਏ ਵੀ ਮੇਰੀ ਨਿਕਲੂ
1: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
0: ਜਦੋਂ ਤੁਸੀਂ ਇਹ ਕਰਦੇ ਹੁੰਦੇ ਹੋ ਨਾ
1: ਜਦੋਂ ਉਧਰ ਹੀ ਨਿਕਲਦੀ
0: ਨਾ
1: ਪਰ ਭੁੱਲ ਜਾਓ ਪਰਚੀ ਪਾ ਕੇ ਘਰ ਜਾ ਕੇ ਸੌਂ ਜਾਓ ਫਿਰ
0: ਮੇਰੇ ਵੀ $10 ਨਿਕਲੇ
1: ਪਲਾਸਟਿਕ ਵਾਲੀ 10 ਸੈਂਟ ਮਿਲਦੇ ਹੁੰਦੇ ਆ ਮੈਂ ਜੱਪਣ ਗਏ ਸੀ ਉਹਨਾਂ ਨੇ ਪਰਚੀ ਕੀਤੀ ਹਾਂ ਪੈਸੇ ਨੀ ਦਿੱਤੇ ਵਾਊਚਰ
0: ਵਾਊਚਰ ਦੇਣਗੇ
1: ਤੇ ਉਹ ਮੈਨੂੰ ਪਤਾ ਹੀ ਨੀ ਹੁਣ ਕਿੱਥੇ ਆ ਜੱਪਾ ਨੂੰ ਮੈਂ ਲੈ ਕੇ ਗਿਆ ਉਹਨੂੰ ਬੜਾ ਵਧੀਆ ਲੱਗਾ ਵੀ ਪਾਪਾ ਦੇਖੋ ਅੰਦਰ ਕਿੱਦਾਂ ਜਾ ਰਹੀ ਆ ਮੈਂ ਤੁਸੀਂ ਤੁਹਾਡੇ ਕਰਕੇ ਤੇ ਮੈਂ ਕੀਤੀ ਸ਼ੁਰੂ ਕੀਤਾ ਤੁਸੀਂ ਜਦੋਂ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਣਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
0: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
1: ਹਾਂ ਸਹੀ ਗੱਲ ਹੈ
0: ਥੋੜੀਆਂ ਥੋੜੀਆਂ ਜੀ ਜਿਵੇਂ 10-10 ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ ਉਹਦੇ ਚ ਕੀ ਹੈ ਕਿ ਜਵਾਕਾਂ ਦਾ ਚਲੋ ਇੱਕ ਉਹ ਵੀ ਬਣਿਆ ਰਹਿੰਦਾ ਤੇ ਐਨਵਾਇਰਮੈਂਟ ਵੀ ਬਚਿਆ ਰਹਿੰਦਾ ਹੈਗਾ ਤੇ ਉਹ 10-10 ਸੈਂਟ ਵਾਲੀਆਂ ਤੇ ਉਹ ਮਤਲਬ 5 ਕੁ ਬੋਤਲਾਂ ਹੋਈਆਂ ਜਿਵੇਂ ਹੁਣ ਹਫਤੇ ਚ 2-3 ਵਾਰ ਨਾਲੇ ਉਦਾਂ ਹੀ
1: ਘੁੰਮਦੇ
0: ਸਾਡੇ ਰਾਹ ਚ ਜੇ ਤੁਹਾਡੇ ਰਾਹ ਦੇ ਵਿੱਚ ਨੀ ਨਾ ਹੈਗਾ ਫੇਰ ਤੁਹਾਨੂੰ ਔਡ ਜਿਹਾ ਲੱਗਦਾ ਵੀ ਬਹੁਤ ਲੋਕ ਕਰਦੇ ਨੀ ਹੈਗੇ ਫੇਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹਨਾ ਉੱਥੇ ਛੁੱਟੀਆਂ ਤੇ
1: ਅੱਛਾ ਜੀ
0: ਤੇ ਰੇਂਜ ਰੋਵਰ ਵਗੈਰਾ ਹਨਾ
1: ਅੱਛਾ ਠੀਕ ਹੈ
0: ਉਹਨੇ ਵੀ ਏਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ
1: ਅੱਛਾ ਉਹ ਤੇ ਹਾਂ ਸਹੀ
0: ਮੈਂ ਕਿਹਾ ਭਾਜੀ ਵੀ ਤੁਸੀਂ ਏਦਾਂ ਕਹਿੰਦੇ ਯਾਰ ਵੀ ਮੁਝੇ ਠੀਕ ਲੱਗਦਾ ਹੈ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਏਦਾਂ ਇਹ ਐਸੇ ਕਾਇਦੇ ਮੇ ਰਹਤੇ ਹੈ ਕਾਨੂੰਨ ਮੇ ਰਹਤੇ ਹੈ ਹਰ ਚੀਜ਼ ਏਦਾਂ ਹੁੰਦੀ ਹੈ ਪੂਰੇ ਐਨ ਉਹ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਮੈਂ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
1: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
0: ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਂਟ ਲਾਈਕ ਇਟ ਕਹਿੰਦਾ ਮੈਨੂੰ ਐਂ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟਤੀ
1: ਅੱਛਾ
0: ਹਾਂ ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ
1: ਹਾਂ
0: ਉਹ ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀਵੇ
1: ਚਲੋ
0: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਉਂਦੇ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨਦਾਰ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
1: ਚੱਕ ਦੋ ਫਿਰ
0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਉਂਦੇ
1: ਚੱਕ ਦੋ ਜੀ ਚੱਕ ਦੋ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
6: ਸੇਵਾ ਵਿੱਚ।
8: 1674

0: ਚਲੋ ਦੇਖ ਲੈਣੇ ਜੇ ਲੱਭਦੇ ਕਿਉਂਕਿ ਨਹੀਂ ਤੁਸੀਂ ਹਟਣਾ ਨਹੀਂ ਗਾਈ ਜਾਂਦੇ
1: ਨਹੀਂ ਨਹੀਂ ਨਹੀਂ ਇਹ ਕਰਿਓ ਕਰਿਓ ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ ਹਾਂਜੀ ਚਲੋ ਜੀ
0: ਓਕੇ ਸੋ ਵੈਲਕਮ ਬੈਕ ਜੀ ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ
1: ਹਾਂਜੀ
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ
1: ਅੱਛਾ ਜੀ ਅੰਗਰੇਜ਼ੀ
0: ਵਟ ਇਫ
1: ਵਟ ਇਫ
0: ਕਿ ਤੁਹਾਡਾ ਵਿਆਹ ਹੋਵੇ ਮੰਨ ਲਓ
1: ਮੇਰਾ ਹੋਵੇ ਨਵਾਂ
0: ਨਵਾਂ ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ
1: ਗੱਲ ਜਿਹੀ ਗੱਲ ਕਰੋ ਖੁਸ਼ੀ ਤੇ ਹੋ ਹੀ ਜਾਂਦੀ ਹੈ ਲਵੇ
0: ਤੁਹਾਡਾ ਵਿਆਹ ਹੋਇਆ ਨੀ ਹੋਇਆ ਤੁਸੀਂ ਸਮਝੋ ਵੀ ਮੈਂ ਪੁਰਾਣੇ ਟਾਈਮ
1: ਚਲ ਮੈਂ ਫੀਲਿੰਗ ਲੈ ਲਾ ਫਿਰ ਮੇਰਾ ਵਿਆਹ ਫੇਰ ਹੋ ਰਿਹਾ ਵਾ ਠੀਕ ਹੈ
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ
1: ਸ਼ਗਨ ਪਾ ਕੇ ਜਾਂਦੇ
0: ਲਿਫਾਫੇ ਲੁਫੇ ਪੜਾ ਕੇ ਜਾਂਦੇ ਹੈਗੇ
1: ਠੀਕ ਹੈ
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ ਇੱਧਰ ਲਾੜੀ ਬੈਠੀ ਹੈ ਇੱਧਰ ਤੁਸੀਂ ਬੈਠੇ ਹੋ ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ ਕੋਈ 500 ਦਾ ਪਾਉਂਦਾ ਕੋਈ 100 ਦਾ 1000 ਦਾ ਪਾਉਂਦਾ ਹੈਗਾ
1: ਸਹੀ ਗੱਲ
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ
1: ਹਾਂਜੀ
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ
1: ਅੱਛਾ ਸ਼ਗਨ ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ ਭਾਈ ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ ਹਾਂ ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ
1: ਤੇਰੀ 25,000
0: ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ ਸਾਰੇ ਚਲੇ ਗਏ ਰਿਸ਼ਤੇਦਾਰ
1: ਸ਼ਗਨ ਪਏ
0: ਹੁਣ ਸ਼ਗਨ ਇਕੱਠੇ ਹੋ ਗਏ
1: ਹੁਣ
0: ਸ਼ਗਨ ਗਿਣਨ ਲੱਗੇ ਨੇ
1: ਹੁਣ
0: ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ ਵਾਲਾ ਕਿਹੜਾ 9 ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ
1: ਸ਼ਗਨ ਦਾ ਹੀ
0: 10,00,000 ਰੁਪਈਆ ਇਕੱਠਾ ਹੋ ਗਿਆ ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ
1: ਕਿੱਥੇ ਲੈ ਕੇ
0: 10,00,000 ਰੁਪਈਆ ਆ ਗਏ ਇਨਕਮ ਟੈਕਸ ਵਾਲੇ ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ ਉਹ ਤੇ ਘਰ ਦੀ ਨੂੰ ਕਹਿੰਦਾ ਹੋਣਾ ਲੈ ਵਧੀਆ ਤੇਰਾ
0: ਵੈਸੇ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਕਿ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ ਸੋਨਾ ਚਾਂਦੀ ਹੁੰਦਾ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ 'ਚੋਂ ਛੋਟ ਨਹੀਂ ਮਿਲਦੀ ਹੈ ਸੋ ਤੁਸੀਂ ਦੇਣਾ ਦੇ ਦਿਓ
1: ਅੱਛਾ
0: ਬਟ ਇਟਸ ਨੋਟ ਗੋਇੰਗ ਟੂ ਐਗਜ਼ੈਂਪਟ ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ ਇਹਦੇ 'ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ
1: ਲੱਗਦਾ ਕੋਈ ਟੈਕਸ ਟੁਕਸ ਦੇਣ ਦੀ ਲੋੜ ਨਹੀਂ ਹਾਂ ਉਹ ਤਾਂ ਸਹੀ
0: ਫੇਰ ਵੀ ਮਤਲਬ ਹਨਾ
1: ਪਰ ਉਹ 10,00,000 ਹੋ ਗਏ
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ
1: ਅੱਛਾ ਜੀ
0: ਉਹ ਲਾਅ ਇਹ ਕਹਿੰਦਾ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ ਚਾਹੇ ਉਹ ਗਿਫਟ ਚ ਮਿਲਿਆ
1: ਚਾਹੇ ਸ਼ਗਲ ਹੈ ਚਾਹੇ ਕੁਛ ਵੀ ਹਾਂ
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ
1: ਕਿਉਂ ਮਿਲਿਆ ਕਿਉਂ ਦਿੱਤਾ ਯਾਰ ਇਹ ਵੀ ਬੜਾ ਪੰਗਾ ਹੈ ਪਰ ਅੱਛਾ ਹਾਂ 2,00,000 ਦੇ
0: ਅੱਛਾ ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ
1: ਹਾਂਜੀ
0: ਇਹਦੇ ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ ਚ ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ ਬਟ ਇੱਕ ਫੇਕ ਆਈਡੀ ਕ੍ਰੀਏਟ ਕੀਤੀ ਗਈ ਸੀ
1: ਚਲੋ ਹਾਂ
0: ਐਕਸ ਦੇ ਉੱਤੇ ਟਵਿੱਟਰ ਕਹਿੰਦੇ ਹੁੰਦੇ ਸੀ ਨਾ
1: ਅੱਛਾ ਟਵਿੱਟਰ ਐਕਸ ਹੋ ਗਿਆ ਹਾਂਜੀ
0: ਟਵਿੱਟਰ ਦੇ ਉੱਤੇ ਉਹਨੇ ਫੇਕ ਆਈਡੀ ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਜੇ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ
1: ਸਹੀ ਗੱਲ
0: ਅੱਛਾ ਉਹਨੇ ਅਕਾਊਂਟ ਵੀ ਬਣਾਇਆ ਉਹ ਕਿਸ ਨਾਮ ਤੋਂ ਪੂਜਾ ਤੋਂ ਪੂਜਾ ਕਿਵੇਂ ਆ
1: ਇਹ ਪੱਕਾ ਪੰਜਾਬੀ ਹੋਏਗਾ ਫਿਰ ਤਾਂ ਨਹੀਂ
0: ਨਹੀਂ ਯੂਪੀਆਪੀ ਦਾ ਵੀ ਹੋ ਸਕਦਾ
1: ਕੁਝ ਵੀ
0: ਹਾਂ ਦਾ ਵੀ ਹੋ ਸਕਦਾ
1: ਅੱਛਾ ਤਾਂ ਇਹ ਵੀ ਬੜਾ ਧੋਖਾ ਵੀ ਪੂਜਾ ਨਾ ਰੱਖ ਦਈਏ
0: ਮਾਲੇ ਕਰਤੀ ਹੈ ਮਤਲਬ 10,00,000 ਰੁਪਈਆ ਭਾਜੀ ਸ਼ਗਨਾ ਚ ਆ ਗਿਆ ਦੱਸ ਹਾਂ ਤੁਸੀਂ ਦੱਸੋ ਜੇ ਮੈਂ ਤੁਹਾਨੂੰ ਪੁੱਛਾਂ ਵਿਆਹ ਕਰਾਣਾ
1: ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ
0: ਗੱਲ ਨੀ ਨਾ ਦੱਸੀ ਕਿਹੜੀ
1: ਸਰਕਾਰੀ
0: ਨੌਕਰੀ ਤੇ ਫਿਰ ਪੜਿਆ ਜਾਣਾ ਸੀ ਨਹੀਂ ਤੇ ਲੋਕਾਂ ਨੇ ਲਿੰਕ ਕੱਢ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਛ ਵੀ ਹਾਂ ਮਤਲਬ ਲੋਕਾਂ ਨੂੰ ਕੱਬ ਪੈਂਦੇ ਹੋਣਗੇ ਉਹ ਤੋਂ ਫਿਰ
0: 100%
1: ਨਹੀਂ ਤੇ ਇਦਾਂ ਕਿੱਥੇ ਕੋਈ 50,000 ਦੇ ਦਿੰਦਾ
0: ਨਾਲੇ ਜਿਹਨੇ 20-25,000 ਜਾਂ 50,000 ਵੀ ਦਿੱਤਾ ਹੋਣਾ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ
1: ਹਾਂ ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ
1: ਸਹੀ ਗੱਲ
0: ਸੋ ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ
1: ਉਹਨਾਂ ਦੇ ਵੀ ਜਿਹਨਾਂ ਨੇ ਪਾਏ ਆ ਨਾ ਉਹਨਾਂ ਨੇ ਸੋਚ ਸਮਝ ਕੇ ਪਾਏ ਆ
0: ਦੇਖ ਲਓ
1: ਭਾਈ ਜੇ ਇਹ ਨਹੀਂ ਆ ਭਾਈ
0: ਕੰਮ ਆਊਗਾ
1: ਇਹਨਾਂ ਨੇ ਬਾਅਦ ਚੋਂ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੇ ਐਂ ਹੁੰਦਾ ਤਾਂ ਐਂ ਕੀ ਕਰਾਂ ਨਾ ਮੈਂ ਕਿਸੇ ਦੀ ਪੋਸਟ ਦੇਖੀ ਉਹ ਕਹਿੰਦਾ ਮੇਰੇ ਸੱਟ ਲੱਗ ਗਈ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਗਾ ਲਿਖ ਕੇ ਹਨਾ ਇੱਕ ਕਿਸੇ ਨੇ ਲਿਖਿਆ ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨੀ ਕਰ ਰਹੇ ਲੈ ਦੱਸ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨੀ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੀ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਮੈਂ
0: ਫੀਲਿੰਗ ਵੈਰੀ ਲੱਕੀ ਸਿਟਿੰਗ ਨੈਕਸਟ ਟੂ ਮੰਥੇਜ ਭਾਜੀ ਇੰਜੋਇੰਗ ਦੀ ਸ਼ੋਅ ਹੈ ਨਾ ਉਹਨੂੰ ਫੇਸਬੁੱਕ
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ
1: ਹਿੰਦੀ ਚ ਅੱਛਾ ਦਵੇਸ਼
0: ਮਤਲਬ ਆਪਣੇ ਗ੍ਰਜਿਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਹਾ ਕਿਤੇ ਹਿੰਦੀ ਦਾ ਹੀ ਹੈ ਕੋਈ ਗ੍ਰਜਿਸ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ ਆ ਗਈ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਹਾਂ ਸੈਂਚਰੀਅਨ
1: ਅੱਛਾ
0: ਸੈਂਚੇਰੀਅਨ ਨਹੀਂ ਸੈਂਚੇਰੀਅਨ ਸੈਂਟੇਰੀਅਨ
1: ਮੈਨੂੰ ਤਾਂ ਯਾਦ ਹੋਊਗਾ ਨਹੀਂ ਤੁਹਾਨੂੰ ਭੁਲਾ ਦਾਂਗਾ ਮੈਂ
0: ਸੈਂਟੇਰੀਅਨ
1: ਅੱਛਾ ਉਹਨਾਂ ਦੇ 100 ਵਾਲੇ
0: ਹਾਂ ਕਹਿੰਦੇ 100,000 ਤੋਂ ਜ਼ਿਆਦਾ ਪੋਪੂਲੇਸ਼ਨ ਹੋ ਚੁੱਕੀ ਹੈ ਜਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਇਦਾਂ ਹੀ ਹੋਣ ਵਾਲਾ ਦੇਖਿਓ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ 'ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 107,677 ਲੋਕ ਹੈਗੇ ਨੇ ਉਹਨਾਂ 'ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ
1: ਅੱਛਾ
0: ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਅਮਰੀਕਾ
0: 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ 'ਚ 48,000 ਤੇ ਇੰਡੀਆ 'ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਨਾਓ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,000 ਤੇ 192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੈ
1: ਭਾਈ 6,000 ਮੈਂ ਜਦੋਂ ਦਾ ਇੱਥੇ 5,000
0: ਜਿਹੜਾ ਹੁਣ ਆਹ ਜਿਹੜੀ ਆ ਪਾਪੂਲੇ ਆ ਹੁਣ 2026 ਚ ਹੋਇਆ ਨਾ ਸੈਂਸਸ 7,500 ਤੋਂ ਉੱਪਰ ਹੋਊਗੀ ਹੁਣ ਪਾਪੂਲੇ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁਣ ਮੈਂ
0: 80 ਸਾਲ ਦੇ ਹੋਣਗੇ 90 ਦੇ ਹੋਣਗੇ 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ ਉਹ ਰਹਿੰਦੇ ਹੀ ਪਿੰਡਾਂ 'ਚ ਹੋਣੇ
1: ਓਹੋ ਹਾਂ
0: ਜਿਹਨਾਂ ਨੇ ਉਮਰ ਵਧਾਣੀ ਇੱਥੇ ਤਾਂ ਕੁੜ ਕੁੜ ਕੇ ਇੱਥੇ ਤਾਂ ਭਾਜੀ ਇੱਥੇ 100 ਇੱਥੇ 50-50 ਦੇ ਦੋ ਹੋਣਗੇ ਤੁਹਾਨੂੰ
1: ਯਾਰ ਮੈਂ ਹੈਰਾਨ ਹੁੰਦਾ ਵਾ ਉਹਨਾਂ ਕੋਲ ਤੁਰਿਆ ਨੀ ਜਾਂਦਾ ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ ਅੱਗੋਂ 5 ਵਜੇ ਦੇ ਵੈਸਟਵੀਲ ਬੰਦ ਹੋ ਜਾਂਦਾ ਸਵੇਰੇ ਘਰੋਂ ਨਿਕਲਦੇ ਆ ਹੌਲੀ ਹੌਲੀ ਘਰੋਂ ਤੁਰਦੇ ਆ ਤੁਰਦੇ ਤੁਰਦੇ ਤੇ 5 ਵਜੇ ਉਹ ਬੰਦ ਹੋ ਜਾਂਦਾ ਫਿਰ ਹੌਲੀ ਹੌਲੀ ਤੁਰਦੇ ਉਹਦੀ ਸੈਰ ਹੋ ਜਾਂਦੀ
0: ਮਜ਼ਾ ਕਿਨਾ ਉਡਾਓ ਸਰ ਆਪਣਾ ਵੀ ਟਾਈਮ ਆਉਣਾ
1: ਨਹੀਂ ਨਹੀਂ ਤੇ ਬੜਾ ਵਧੀਆ ਲੱਗਦਾ ਨਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੁੰਟ ਦੱਸਦੇ ਹਾਂ ਫਿਰ ਅਗਲੇ ਹਿੱਸੇ ਦੇ ਵਿੱਚ ਤੇ ਆਪਾਂ ਇੱਕ ਪਿਛਲੇ ਕੁਝ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ ਬੈਸਟ ਹੋਟਲ ਸਟਰੋਂਗੈਸਟ ਪਾਸਪੋਰਟ ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟ੍ਰੈਵਲ ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ ਅੱਜ ਪੂਰਾ ਦਾ ਪੂਰਾ ਦੇਸ਼ ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖਣ
1: ਲਓ ਜੀ ਦੁਬਈ ਵੀ ਹੋਏਗਾ
0: ਦੁਬਈ ਦੇ ਮਗਰ ਪਿਆ ਦੁਬਈ ਵਾਲੇ ਇੱਥੇ ਆਈ ਜਾਂਦੇ
1: ਦੁਬਈ ਦੇ ਸ਼ੇਖ ਇੱਥੇ
0: ਆ ਸੁਣਿਆ ਗਾਣਾ ਸ਼ਾਨਦਾਰ
1: ਬਹੁਤ ਵਧੀਆ

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ ਅਗਲੀ ਆਪਣੀ ਲਾਸਟ ਖਬਰ ਅੱਜ ਦੇ ਦਿਨ ਦੀ ਹੈਗੀ ਹੈ ਜੀ, ਕਿਹੜੀ ਕੰਟਰੀ ਹੈਗੀ ਹੈ ਬੈਸਟ ਟੂ ਟ੍ਰੈਵਲ,
1: ਦੇਖਦੇ ਆ ਫਿਰ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ।
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ, ਬਟ ਇਹ ਜਿਹੜੀ ਰਿਪੋਰਟ ਹੈਗੀ ਹੈ ਨਹੀਂ ਰੈਂਕਿੰਗ ਹੈਗੀ ਸੱਚ।
1: ਅੱਛਾ ਜੀ,
0: ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ, ਕੀ ਕਹਿੰਦੇ?
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ।
1: ਓਕੇ ਜੀ,
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ,
1: ਓ ਵੈਰੀ ਗੁੱਡ,
0: ਹੈ ਨਾ। ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ, ਘੁੰਮਣ ਘੁਮਾਉਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ।
1: ਸਹੀ ਗੱਲ ਹੈ।
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ, ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ। ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ, ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ, ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ। ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ,
1: ਜਪਾਨ। 100 ਸਾਲ ਦਾ ਹੋ ਗਿਆ ਮੈਂ
0: ਜਪਾਨ। ਤੇ ਚੌਥੇ ਨੰਬਰ ਤੇ ਆਉਂਦਾ ਪੰਜਵੇਂ ਨੰਬਰ ਦੇ ਉੱਤੇ ਆਉਂਦਾ ਨਿਊਜ਼ੀਲੈਂਡ।
1: ਅੱਛਾ, ਲੱਗ ਗਈ।
0: ਫੇਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ, ਹਨਾ। ਅੱਛਾ, ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਉਣ ਨੂੰ, ਈਜ਼ੀ ਨੇ। ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ 1 ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ ਚ ਉਹ ਟੁੱਟੇ ਨੇ। ਜ਼ਾਹਰ ਜਿਹੀ ਗੱਲ ਹੈ ਕਿ ਉੱਧਰ ਨਾ ਤਾਂ ਫਲਾਈਟਸ ਫੜ ਕੇ ਜਾ ਰਹੇ ਨੇ ਨਾ ਉਹ। ਸੇਫਟੀ ਦੀ ਜਦੋਂ ਗੱਲ ਆਉਂਦੀ ਹੈ ਸਭ ਤੋਂ ਵੱਡੀ ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ ਚ ਆਉਂਦੀ ਹੈ, ਜਿਵੇਂ ਇੰਡੀਆ ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ,
1: ਸਹੀ ਗੱਲ,
0: ਉਹ ਬਾਅਦ ਚ ਆਉਂਦੀ ਹੈ। ਪਹਿਲਾਂ ਤਾਂ ਐਕਸਟਰਨਲ ਹੈ, ਜਦੋਂ ਬਾਂਬੇ ਸਿੱਟਤਾ ਜਦੋਂ
1: ਪ੍ਰੋਜੈਕਟ
0: ਡਰੋਨ ਹੀ ਵੱਜਿਆ ਆ ਕੇ ਤੇ ਫਿਰ ਕਾਹਦੀ ਸੇਫਟੀ ਹੋਣੀ ਵੀ ਨਹੀਂ ਕੋਈ। ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ, ਦੋਹਾ, ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਉਹ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ।
1: ਅੱਛਾ, ਹੁਣ ਬਾਹਰ
0: ਮਤਲਬ ਹੈਗੀਆਂ ਨੇ, ਬਹੁਤ ਪਿੱਛੇ
1: ਚਲੇ ਗਿਆ ਪਹਿਲਾਂ ਨੰਬਰ
0: ਪਹਿਲਾਂ ਐਟ ਦੀ ਸੇਮ ਟਾਈਮ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਾਪਾਨ, USA, ਸਪੇਨ, ਆਸਟ੍ਰੇਲੀਆ, ਫਰਾਂਸ, ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ, ਹਨਾ। ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ, ਆਫਕੋਰਸ ਵਧੀਆ ਕੰਟਰੀ।
1: ਸਹੀ ਗੱਲ,
0: ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਹੀ ਕਿੰਨੇ ਸਾਲ ਹੋ ਗਏ, ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ, ਹਨਾ। ਅਮਰੀਕਾ ਕਿੱਡੀ ਵੱਡੀ ਹੈਗੀ ਹੈ, ਜਾਪਾਨ ਦੇ ਵਿੱਚ ਬਹੁਤ ਕੁਛ ਹੈਗਾ, ਸਪੇਨ ਦੇ ਵਿੱਚ ਹੈਗਾ, ਫਰਾਂਸ ਦੇ ਵਿੱਚ ਹੈਗਾ। ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ।
1: ਹਾਂਜੀ, ਸਹੀ ਗੱਲ,
0: ਮਤਲਬ ਸੇਫ, ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ। ਸੋ ਬਾਕੀ ਦੀਆਂ ਜਿਹੜੀਆਂ ਟੌਪ 10 ਕੰਟਰੀਜ਼ ਨੇ, ਜਾਪਾਨ, USA, ਸਪੇਨ, ਆਸਟ੍ਰੇਲੀਆ, ਫਰਾਂਸ, ਫਿਰ ਜਰਮਨੀ, ਫਿਰ UK, ਫਿਰ ਚਾਈਨਾ, ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ। ਸੋ ਇਹ ਟੌਪ ਆਏ ਹੈਗੇ ਨੇ। ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ, ਮੈਨੂੰ ਤਾਂ ਪਤਾ ਨਹੀਂ।
1: ਅਲਬੇਨੀਆ ਯੂਗਾਂਡੇ ਦੇ ਨਾਲ ਵਾਲੀ,
0: ਅਲਬੇਨੀਆ, ਵੀਅਤਨਾਮ। ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ, ਇਸ ਨਹੀਂ ਪਿਛਲੇ ਸਾਲ ਵੀ,
1: ਲਾਸਟ ਵੀਕ ਵੀਅਤਨਾਮ ਦੀ ਗੱਲ ਕਰਦੇ ਪਏ।
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%।
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ 2-4 ਕੀਤੀ ਨਾ ਤੁਹਾਨੂੰ ਚੱਕ ਕੇ ਜੇਲ ਚ ਪਾਣਾ, ਪੁੱਛਣਾ ਪਛਣਾ। ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ ਚਾਹੁੰਦੇ।
1: ਟੂਰਿਸਟ ਵਧੇਗਾ ਨਾ ਫਿਰ।
0: ਹਾਂ, ਅਲਬੇਨੀਆ, ਵੀਅਤਨਾਮ, ਲਾਓਸ, ਮਲੇਸ਼ੀਆ, ਥਾਈਲੈਂਡ, ਫਿਲੀਪੀਨਸ, ਮੋਰੱਕੋ, ਨੇਪਾਲ ਤੇ ਸ਼੍ਰੀਲੰਕਾ, ਦੇ ਆਰ ਦੀ ਬੈਸਟ ਇੰਪਰੂਵਰ, ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ।
1: ਸਹੀ ਗੱਲ ਆ।
0: ਸੋ ਲੋ ਜੀ, ਜਾਸਤਾ ਤੇ ਰਾਣੀ ਜਿੰਦ ਦਾ ਸ਼ੋਅ ਆ ਰਿਹਾ ਹੈਗਾ, ਦੱਸ ਦੋ ਕਦੋਂ?
1: ਹਾਂਜੀ ਜੀ, ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਨ ਵਿਖੇ ਹੀ ਆ, ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ। ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ, ਬਹੁਤ 6-6 ਦੀ ਵਿਕਦੀਆਂ ਪਈਆਂ ਵਾ। ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ। ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ, ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ, ਤੇ 10 ਲੈਂਦੇ ਹੋ ਤਾਂ 20% ਹੈ। ਤੇ 24 ਅਕਤੂਬਰ ਨੂੰ ਹੈ, ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ੍ਹ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ। ਕਰੈਕਟ। ਤੇ ਪਲੀਜ਼ ਚੀਜ਼ ਤੁਸੀਂ
0: ਆ ਪਲੱਸ ਔਨ ਟੌਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ ਉਹਦੇ 'ਚ ਸਿਰਫ ਇੰਨਾ ਕਰਨਾ ਹੈ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3 ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ 1 ਵੀ ਲੈਣੀ ਹੈ ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਹੈ ਕਿ ਤੁਸੀਂ ਟਿਕਟ ਲੈ ਲਈ ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ 4 ਜਾਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ ਤੇ 4th ਟਿਕਟ ਫਿਰ ਅਸੀਂ ਤੁਹਾਨੂੰ ਦਵਾਂਗੇ
1: ਹਾਂ
0: ਠੀਕ ਹੈ ਸੋ ਇੱਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ 1 ਲੈ ਲਓ 1 ਅਸੀਂ ਦੇ ਦਾਂਗੇ
1: ਮਤਲਬ ਸਾਨੂੰ
0: ਐਡਾ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ ਉਹਦੇ 'ਚ ਅਸੀਂ 1 ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
1: ਹਾਂ ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਸਾਨੂੰ ਟਿਕਟਾਂ ਸ਼ੋਅ ਕਰ
0: ਦਿੱਤੀਆਂ
1: ਪਹਿਲਾਂ ਆਪਾਂ ਦੇ ਦਈਏ ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ ਬਾਅਦ 'ਚੋਂ ਲੈ ਲਾ
0: ਤੁਸੀਂ ਲੇਟ ਹੋ ਸੁਣਨ ਵਾਲਿਆਂ ਨੇ ਸੁਣ ਲਈ ਗੱਲ ਸਮਝ ਵੀ ਲਈਏ ਗੱਲ
1: ਹਾਂ ਲੈ ਲੈ ਸਹੀ ਆ
0: ਤੇ ਦਿਓ ਫਿਰ ਇਜਾਜ਼ਤ ਹੈ
1: ਚਲੋ ਜੀ ਹਾਂਜੀ
0: ਤੇ ਰੱਖੋ ਸਿਹਤਾਂ ਦਾ ਖਿਆਲ ਬਾਕੀ ਬਹੁਤ ਕੁਝ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ 'ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ
1: ਲਾਸਟ ਟਾਈਮ
0: ਉੱਥੇ ਲੈ ਕੇ ਜਾਓ ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ ਡੀਜ਼ਲ ਟ੍ਰੇਨਾਂ ਹੈਗੀਆਂ ਨੇ ਕੋਲੇ ਦੇ ਨਾਲ ਚੱਲਣ ਵਾਲੀਆਂ ਨੇ ਬੜਾ ਕੁਝ ਹੋ ਰਿਹਾ ਉੱਥੇ ਸੋ ਦਿਓ ਫਿਲਹਾਲ ਇਜਾਜ਼ਤਾਂ ਤੇ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1674 ਤੇ ਸੀਗਾ ਕਿਹੜਾ ਸੀਗਾ
1: ਖਬਰ ਬੜੀ ਬੇਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾਟਾ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਫੁੱਲ ਕਹਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: यो हाँ जी 1600 चौहत्तर
1: हो गया फायर, दौड़ होगी शुरू, देखो क्या

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ ਤੇ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦਿੰਦੀ ਹਾਂ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ, ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇਹਦਾ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ ਹਾਂ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤੇ ਵਾਪਸ ਆ ਗਿਆ। ਕਰਮਾਂ ਵਾਲੀਏ ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਹੈ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ, ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ ਜੇ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਤਾਂ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ, ਜੋ ਵੀ ਤੂੰ ਕਾਰਜ ਕਰੇਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 6-5 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ। ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ, ਜਦੋਂ ਤਰੱਕੀ ਹੋਊਗੀ ਤਾਂ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਤੇ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ, ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ, ਘਰਵਾਲੀ ਦੇ ਜ਼ੋਰ ਦੇਣ ਦੇ ਉੱਤੇ। ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਵਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ, ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛ ਆਇਆ ਮੈਂ ਤੀਸਰੇ ਨੂੰ, ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤੈਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ, ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ, ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ, ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤੈਨੂੰ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ, ਅਤੇ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ, ਅਤੇ ਸਾਧੂ ਨੇ ਹੱਸ ਕੇ ਕਿਹਾ ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤਿੰਨੋਂ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ, ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ, ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ। ਇਹ ਸਿਰਫ ਨਾ ਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ। ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.in।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਬਾਪੂ ਜੀ ਦੇ ਮੁਤਾਬਕ ਜ਼ਿੰਦਗੀ ਖਵਾਹਿਸ਼ਾਂ ਤੇ ਔਕਾਤਾਂ ਦਰਮਿਆਨ ਹੁੰਦੀ ਤਾਂ ਇੱਕ ਲਗਾਤਾਰ ਖਿੱਚੋ ਤਾਣ ਦੇ ਨਾਮ ਹੈ ਕਿ ਜਿੱਥੇ ਇੱਕ ਪਾਸੇ ਤਾਂ ਤੁਹਾਡੀਆਂ ਖਵਾਹਿਸ਼ਾਂ ਨੇ ਤਾਂ ਦੂਜੇ ਪਾਸੇ ਔਕਾਤ ਆ। ਉਸੇ ਖਿੱਚੋ ਤਾਣ ਨੂੰ ਬੰਦਾ ਸਾਰੀ ਉਮਰ ਹੜਾਉਂਦਾ ਰਹਿੰਦਾ। ਕੁਝ ਥਾਵਾਂ ਤੇ ਤਾਂ ਖਵਾਹਿਸ਼ਾਂ ਦੀ ਜਿੱਤ ਹੋ ਜਾਂਦੀ ਤੇ ਕਿਤੇ ਕਿਤੇ ਔਕਾਤ ਆਪਣਾ ਜ਼ੋਰ ਪਾ ਦਿੰਦੀ ਹੈ। ਇੱਦਾਂ ਹੀ ਪਿਤਾ ਜੀ ਦੇ ਦੱਸਣ ਮੁਤਾਬਕ ਜਾਂ ਜਿਹੜਾ ਅੱਖਾਂ ਸਾਹਮਣੇ ਹੁੰਦਾ ਦੇਖਿਆ, ਇੱਕ ਅੰਕਲ ਹੁੰਦੇ ਸਨ ਸਾਡੇ ਜਾਣ ਪਛਾਣ ਦੇ, ਸੋਹਣੇ ਸੁਨੱਖੇ ਉੱਚੇ ਲੰਮੇ, ਹਮੇਸ਼ਾ ਉਹਨਾਂ ਨੇ ਬੜੀ ਸੋਹਣੀ ਪੱਗ ਬੰਨ ਕੇ ਰੱਖਣੀ, ਕਿਸੇ ਹੀਰੋ ਦਾ ਭੁਲੇਖਾ ਪਾਉਂਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਇਹ ਵੀ ਕਿ ਸਾਰੀ ਉਮਰ ਬਸ ਕਿੰਨੀਆਂ ਖਿੱਚੋ ਤਾਣਾਂ ਦੇ ਵਿੱਚ ਉਲਝਦੇ ਰਹੇ। ਪਹਿਲੋਂ ਦੋ ਧੀਆਂ ਹੋਈਆਂ, ਉਹਨਾਂ ਮਗਰੋਂ ਇੱਕ ਪੁੱਤ ਹੋਇਆ ਜਿਹੜਾ ਕਿ ਖਵਾਹਿਸ਼ਾਂ ਵਾਲੀ ਪੰਡ ਨੂੰ ਭਰੀ ਗਿਆ ਤੇ ਉਹ ਵੀ ਹੱਸ ਹੱਸ ਬਰਦਾਸ਼ਤ ਕਰਦੇ ਗਏ। ਪੁੱਤ ਨੇ ਜੋ ਕਹਿਣਾ ਪੂਰਾ ਕਰ ਦੇਣਾ ਕਿ ਜਿਵੇਂ ਬੰਦਾ ਬਸ ਡਰਿਆ ਜਿਹਾ ਰਹਿੰਦਾ। ਜੇ ਨਾਲ ਦੀ ਨੇ ਕਹਿਣਾ ਵੀ ਇੰਨਾ ਕਿਉਂ ਕਰਦੇ ਹੋ, ਹਰ ਇੱਕ ਖਵਾਹਿਸ਼ ਕਿਉਂ ਪੂਰੀ ਕਰਨੀ, ਅੰਕਲ ਹੋਣਾ ਦਾ ਅੱਗੋਂ ਜਵਾਬ ਹੁੰਦਾ ਕਿ ਇਹ ਸਭ ਕੁਝ ਸਹਿਣਾ ਪੈਂਦਾ, ਨਹੀਂ ਤਾਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਨਾ, ਰੁਸ ਕੇ ਦੂਜੇ ਦੇ ਪਲੜੇ ਬਹਿ ਜਾਂਦੀ ਆ। ਬਸ ਇਸੇ ਦੂਜੇ ਪਲੜੇ ਦੇ ਡਰ ਦੇ ਖਾਤਰ ਜ਼ਿੰਦਗੀ ਕਰਦੇ ਕਰਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਥੋਂ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ ਚ ਵੀ ਘਾਟਾ ਪੈ ਗਿਆ। ਡਾਵਾਂਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਦੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਵੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਇਹ ਬਣਿਆ ਰਵੇ, ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ। ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਔਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲੇ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਸ ਦਿਨ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। ਬਸ ਅਖੀਰ ਤੱਕ ਇਹੋ ਆਖਦੇ ਰਹੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੋਣੀ ਆ। ਬਸ ਇਹ ਅੰਦਰ ਦੀਆਂ ਸੋਚਾਂ ਇੱਕ ਦਿਨ ਮਾਰੂ ਸਾਬਤ ਹੋਈਆਂ ਤੇ ਅੰਕਲ ਨੂੰ ਰਵਾਨਗੀ ਪਾ ਗਏ। ਸਾਰੇ ਜਾਣੇ ਬੜੇ ਹੈਰਾਨ ਸੀਗੇ ਕਿ ਇੰਨੀ ਛੇਤੀ ਜਾਣ ਵਾਲਾ ਇਨਸਾਨ ਤੇ ਨਹੀਂ ਸੀ ਅੰਕਲ,
पर चले गए। इंज तुसी भी हजारां होर वेखियां होनियां चीजां, सो अपनी सेहत ते समर्था नाल चढ़दी कला नाल कदी भी समझौता ना कीता जावे। बस इहो खातर कि एक रुतबा बनिया बनिया रहे, सारे नूं पता कि मेरे कोल इन्ना कुछ है ते इन्ना कुछ ही रहे, उस खातर बंदा भज नठ करी जावे, रोटी पानी नूं समां ना दवे, अपनी सेहत नूं समां ना दवे, ते बस भज्जा फिरदा रहे। इस भुलेखे च कि जिहड़ी मैं अकाद की कंध खड़ी की है कितें ना डिग जाए, सेहत तां ही बरकरार रह सकती जदों भुख प्यास लगन ते सत काम छड के भी रोटी खाधी जावे। ये सारा कुछ ये सारा काम कर तां है क्योंकि तुसी हाफ तुरे फिरदे हो। ते रही गल चढ़दी कला दी, ते जे नितनेम दा ते तुरकी बाणी दा लड़ फड़िया रवे ना ते सब कुछ कायम हो जांदा। उदां ही जिदा दसम पिता ने माछीवाड़े के जंगलों के कंडिया की सेज से इस चढ़ती कला नूं काम करके विखाया सी। सो चढ़दिया कलावां च रहो, यह सारा कुछ ये सारे रिश्तों नूं तां समां दिओ, पर अपने शरीर नूं अपनी समय की खुराक नूं अपनी चढ़ती कला नूं उहनूं भी तजवी दिओ। भुल चुकली माफी, जिउंदे वास्ते रहो। अज की कहानी लिखी सी हरप्रीत सिंह जवंदा ने, आस करते हैं थोनू पसंद आई होगी।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ
6: ਹੈ। ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਵੀ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ

0: ਨਾਉ ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੈ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੈ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੈ ਆਗਾਸ ਪਤਾਲ ਨਾਮ ਕੇ ਧਾਰੈ ਸਗਲ ਆਕਾਰ
0: ਨਾਮ ਕੇ ਧਾਰੈ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਇ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਆਵਨ ਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਹੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਰੇਡੀਓ ਹਾਂਜੀ 1674 ਸਮਾਂ ਆ ਚੁੱਕਾ ਲਾਫਟਰ ਥੈਰੇਪੀ ਦਾ, ਯਾਨੀ ਹੱਸਣਾ ਸੌਣ ਦਾ। ਗੱਲ ਕੋਈ ਵੀ ਹੋਵੇ ਭਾਵੇਂ ਨਾ ਹੋਵੇ, ਤੁਸੀਂ ਸਿਰਫ ਹੱਸਣਾ ਵਾ। ਅਤੇ ਹੱਸਣਾ ਕਿਉਂ ਆ, ਕਹਿੰਦੇ ਨੇ ਜੀ ਹੱਸ ਕੇ ਜਿਹੜੇ ਨੇ ਉਹ ਤੰਦਰੁਸਤ ਤੁਸੀਂ ਰਹਿੰਦੇ ਹੋ ਅਤੇ ਦਿਨ ਤੁਹਾਡਾ ਜਿਹੜਾ ਉਹ ਵਧੀਆ ਵਧੀਆ ਜਾਂਦਾ। ਇਹ ਕੁਛ ਕੁ ਫਾਇਦੇ ਨੇ ਹੱਸੇ ਦੇ, ਵੈਸੇ ਤਾਂ ਫਾਇਦੇ ਕਹਿੰਦੇ ਨੇ ਲਿਸਟ ਲੰਮੀ ਆ, ਪਰ ਸਾਡੇ ਕੋਲ ਸਮਾਂ ਥੋੜ੍ਹਾ। ਆਪਾਂ ਬੱਚਿਆਂ ਨੂੰ ਓਨਰ ਕਰਦੇ ਹਾਂ ਕਿਉਂਕਿ ਅੱਜ ਸਕੂਲ ਤਾਂ ਇਹਨਾਂ ਨੇ ਨਹੀਂ ਜਾਣਾ, ਵੈਸੇ ਛੁੱਟੀਆਂ ਵਾ, ਪਰ ਛੁੱਟੀਆਂ ਦੇ ਵਿੱਚ ਹੋਰ ਬਥੇਰੇ ਪਲਾਨ ਹੁੰਦੇ ਨੇ, ਕਿਤੇ ਘੁੰਮਣ ਜਾਣਾ, ਕਿਤੇ ਪਾਰਕ ਜਾਣਾ। ਅੱਜ ਤਾਂ ਮੌਸਮ ਬੜਾ ਵਧੀਆ ਵਾ, ਆਪਾਂ ਇਹਨਾਂ ਨੂੰ ਓਨਰ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਉਹ ਵੱਡੇ ਨੇ, ਅਤੇ ਉਹ ਵੱਡੇ ਨੇ ਜੀ ਪ੍ਰੀਤਿੰਦਰ ਗਰੇਵਾਲ ਮੇਰੇ ਨਾਲ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਵਾਗਤ ਭਾਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਤੁਹਾਡਾ ਦਿਨ?
1: ਵੱਡੇ ਬੱਚੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਰ, ਦਿਨ ਵਧੀਆ। ਅਤੇ ਬਲਕੀਰਤ, ਮੌਸਮ ਵੀ ਠੀਕ ਆ ਅਤੇ ਟ੍ਰੈਫਿਕ ਵੀ ਆਪਣੇ ਰਾਹੇ ਚੱਲੀ ਜਾਂਦਾ, ਪਰ 4 ਅਕਤੂਬਰ ਤੋਂ ਬਾਅਦ ਮੇਰਾ ਖਿਆਲ ਆ ਜਦੋਂ ਡੇਲਾਈਟ ਸੇਵਿੰਗ ਹੋਣੀ ਆ, ਉਦੋਂ ਫਿਰ ਇੱਕ ਘੰਟਾ ਪਹਿਲਾਂ ਤੁਰਨਾ ਪਿਆ ਕਰਨ,
0: ਹਨਾ। ਉਹ ਕਈਆਂ ਨੂੰ
1: ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ, ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ ਅਤੇ ਬੰਦਾ ਕਹਿੰਦਾ ਖਾਵ ਨਹੀਂ ਲੇਟ ਤੁਰਿਆ ਘਰੋਂ।
0: ਉਹ ਨਹੀਂ, ਇੱਕ ਵੀਰਾਂ ਦਾ ਵੀ ਤੁਸੀਂ, ਮੈਂ ਯਾਰ ਸੁਸਤੀ ਜੀ ਬੜੀ ਪੈਂਦੀ ਰਹਿੰਦੀ ਸਾਰੀ ਦਿਹਾੜੀ, ਐਕਟਿਵਨੈਸ ਜੀ ਨਹੀਂ ਰਹਿੰਦੀ, ਅਤੇ ਉਹਦੇ ਤੁਸੀਂ ਨਾ ਸੂਰਜ ਤੋਂ ਬਾਅਦ ਉੱਠ ਜੇ ਤਾਂ ਕਰਕੇ, ਸੂਰਜ ਤੋਂ ਪਹਿਲਾਂ ਉੱਠਿਆ ਕਰੋ ਅਤੇ ਫਿਰ ਥੋੜ੍ਹਾ ਜਿਹਾ ਤੁਸੀਂ ਐਕਟਿਵ ਰਹੋਗੇ। ਅਤੇ ਹੁਣ 2-4 ਘੰਟੇ ਵਧਾਏ ਆ ਪਿੱਛੇ ਕੀਤਾ, ਪਰ ਹੁਣ ਸੂਰਜ ਪਹਿਲਾਂ
1: ਉਸ ਫਿਕਰ ਚੋਂ ਨੀਂਦ ਨਹੀਂ ਆਉਂਦੀ,
0: ਨਾਲੇ ਉੱਠ ਕੇ ਵੇਖਿਆ ਸੂਰਜ ਪਹਿਲਾਂ ਆ ਗਿਆ, ਮੈਂ ਲੈ। ਅਤੇ ਆਪਾਂ ਇੱਧਰ ਅਰਨਵ ਨੇ ਸਭ ਤੋਂ ਪਹਿਲਾਂ ਸਾਡੇ ਨਾਲ, ਆਪਾਂ ਇਹਨਾਂ ਨੂੰ ਅਲਰਟ ਕਰਦੇ ਹਾਂ। ਹੈਲੋ ਅਰਨਵ, ਹੈਲੋ,
2: ਤੁਹਾਡੇ
0: ਤੇ ਪਤਾ ਹੀ ਆ ਛੁੱਟੀਆਂ ਚ ਨਜ਼ਾਰੇ ਹੀ ਹੋਣੇ ਆ।
1: ਨਹੀਂ, ਘਰੋਂ ਝਿੜਕਾਂ ਵੀ ਪੈਂਦੀਆਂ ਕਈ ਵਾਰ, ਇਹ ਹੁੰਦਾ ਵੀ ਨਾਲ ਕੋਈ ਆਈਪੈਡ ਮਿਲ ਜੇ, ਕੁਛ ਹੋ ਜੇ, ਕੋਈ ਫੋਨ ਤੇ ਮਿਲ ਜੇ ਗੇਮ ਖੇਡਣ ਨੂੰ।
0: ਤੁਸੀਂ ਵੀ ਰੋਬਲੌਕਸ ਖੇਡਦੇ ਹੋ ਕਿ ਨਹੀਂ?
2: ਦੋ
0: ਦਿਨ ਹੀ ਰਹਿ ਗਏ ਪਿੱਛੇ, ਸੈਟਰਡੇ ਸੰਡੇ ਦੀ ਓਦਾਂ ਹੀ ਨੀ ਕਿਹਾ ਛੁੱਟੀ ਗਿਣੀ ਦੀ, ਉਹ ਤੇ ਰੋਜ਼ ਹੁੰਦੀ ਆ।
1: ਸਹੀ ਗੱਲ,
0: ਪਿੱਛੇ ਤੇ ਥਰਸਡੇ ਫਰਾਈਡੇ ਰਹਿ ਗਏ, ਚਲੋ ਕੋਈ ਨੀ ਫੇਰ ਆ ਜਾਣਗੀਆਂ। ਕੀ ਸੁਣਾਓਗੇ ਫਿਰ ਅੱਜ?
2: ਇੱਕ
0: ਰਾਣੀ ਬੁੱਝੋ ਦੀ ਕਹਾਣੀ
1: ਅੱਖਾਂ ਚੋਂ ਵਗਦੇ ਵਿੱਚ ਵਗਦਾ ਪਾਣੀ। ਕਿਸੇ ਦੀ ਸੱਸ ਲੱਗਦੀ
0: ਚੀਜ਼ ਹੈ ਕੋਈ ਚੀਜ਼ ਆ, ਲਿਵਿੰਗ ਥਿੰਗ ਆ ਕਿ ਨਹੀਂ? ਨਹੀਂ ਆ,
1: ਕਿਉਂਕਿ ਅੱਖਾਂ ਚੋਂ ਪਾਣੀ ਤਾਂ ਪਿਆਜ ਆਪਾਂ ਉਹ ਝੱਟ ਦਿਮਾਗ ਚ ਆ ਜਾਂਦਾ, ਪਰ ਉਹਦਾ ਸੈਂਸ ਜੀ ਨਹੀਂ ਬਣਦੀ।
0: ਆਦਤ ਨਹੀਂ ਕਿਤੇ ਜਦੋਂ ਰੋਈ ਦਾ ਪਿਆਜ ਕੱਟਣ ਲੱਗੇ ਅੱਖਾਂ ਚ ਪਾਣੀ ਆਉਂਦਾ?
2: ਨਹੀਂ,
1: ਇੱਦਾਂ ਦਾ ਕੁਛ ਨਹੀਂ ਹੈਗਾ।
0: ਪਰ ਰਾਣੀ ਤੇ ਅੱਖਾਂ ਚ
1: ਮਾੜੀ ਮੋਟੀ ਹੈਲਪ ਹੁਲਪ ਨਹੀਂ ਆਈ ਕਿਸੇ ਪਾਸਿਓ?
0: ਹੈਲਪ
1: ਭੈਣ ਜੀ ਨੇ ਜਦੀ ਲੈ ਕੇ ਭੇਜਣਾ ਮੋਮਬੱਤੀ,
0: ਹੈਲਪ ਹੁਣ ਆਸਰ ਆਈ ਆ। ਮੈਂ ਲਾਇਆ ਸਾਹਿਬ ਜਦੋਂ ਜ਼ਿਆਦਾ ਫਸ ਜੀ ਉਦੋਂ ਕੋਈ ਹੈਲਪ ਵੀ ਨਹੀਂ ਕਰਦਾ।
1: ਹਾਂ, ਇਹ ਵੀ ਰੌਲਾ।
0: ਅੱਛਾ, ਨਹੀਂ ਨਹੀਂ, ਇੱਕ ਹੈਲਪ ਆ ਗਈ ਆਪਣੇ ਕੋਲ।
1: ਬਣ ਗਈ ਗੱਲ?
0: ਬਣੀ ਆ ਸ਼ਾਇਦ। ਕੈਂਡਲ ਤੇ ਨਹੀਂ ਅਰਨਵ?
2: ਹਾਂਜੀ,
0: ਨਵੀਂ
1: ਕਾਰ ਸਿੱਖੀ ਤੇ ਉਹ ਹਨਾ ਚਾਰੇ ਪਾਸੇ ਤੁਹਾਨੂੰ ਪਤਾ ਮਨੈਸ਼ ਇਧਰ ਉਧਰੋਂ ਆਉਂਦਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪੈ ਜਾਂਦਾ। ਤੇ ਉਹ ਉਹਨਾਂ ਦੇ ਹਸਬੈਂਡ ਨੇ ਉਹਨੂੰ ਟ੍ਰੇਨਿੰਗ ਟ੍ਰੂਨਿੰਗ ਦਿੱਤੀ, ਇੱਕ ਦਿਨ ਕਹਿੰਦੇ ਵੀ ਆਹ ਕਿਹੜੀ ਸੜਕ ਆ, ਉਹਨੇ ਸੋਚ ਸੋਚ ਕੇ ਕਹਿੰਦੀ ਮਨੈਸ਼ ਤਾਂ ਹੈ ਨੀ, ਉਹਨੂੰ ਵਿਚਾਰੀ ਨੂੰ ਇੱਕੋ ਹੀ ਪਤਾ ਰਹਾ ਹਨਾ, ਉਵੇਂ ਸਾਡਾ ਵੀ ਮੋਮਬੱਤੀ ਤੇ ਹੱਥ ਟਿਕਿਆ ਹੋਇਆ।
0: ਥੈਂਕ ਯੂ ਅਰਨਵ,
2: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਯੂ ਟੂ, ਇੰਜੋਏ ਯੋਰ ਰੈਸਟ ਆਫ ਦਾ ਹੋਲੀਡੇਜ਼। ਕੋਈ ਨਹੀਂ, ਦੋ ਹੀ ਆ ਪਰ ਸੁੱਕੇ, 2 ਤੋਂ 200 ਵਰਗੀਆਂ ਬਣਾ ਲਓ ਫਿਰ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ ਨੇ। ਹੈਲੋ ਮੰਨਤ, ਹੈਲੋ ਫਤਿਹ।
1: ਗੁਰਦੁਆਰਾ ਸਾਹਿਬ ਕਿ ਨਹੀਂ ਅਜੇ?
2: ਨਹੀਂ
1: ਅੱਜ, ਫਿਰ ਛੁੱਟੀ ਕਰਕੇ?
0: ਛੁੱਟੀ ਕਰਕੇ ਅੱਜ
1: ਗੁਰਦੁਆਰੇ ਨੂੰ ਤਾਂ ਛੁੱਟੀ ਹੁੰਦੀ
2: ਨਾ
1: ਅੱਜ ਤੁਹਾਨੂੰ?
0: ਇਹਨਾਂ ਨੇ ਛੁੱਟੀ ਕਰ ਲਈ ਨਾ,
1: ਓਕੇ
0: ਸਕੂਲ ਤੋਂ ਛੁੱਟੀ ਫਿਰ ਹੋ ਜਾਂਦਾ, ਕੋਈ ਨੀ।
1: ਥੋੜੀ
0: ਬਹੁਤੀ ਕਰਾ ਦਿੰਦੇ ਹੋਣੇ, ਚਲੋ ਜਦੋਂ ਕਿਤੇ ਝਟਕਾ ਵੀ।
1: ਥੋੜੇ ਬਿਜ਼ਨਸ ਵੀ ਡਾਊਨ ਨੇ ਨਾ, 25% ਥੋੜਾ ਆਰਡਰ ਘੱਟ ਹੋਣਾ,
0: ਇਹ ਵੀ ਚੱਕਰ ਹੈ। ਨਾਲੇ ਮੌਸਮ ਵੀ ਬਦਲ ਗਿਆ ਨਾ ਹੁਣ,
1: ਨਹੀਂ ਹੋ ਜਾਣਾ ਠੀਕ
0: ਨਹੀਂ ਵਧੀਆ, ਕੋਈ ਨੀ ਛੁੱਟੀਆਂ ਦੇ ਵਿੱਚ ਨਾ ਹੈਲੋ ਕਰੋ ਤੇ ਛੁੱਕੇ
1: ਕਿਤੇ ਘੁੰਮਣ ਨਹੀਂ ਗਏ? ਉਹ ਰਾਇਲ ਈਸਟਰ ਦਾ ਕਹਿੰਦੇ ਸੀਗੇ, ਸੋਚਿਆ।
0: ਅੱਛਾ, ਉਹ ਕੀ ਚੀਜ਼
1: ਹੈ? ਮਨਤ, ਰਾਇਲ ਈਸਟਰ ਸ਼ੋ ਮੈਲਬਨ।
0: ਹੈਲੋ,
1: ਮੈਂ ਕਿਹਾ ਉਹ ਜਿਹੜਾ ਮੇਲਾ ਲੱਗਿਆ ਸਿਟੀ 'ਚ, ਉਹ ਤਾਂ ਨਹੀਂ ਦੇਖਣ ਜਾਣਾ?
2: ਨਹੀਂ, ਇਸ ਸਾਲ ਅਸੀਂ, ਸਾਨੂੰ ਪਿਛਲੀ ਵਾਰ ਪਾਲਾ
1: ਵਧੀਆ ਲੱਗਿਆ
2: ਸੀ ਬੰਦੇ ਫਤਿਹ ਨੂੰ।
1: ਹਾਂ ਉਹੀ ਹੈ ਨਾ, ਗਾਈਆਂ ਭੇਡਾਂ ਭੁੱਡਾਂ ਜਿਹੀਆਂ ਹੁੰਦੀਆਂ।
0: ਮੈਨੂੰ
1: ਇਹ ਹੁੰਦਾ, ਮੈਂ ਵੀ ਦੱਸਦਾ ਵੀ ਅਸੀਂ ਵੀ ਦੇਖਿਆ ਹੋਇਆ।
0: ਨਹੀਂ ਉਹ ਤਾਂ ਲੱਗਣ ਹੀ ਡਿਆ ਪਤਾ, ਜਿਸ ਹਿਸਾਬ ਨਾਲ ਤੁਸੀਂ ਐਕਸਪਲੇਨ ਕਰ।
1: ਸਾਡੇ ਨਾ ਮੰਨਤ ਉਹ ਫਰੈਂਡ ਆ, ਉਹਨੂੰ ਮੈਂ ਕਿਹਾ, ਮੈਂ ਕਿਹਾ ਮਾਊਂਟ ਪੋਲਰ ਚੱਲੀਏ, ਲਓ ਯਾਰ ਕਿਲੋ ਡੇਢ ਕਿਲੋ 'ਚ ਬਰਫ਼ ਪੈਂਦੀ ਹੈ ਉੱਥੇ। ਉਹ ਮੈਂ ਕਿਹਾ ਮੈਂ ਲਾਇਆ ਹਿਸਾਬ, ਤੂੰ ਵੀ ਸਵਿਟਜ਼ਰਲੈਂਡ ਘੁੰਮਿਆ ਲੱਗਦਾ। ਸਾਡਾ ਐਕਸਪਲੇਨ ਕਰਨ ਦਾ ਢੰਗ ਪੁੱਤ ਇੱਦਾਂ ਦਾ ਹੀ ਹੈ। ਅੱਜ ਫਿਰ ਕੀ ਸੁਣਾਉਣਾ ਮੰਨਤ ਨੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਅੱਛਾ,
0: ਓਕੇ।
1: ਪੱਪੂ ਤੇ
2: ਗੋਰੀ ਪੱਪੂ ਹੋਟਲ ਇੱਕ ਵਾਰ ਪੱਪੂ ਹੋਟਲ 'ਚ ਜਾ ਕੇ ਕਹਿੰਦਾ, ਮੈਨੂੰ ਚਾਹ ਦੇ ਦਿਓ ਪਲੀਜ਼। ਤੇ ਇੱਕ ਵੇਟਰ ਆ ਕੇ ਉਹਨੂੰ ਕਹਿੰਦਾ, ਚਾਹ 50 ਰੁਪਏ ਦੀ ਹੋ ਪੱਪੂ। ਇੰਨੀ ਮਹਿੰਗੀ? ਵੇਟਰ, ਅਸੀਂ ਸਪੈਸ਼ਲ ਇਲਾਇਚੀ ਯੂਜ਼ ਕਰਦੇ ਉਹਦੇ ਵਿੱਚ। ਪੱਪੂ, ਤਾਂ ਫਿਰ ਐਂ ਕਰੋ ਤੁਸੀਂ ਵਿੱਚੋਂ ਸਪੈਸ਼ਲ ਇਲਾਇਚੀ ਵਿੱਚੋਂ ਕੱਢ ਕੇ ਮੈਨੂੰ ਦੇ ਦਿਓ। ਵੇਟਰ, ਕਿਉਂ ਪੱਪੂ? ਕਿਉਂਕਿ ਫਿਰ ਸਸਤੀ ਪੈ ਰੂ ਚਾਹ।
1: ਆਹੋ, ਕਿ ਮੈਂ ਸੜੇ ਲਿਆ ਚੀਜ਼ ਥੋੜੀ ਮੰਗਾਈ ਆ, ਉਹ ਤਾਂ ਵੈਸੇ ਵੀ ਪਾਣੀ ਦੇਣੀ ਹੈ ਨਾ ਉਹਨਾਂ ਨੇ।
0: ਉਹ ਨੀ ਭਾਜੀ, ਕੋਈ ਵੀਰ ਹੀ ਸਾਡਾ ਉੱਥੇ ਐਡੀਲੇਡ ਹੀ, ਹੁਣ ਵੀ ਐਡੀਲੇਡ ਹੀ ਹੈ।
1: ਬਹੁਤ ਵਧੀਆ ਬਾਈ, ਬਹੁਤ ਵਧੀਆ ਚੁਟਕਲਾ।
0: ਤੇ ਉਹ ਮੰਨਤ ਦਾ ਜਿਹੜਾ ਚੁਟਕਲਾ ਸੀ ਨਾ, ਉਹਦੇ ਨਾਲ ਹੀ ਉਹ ਕਹਿੰਦਾ ਵੀ ਸਭੇ ਨੀ ਆਪਣਾ ਮੰਨਤ, ਸਭੇ ਪਤਾ ਤੈਨੂੰ, ਪਤਾ ਹੀ
2: ਹੋਣਾ।
0: ਤੇ ਉਹ ਮੇਰਾ ਫਰੈਂਡ ਹੀ ਉਹ ਨਾ ਸਭੇ ਚੱਲ ਗਿਆ, ਤੇ ਜਦੋਂ ਸਭੇ ਜਾ ਕੇ ਉੱਥੇ ਐਡ ਆਨ ਨਹੀਂ ਕਰਾਈਦਾ ਕਿ ਮੈਨੂੰ ਆਹ ਵੀ ਪਾ ਦਿਓ, ਆਹ ਵੀ ਪਾ ਦਿਓ, ਤੇ ਉਹ ਪਲੱਸ ਨਹੀਂ ਕਰੀ ਜਾਂਦੇ ਪੈਸੇ ਵੀ ਆਹ ਇੰਨੇ ਦਾ ਐਡ ਆਨ ਹੋਊਗਾ, ਇੰਨੇ ਦਾ ਐਡ ਆਨ ਹੋਊਗਾ। ਤੇ ਉਹਨੇ ਨਾ ਜਾ ਕੇ ਦੋ ਚੀਜ਼ਾਂ ਕਹੀਆਂ ਵੀ ਆਹ ਮੇਰੀ ਐਡ ਆਨ ਕਰ ਦਿਓ ਵਿੱਚ। ਤੇ ਉਹ ਕਹਿੰਦੀ ਵੀ ਇਹਦੇ $3-4 ਐਕਸਟਰਾ ਲੱਗਣੇ ਆ ਦੋਵੇਂ ਚੀਜ਼ਾਂ ਦੇ, ਐਵੋ ਕੈਡੋ ਕੇ ਪਤਾ ਨਹੀਂ ਕੀ ਪਾਉਣ ਲੱਗਾ ਇਹ, ਹੈ ਨਾ। ਤੇ ਉਹ ਕਹਿੰਦਾ ਵੀ ਨਹੀਂ ਨਹੀਂ ਫਿਰ ਰਹਿਣ ਦਿਓ। ਤੇ ਉਹ ਕਹਿੰਦਾ ਆਹ ਵੀ ਕੱਢ ਦਿਓ, ਉਹਨੇ ਦੋ ਚਾਰ ਚੀਜ਼ਾਂ ਹੋਰ ਕਢਾਤੀਆਂ ਵਿੱਚੋਂ ਵੀ ਸ਼ਾਇਦ ਹੋ ਸਕਦਾ ਇਹਨਾਂ ਦੇ ਚਾਰ ਘੱਟ ਜਾਣ। ਤੇ ਜਦੋਂ ਪੇ ਕਰਨ ਲੱਗਾ ਤੇ ਉਹਨੇ ਪੈਸੇ ਉਹਨੇ ਹੀ, ਉਹ ਕਹਿੰਦੀ $15-14 ਦਾ ਸਭੇ, ਹੈ ਨਾ। ਤੇ ਉਹ ਕਹਿੰਦਾ ਵੀ ਮੈਂ ਤੇ ਆਹ ਚਾਰ ਚੀਜ਼ਾਂ ਕਢਾਤੀਆਂ ਸੀ। ਤੇ ਉਹ ਕਹਿੰਦੀ ਵੀ ਕਢਾਉਂਦੇ ਨਹੀਂ ਪੈਸੇ, ਘੱਟਦੇ ਪੈਸੇ, ਵੱਧਦੇ ਘੱਟਦੇ, ਜਿੰਨੀਆਂ ਮਰਜ਼ੀ ਕਢਾਈ ਆ। ਕਹਿੰਦਾ ਨਹੀਂ ਫਿਰ ਪਾ ਕੇ ਦਿਓ ਸਾਰੀਆਂ।
1: ਪੀਜ਼ੇ 'ਚ ਵੀ ਇੱਦਾਂ ਹੀ ਹੁੰਦਾ।
0: ਥੈਂਕ ਯੂ ਮੰਨਤ।
1: ਇੱਕੋ ਸਾਡਾ ਉਹ ਹੈ ਨੀ, ਉਹ ਮਿੱਤਰ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ, ਉਹ ਮੰਨਤ ਕਹਿੰਦਾ ਹੁੰਦਾ ਮੈਕਡੋਨਲਡ ਨੂੰ ਪੜਦਾ ਹੁੰਦਾ, ਉਹ ਮੈਂ MC ਡੋਨਲਡ ਚਲਿਆ ਗਿਆ ਉੱਥੇ ਜਾ ਕੇ। ਕਹਿੰਦਾ ਮੈਂ ਇੱਕੜ ਵਿਕੜ ਮੰਗਾਇਆ, ਫਿਰ ਬਹੁਤ ਵਧੀਆ ਸੀ ਉਹ ਬੇਕਨ ਵਾਲਾ ਹੁੰਦਾ ਨਾ ਸਵਾਂਗ, ਇੱਕੜ ਵਿਕੜ
0: ਬੇਕਨ।
1: ਤੇ ਫਤਿਹ ਹੈਗਾ ਨੇੜੇ?
2: ਹਾਂਜੀ, ਫਤਿਹ ਨਾਲ ਵੀ ਗੱਲ
1: ਕਰਾਓ ਗੱਲ।
0: ਹਾਂਜੀ,
2: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਸ਼ਰਾਰਤੀ
0: ਬੰਦਾ। ਹੈਲੋ ਸਰ,
1: ਸ਼ਰਾਰਤੀ ਬੰਦਾ ਅੱਜ ਲਿਆ ਸਪੈਸ਼ਲ ਡਿਮਾਂਡ ਤੇ।
0: ਥੋੜਾ ਸ਼ਰਾਰਤੀ ਆ, ਮੈਂ ਤੇ ਗੁੱਡ ਬੱਚਾ ਆ।
2: ਨਹੀਂ ਤੁਸੀਂ ਸ਼ਰਾਰਤੀ, ਮੇਰਾ ਬੈਗ ਹਰ ਵਾਰੀ ਚੋਰੀ ਕਰ ਲੈਣੇ।
0: ਚੋਰੀ ਭਰਾਵਾ, ਬੈਗ ਨੂੰ ਤੇ ਤੂੰ ਹੱਥ ਨਹੀਂ ਲਾਉਣ ਦਿੰਦਾ, ਆ ਵਧੀਆ ਗੱਲ ਹੈ ਨਾ, ਹੱਥ ਵੀ ਨਾ ਲਾਉਂਦੇ।
1: ਵਾਟਰ ਬੋਟਲ ਕੀਤੀ ਸੀ, ਵਾਟਰ ਬੋਟਲ ਕੀਤੀ ਸੀ ਚੋਰੀ, ਬੈਗ ਥੋੜੀ ਸੀ ਉਹ।
0: ਨਹੀਂ ਨਹੀਂ ਮੈਂ
2: ਹੁਣ
1: ਮੈਂ ਇਹਦੀ ਵਾਟਰ ਬੋਟਲ ਗੁੰਮ ਗਿਆ,
0: ਟੱਚ ਕਰਨ ਦੀ ਕੋਸ਼ਿਸ਼ ਕੀਤੀ, ਟੱਚ ਵੀ ਨਹੀਂ ਕਰਨ ਦਿੰਦਾ ਬੈਗ ਨੂੰ। ਚੋਰੀ ਮੈਂ ਕਿੱਥੋਂ ਕਰਨਾ,
1: ਬੈਗ ਨਹੀਂ ਅੱਜ ਕੱਲ ਬੈਕ ਪੈਕ ਕਹਿੰਦੇ,
0: ਬੈਕ ਪੈਕ।
2: ਜੇਬਲ ਕਿਰਨ ਮੇਰੇ ਤੈਨੂੰ ਪਤਾ ਨਹੀਂ ਅਸੀਂ ਕ੍ਰਿਕਟ ਦਾ ਮੈਚ ਰੱਖਿਆ ਹੋਇਆ ਅੱਜ, ਕਿਡਸ ਵਰਸਸ ਅਡਲਟ, ਅਡਲਟ ਤੇ ਅਸੀਂ ਹਰਾ ਦੇਣਾ, ਅਸੀਂ
0: ਕਿੱਥੇ ਰੱਖਿਆ ਜੀ,
2: ਲੱਡੂ ਖਵਾ ਦੇਣੇ ਆ ਜਾ ਕੇ।
0: ਕਿੱਥੇ ਆ ਮੈਚ ਦੱਸ ਮੈਨੂੰ, ਕਿੱਥੇ ਆ ਵੇਖਿਓ
1: ਤੁਹਾਨੂੰ ਹੀ ਹੈ ਜੀ,
2: ਮੈਨੂੰ ਪਤਾ ਨਹੀਂ।
0: ਲੈ
1: ਇਹਨੂੰ ਦੱਸਣਾ ਨਹੀਂ ਚਾਹੁੰਦਾ,
0: ਇਹਨੂੰ ਆਦਾ ਖੜਨਾ ਨਹੀਂ।
2: ਯਾਰ ਅੰਕਲ ਇਹ ਰੰਜੋਰ ਅੰਕਲ ਨੂੰ ਪਤਾ,
0: ਉਹ ਭਰਾਵਾ ਜਿੰਨਾ ਨਾਲ ਤੂੰ ਮੈਚ ਰੱਖਿਆ ਨਾ
1: ਉਹਨਾਂ ਨੂੰ ਤਾਂ ਅਸੀਂ ਜਾਣਦੇ ਹਾਂ,
0: ਉਹਨਾਂ ਨੇ ਨੀ ਆਉਣਾ, ਤੂੰ ਕੱਲਾ ਹੀ ਖੇਡੇਗਾ।
1: ਜਿਵੇਂ ਵਿਆਹ ਤੇ ਨਹੀਂ ਸੀ ਆਏ ਜਦੋਂ ਭਿੰਡੀ ਤੋਰੀ ਦਾ ਵਿਆਹ ਹੋਇਆ ਸੀ, ਵਾਕਆਊਟ ਮਿਲ ਜੂਗਾ,
0: ਉਹ ਤੇਰੇ ਨਾਲ ਪਲਾਨ ਪਲੂਨ ਬਣਾ ਕੇ ਤੇ ਉਹ ਹੋਰ ਕਿਤੇ ਚੱਲ ਗਿਆ।
1: ਫਿਰ ਜੇ ਮੀਂਹ ਪੈ ਗਿਆ ਤੇ ਅਫਗਾਨਿਸਤਾਨ ਤੋਂ ਫਿਰ ਇੰਡੀਆ ਜਿੱਤ ਗਿਆ ਸੀ ਨਾ, ਏਦਾਂ ਮੀਂਹ ਪੈ ਗਿਆ ਤਾਂ ਫਿਰ ਫਤਿਹ ਉਹਨਾਂ ਨੇ ਜਿੱਤ ਜਾਣਾ,
0: ਉਹ ਕਿਡਸ ਨੂੰ ਉੱਥੇ ਸੱਦ ਕੇ ਤੇ ਉਹਨਾਂ ਪਾਉਣਾ ਨਹੀਂ ਆ,
1: ਦੂਜੀ ਟੀਮ ਤੇ ਵਾਕਆਊਟ ਮਿਲ ਜਾਣਾ।
2: ਪਰ ਉਹਨਾਂ ਅਰੁਣ ਜੋਧਾ ਅੰਕਲ ਹੁਣੀ ਤਾਂ ਆਉਣਗੇ ਤੇ ਵੈਸੇ ਵੀ ਤੁਸੀਂ ਵੀ ਆ ਜਾਓ, ਤੁਹਾਨੂੰ ਵੀ ਆਊਟ ਕਰ ਦਾਂਗੇ ਪਹਿਲੀ।
0: ਕਿੰਨੇ ਕਿਡਸ ਕਿੰਨੇ ਆ ਪਹਿਲਾਂ ਕਾਊਂਟਿੰਗ ਦੱਸ, ਕਿੰਨੇ ਬੰਦੇ ਦੇ?
2: 11 ਬੰਦੇ ਫਾਰ ਈਚ ਟੀਮ।
0: ਅੱਛਾ 11 ਈਚ ਟੀਮ ਆ, ਤੇ ਟੀਮ ਬਣਾ ਲਈ, ਲਿਸਟ ਬਣ ਗਈ ਆ,
2: ਚੂਜ਼ ਕਰਾਉਣੇ ਆ ਹਜੇ ਰਣਜੋਤ ਅੰਕਲ ਨੇ, ਜਿਹੜੇ ਉਹਨਾਂ ਨੇ ਬਹੁਤ ਟਾਈਮ ਲਾਉਂਦੇ ਆ, ਉਹ ਕਾਲੀ ਆ ਮੇਰੇ ਡੈਡੀ ਵਾਂਗੂ।
0: ਆਦਤਾਂ
1: ਬਹੁਤ ਵਧੀਆ ਨਾ, ਮੰਨਤ ਪ੍ਰੋਐਕਟਿਵ ਨੇ ਇਹ।
0: ਅੱਛਾ ਫਿਰ ਤੂੰ ਕਰਦੇ ਕਰੇਗਾ ਟਾਈਮ ਤੇ ਕੰਮ ਜਿਹੜਾ ਕਿਹਾ ਕਰੇਗਾ?
2: ਈਜ਼ੀ, ਯੈਸ 2 ਮਿੰਟਾਂ ਚ ਈਜ਼ੀ।
0: ਚਲੋ ਲੈਟਸ ਸੀ, ਕੋਈ ਨਹੀਂ, ਅਮਨ ਲਿਖ ਲਿਆ ਆਵੇ ਕਾਪੀ ਤੇ,
2: ਦੱਸਾਂਗੇ ਕੱਲ ਅਸੀਂ 5 ਕਿਲੋਮੀਟਰ ਦੂਰ ਤੁਰੇ ਤੇ ਅੱਜ ਅਸੀਂ 6 ਤੋਂ ਵੀ ਵੱਧ।
1: ਕਮਾਲ ਹੋ ਗਈ,
0: ਨਾਈਸ। ਕੌਣ ਜਿੱਤਿਆ ਸੀ ਫਿਰ, ਰੇਸ ਕੀਤੀ ਸੀ ਕਿ ਉਦਾਂ ਹੀ?
2: ਨਹੀਂ ਮੈਂ ਤਾਂ ਮੈਂ ਸਾਈਕਲਾਂ ਤੇ ਰੇਸ ਕੀਤੀ, ਮੇਰੇ ਕੋਲ ਇਲੈਕਟ੍ਰਿਕ ਸੀ, ਦੀਦੀ ਕੋਲ ਨਾਰਮਲ ਸਾਈਕਲ ਸੀ, ਅਸੀਂ ਰੇਸ ਲਈ ਸੀ, ਮੈਂ ਈਜ਼ੀਲੀ ਜਿੱਤ ਗਿਆ।
1: ਗੇਮ ਤਾਂ ਤੂੰ ਬਹੁਤ ਖੇਡਦਾ, ਪਰ ਸੱਪਾਂ ਵਾਲੀ ਨੋਕੀਆ ਤੇ ਉਹੀ ਕੰਮ ਆ, ਇਲੈਕਟ੍ਰਿਕ ਸਾਈਕਲ ਤੇ ਬਹੁਤ ਐਕਸਰਸਾਈਜ਼ ਕੀਤੀ ਇਹਨੇ,
0: ਤੇ ਤਾਂ ਹੀ ਜਿੱਤਣਾ ਹੀ ਇਲੈਕਟ੍ਰਿਕ ਤੇ।
2: ਨਹੀਂ ਦੱਸਾਂ ਕਿ ਬੱਚੋਂ ਉਹ ਡੈਡ ਹੋ ਗਏ, ਮੇਰੇ ਪੈਚ ਲੱਗ ਗਿਆ, ਪਰ ਫੇਰ ਗਿਆ।
1: ਹੈਲਮਟ ਪਾ ਕੇ ਰੱਖਿਆ ਕਰੋ ਪੁੱਤ,
0: ਚਾਰਜ ਕਰਨਾ
1: ਬਹੁਤ ਜ਼ਰੂਰੀ ਆ,
0: ਸੇਫਟੀ
1: ਜ਼ਰੂਰੀ, ਨਾਲੇ ਬੱਚੇ ਅਲਾਊਡ ਨਹੀਂ ਹੈ ਇਲੈਕਟ੍ਰਿਕ ਸਕੂਟਰਾਂ ਤੇ।
2: ਨਹੀਂ ਆਏ ਨਹੀਂ, ਲਾਈਕ ਉਹ ਜੋ ਮੈਂ ਉਹਨੂੰ ਰੋੜਦਾ ਸੀ ਉਹਦੇ, ਫਿਰ ਉਹ ਉਹਦੀ ਸੀਟ ਪੈਚ ਲੱਗ ਗਈ ਸੀ।
1: ਅੱਛਾ ਅੱਛਾ,
2: ਉਹ ਨਿੱਕਾ ਜਿਹਾ ਹੀ ਆ, ਬੜਾ ਵੱਡਾ,
1: ਮੈਂ ਸਮਝ ਗਿਆ।
2: ਸਕੂਟਰ ਨਹੀਂਗਾ, ਸਕੂਟਰ ਤਾਂ ਹੈਗਾ ਪਰ ਉਹ ਸਲੋ ਵਾਲਾ ਬਹੁਤ,
1: ਹਾਂ ਉਹ ਗੇਟ ਮੁਠੀਆ ਜਿਹਾ ਹੁੰਦਾ ਜੀ। ਠੀਕ ਹੋ ਗਿਆ,
2: ਸਾਰੀਆਂ
0: ਚੀਜ਼ਾਂ ਦੋ ਹੀ ਆ, ਦੇਖੋ ਬੈਗ ਵੀ ਦੋ ਆ, ਬੂਟ ਵੀ ਦੋ ਆ, ਪੈਂਟਾਂ ਵੀ ਦੋ ਆ,
1: ਅੱਛਾ
0: ਟੀ ਸ਼ਰਟ ਵੀ ਦੋ ਆ,
2: ਮੇਰੇ ਕੋਲ ਸ਼ੂਜ਼ 3 ਹੋ ਗਏ, ਮੰਮਾ ਨੇ ਮੈਨੂੰ ਲੈ ਤੇ
1: ਨਵੇਂ ਸ਼ੂਜ਼,
0: ਅੰਡਰਵੀਅਰ ਵੀ ਦੇਖੋ ਦੋ ਆ, ਇੱਕ ਪਾਉਂਦਾ ਇੱਕ ਧੋ ਲੈਂਦਾ, ਐਕਸਟਰਾ ਕੁਛ ਨਹੀਂ ਹੈਗਾ।
2: ਮੈਂ ਅੰਦਰ ਕੀ ਬਾਤ
1: ਹੈ,
2: ਮੈਂ ਦੋਈ ਸ਼ੂ ਬੜੇ ਪਾਉਣਾ।
0: ਅੱਛਾ ਫੇਰ ਠੀਕ ਹੈ, ਮੈਨੂੰ ਪਤਾ ਇੱਕ ਵਾਈਟ ਜੇ ਤੇ ਇੱਕ ਬਲੈਕ,
2: ਅੱਜ ਨਹੀਂ ਇੱਕ ਬਰਾਊਨ ਆ ਇੱਕ ਬਲੈਕ,
0: ਇੱਕ ਬਰਾਊਨ ਇੱਕ ਬਲੈਕ,
1: ਇੱਕ ਬੁਰਜਾਰਤ
0: ਇੱਕ, ਮੈਂ ਤੇਰੇ ਵਾਈਟ ਜੇ ਵੀ ਵੇਖੇ ਹੀ ਪਾਏ ਯਾਰ, ਉਹ ਕਿੱਥੋਂ ਮੰਗੇ ਹੀ ਕਿਸੇ ਦੇ, ਫਿਰ
1: ਉਹਦਾ ਹੱਥਾਂ ਚ ਪਾਉਣ ਨੂੰ
2: ਨੇ, ਮੇਰੇ ਹੀ ਆ ਪਰ ਉਹ ਪਤਾ ਨਹੀਂ ਗੁੰਮ ਗਏ ਮੰਮਾ ਨੂੰ ਲੱਭ ਗਏ, ਮੰਮਾ ਕਹਿੰਦੇ ਮੰਮਾ ਲੱਭ ਗਏ,
1: ਉਹ ਬੈਗ ਚ ਵਿੱਚੇ ਹੀ ਗਿਣ ਦਈਦਾ ਹੁੰਦਾ ਕਿ ਉਦੋਂ ਬੈਗ ਜਦੋਂ ਤੁਸੀਂ ਚੱਕਿਆ ਨਹੀਂ ਉਦੋਂ ਉਹਦੇ ਵਿੱਚ ਹੀ ਸੀ,
0: ਬੂਟ ਵੀ
2: ਚਿੱਟੇ ਜੇ, ਚਿੱਟੇ ਜੇ ਵੀ ਮੈਨੂੰ ਬੁੱਧਾ ਲੱਗਦੇ। ਠੀਕ ਆ, ਅੱਜ ਮੈਂ ਸੁਣਾਉਂਗਾ,
1: ਚਿੱਟੇ ਬੂਟ ਜਿੰਨਾਂ ਨੇ
0: ਉਹ ਸੁਣਾਈ ਦੀ ਨਹੀਂ ਪਾਈ ਦੀ ਹੁੰਦੀ ਬਾਜ਼ਾਰ ਤੇ, ਚਲੋ ਪਾਓ ਫਿਰ
2: ਮੋਨੇ
1: ਚਾਰ ਸਪਾਈ ਕੋਨੇ ਮੋਨੇ
2: ਗੰਨੇ ਤੇ ਉਹਨਾਂ ਦੇ ਮੂੰਹ ਚ ਗੰਨੇ
1: ਅੱਛਾ ਚਾਰ ਸਪਾਈ ਖਿੱਚ ਕੇ ਨਿਕਲ ਆਈ ਤਾਂ ਆਉਂਦੀ ਸੀ ਮੈਨੂੰ ਉਹ ਪਾਉਣ ਦਾ ਤਾਂ
0: ਚਾਰ ਇਕੱਠੇ ਗੰਨੇ ਤੇ ਨਹੀਂ ਕਿਤੇ
2: ਨਹੀਂ ਗਲਤ
0: ਇੱਕ ਵਾਰੀ ਦੁਬਾਰਾ ਰਿਪੀਟ ਕਰੋ ਕਿ ਸਾਨੂੰ ਤਾਂ ਸਮਝ ਲੱਗ ਗਈ ਸਰੋਤਿਆਂ ਨੂੰ ਸਮਝਾਈਏ ਜਿਨ੍ਹਾਂ ਨੇ ਸਾਨੂੰ ਆਨਸਰ
2: ਪਾਈ ਕੋਨੇ ਮੋਨੇ ਚਾਰ
1: ਤੇ ਉਹਨਾਂ ਦੇ ਮੂੰਹ ਚ ਗੰਨੇ
2: ਚਾਰਾਂ ਦੇ ਮੂੰਹ ਚ ਗੰਨੇ
1: ਔਖਾ ਹੀ ਲੱਗਦਾ ਮੋਮਬੱਤੀ ਤਾਂ ਹੈ ਨਹੀਂ
0: ਤੂੰ ਡਿਫਿਕਲਟ ਮੋਮਬੱਤੀ ਤੇ ਗੇ ਬਾਸੀਆਂ ਵੀ ਨਹੀਂ ਲੱਗਣੀ
1: ਹੋਰ ਕੀ
0: ਚਾਰ ਭਾਈ ਆ ਹਾਂ ਕੋਈ ਚੀਜ਼ ਆ ਕਿ
1: ਚਾਰ ਟਾਇਰਾਂ
2: ਵਾਲੀ
0: ਇੰਡੀਆ ਚ
1: ਚਾਰ ਟਾਇਰਾਂ ਵਾਲੀ ਆਟੋ ਉਟੋ ਤਾਂ ਨਹੀਂ ਦੂਜੇ ਜਿਹੜੇ
0: ਈ ਰਿਕਸ਼ਾ ਤਾਂ ਨਹੀਂ ਆ ਨਹੀਂ ਪਰ ਚਾਰ
1: ਹੈਲਪ
0: ਹੈਗੀ ਆਪਣੇ ਕੋ ਜੇ ਆਪਾਂ ਇਹਦੀ ਬੁੱਝ ਲਈ ਨਾ
1: ਮਿਲੀਅਨ ਗਜ਼ਿਲੀਅਨ ਫਾਈਨ ਵੀ ਕਰ ਸਕਦਾ ਹੈ
0: ਨਹੀਂ ਨਹੀਂ ਅੱਜ ਨਹੀਂ ਫਾਈਨ ਹੋਣਾ ਨਾ ਕਿਉਂਕਿ ਅੱਜ ਇਹਨਾਂ ਦਾ ਮੈਚ ਹੈ ਨਾ ਜਿੱਥੇ ਆਉਣਾ ਨੀ ਕਿਸੇ ਨੇ ਜਿਹੜਾ ਬਸ ਨਾਂ ਦਾ ਹੀ ਰੱਖਿਆ
2: ਇਹਨਾਂ ਨੇ
1: ਮੈਂ ਆ
0: ਜਦੋਂ ਸਕੂਲ ਲੱਗ ਗਏ ਉਦੋਂ ਪਤਾ ਨਹੀਂ ਕਦੋਂ ਓਕੇ ਓਕੇ
1: ਇਹ ਤਾਂ ਰੱਖਣਾ
0: ਹਾਂ ਓਕੇ ਇਹ ਕਹਿੰਦੇ ਨੇ ਜਿਹੜੀ ਹੈਲਪ ਆਈ ਆ ਨਾ ਆਪਾਂ ਨੂੰ ਉਹ ਆਈ ਆ ਜੀ ਮੰਜਾ ਮੰਜਾ ਆ
1: ਸਹੀ ਆ ਸਹੀ
2: ਕਿਹਨੇ
1: ਕਿਹਾ ਕਰੋ ਹਾਜ਼ਰ
0: ਜੇ ਮੈਂ ਦੱਸਤਾ ਤੇ ਤੁਸੀਂ ਉਹਨਾਂ ਨੂੰ ਕੁਛ ਕਹੋਗੇ ਤੇ ਨਹੀਂ ਗੁਰਜੀਤ ਕੌਰ ਜੀ ਨੇ ਇਹਨਾਂ ਨੂੰ ਦਵਾਓ ਜੋ ਦਵਾਉਣਾ
1: ਇਹਨਾਂ ਨੂੰ ਵੀ ਬਹੁਤ
0: ਮੇਰਾ ਕਹਿੰਦਾ ਫਾਈਨ ਯਾਰ ਮੈਂ ਤੇ ਪੜ੍ਹ ਕੇ ਦੱਸਿਆ ਵਾ
2: ਤੁਹਾਨੂੰ ਆਲਰੇਡੀ ਦਾ ਪਤਾ ਵਾ ਵੀ ਹੈਲਪ ਨਹੀਂ ਲੈਣੀ ਜੇ ਫੇਰ ਹੀ ਲੈਸਨ ਜੇ ਤੀ ਇਕੱਲੇ ਹੋ
1: ਤੇ ਮੈਂ ਪਰ ਤੁਸੀਂ ਉਹਦੀ ਓਨੈਸਟੀ ਨੂੰ ਐਪਰੀਸ਼ੀਏਟ ਕਰੋ ਨਾ ਓਨੈਸਟੀ ਨੂੰ ਕਿਹਨੇ ਦੱਸਤਾ
0: ਮੈਨੂੰ ਤੇ ਪ੍ਰੀਤ ਭਾਈ ਨੇ ਕਿਹਾ ਕਿ ਤੂੰ ਹੈਲਪ ਲੈ ਮੈਂ ਤੇ ਲੈਣੀ ਨਹੀਂ ਡਿਆ ਇਹਨਾਂ ਨੂੰ ਪਾ ਨਾ ਫਾਈਨ ਮੈਂ ਇਹਨਾਂ ਦੇ ਕਹਿਣ
2: ਫਿਰ ਤੇ ਜੇ ਤੁਹਾਨੂੰ ਕਿਹਨੇ ਕਿਹਾ ਇਹ ਕੰਪਿਊਟਰ ਵਾਲ ਦੇਖ
1: ਹਾਂ ਪੁਆਇੰਟ ਟੂ ਬੀ ਨੋਟਡ
0: ਇਹਨਾਂ ਨੇ ਕਿਹਾ ਹੈਗਾ ਕਿ ਕੰਪਿਊਟਰ ਵਾਲ ਵੇਖ ਤੇ ਮੈਂ ਹੁਣ ਇਹਨਾਂ ਦਾ ਕਹਿਣਾ ਥੋੜਾ ਮੋੜ ਸਕਦਾ ਵਾਂ ਸਾਰਾ ਫਾਈਨ
2: ਇਹਨਾਂ ਨੂੰ ਪਾ ਦੇਖੋਗੇ ਉਹਨਾਂ ਨੇ ਕੰਪਿਊਟਰ ਤੇ ਟੈਕਸਟ ਕੀਤਾ ਨਾ ਕੰਪਿਊਟਰ ਵਾਲ ਦੇਖੋ ਫਿਰ ਤੁਸੀਂ ਕੰਪਿਊਟਰ ਵਾਲ ਦੇਖ ਕੇ ਪੜਿਆ ਹੋਣਾ ਉਹਨਾਂ ਨੇ ਕਿਹੜਾ ਤੁਹਾਡੇ ਪਰਸਨਲ ਫੋਨ ਤੇ ਕੀਤਾ ਹੋਣਾ
0: ਯਾਰ ਕੰਪਿਊਟਰ ਮੇਰੀਆਂ ਅੱਖਾਂ ਦੇ ਖੱਬੇ ਪਾਸੇ ਆ ਤੇ ਮੇਰਾ ਧਿਆਨ ਪੈ ਗਿਆ ਸੀ
2: ਨਹੀਂ ਤੁਸੀਂ
0: ਚੱਲ ਅੱਗੇ ਤੋਂ ਨਹੀਂ ਅੱਗੇ ਤੋਂ ਨਹੀਂ ਲੈਂਦੇ ਹੈਲਪ
2: ਸਲੀਪ ਮਾਸਕ ਲਾ ਲਿਆ ਕਰੋ ਅੱਖਾਂ ਤੇ
0: ਕਿਹੜਾ ਮਾਸਕ
2: ਸਲੀਪਿੰਗ ਮਾਸਕ
0: ਸਲੀਪਿੰਗ ਮਾਸਕ
1: ਇਲਨ ਮਾਸਕ
0: ਇਲਨ ਮਾਸਕ
2: ਦੱਸਦਾ ਨਹੀਂ ਸਲੀਪਿੰਗ ਮਾਸਕ
1: ਅੱਛਾ ਉਹ ਸੌਰੀ ਸਲੀਪਿੰਗ
0: ਸਲੀਪਿੰਗ ਉਹ ਜਿਹੜਾ ਜਹਾਜ਼ ਚ ਮਿਲਦਾ ਹੁੰਦਾ ਵਾ
2: ਉੱਥੇ ਵੀ ਮਿਲ ਜਾਂਦਾ ਹੈ
1: ਜਹਾਜ਼ ਤਾਂ ਸਸਤਾ ਜਿਹਾ ਹੁੰਦਾ
0: ਬਾਰੋਂ ਮਹਿੰਗਾ ਹੈ ਤਾਂ ਹੀ ਨਹੀਂ ਲਿਆ
1: ਜਿਹਾ ਜਿਹਾ ਜਹਾਜ਼ ਚ ਹੈੱਡਫੋਨ ਆ ਜਾਓ
2: ਦੀਨੇ ਤਾਂ ਬਹੁਤ ਸਸਤਾ ਲੈ ਲਿਆ ਹੀ
0: ਕਿੰਨੇ ਡਾਲਰ ਦਾ
2: 5
0: ਅੱਛਾ ਵੇਚ ਦੋ ਹੁਣ ਮੈਨੂੰ 2 ਡਾਲਰ ਦਾ ਤੁਸੀਂ ਤੇ ਵਰਤ ਲਿਆ ਹੋਣਾ
2: ਨਹੀਂ ਉਹ ਵੈਸੇ ਵੀ ਉਹ ਖਰਾਬ ਆ
1: ਸੋਰੀ
0: ਸਾਨੂੰ ਨੀ ਚਾਹੀਦਾ ਸਲੀਪਿੰਗ ਅਸੀਂ ਸੋਣਾ ਹੀ ਨੀ ਅਸੀਂ ਜਾਗਦੇ
1: ਰਹਿਣਾ ਕਮਾ ਲਈ
0: ਓਕੇ ਬਾਏ ਸਵੇਰੇ ਸਵੇਰੇ ਯਾਰ ਮਹਿੰਗਾਈ ਦੀਆਂ ਗੱਲਾਂ ਕਰੀ ਜਾਂਦਾ ਤੂੰ ਤੇ ਨੈਕਸਟ ਸਾਡੇ ਨਾਲ ਨੇ ਜੀ ਤਵਨੀਤ ਐਸ਼ਲੀਨ ਤੇ ਤਾਜਵੀਰ ਤੁਸੀਂ ਆਉਂਦੇ ਰਹੋ
1: ਬਣਾਓ ਕੋਈ ਸਮੂਦੀ ਵਧੀਆ ਜੀ
2: ਐਕਸਰਸਾਈਜ਼ ਕਰ ਲਈ
0: ਅੱਛਾ ਯੋਗਾ ਵੈਰੀ ਗੁੱਡ ਯੋਗਾ ਓ ਵੈਰੀ ਨਾਈਸ
1: ਇਹਨਾਂ ਦੀਆਂ ਹੈਬਿਟਸ ਬਹੁਤ ਵਧੀਆ ਨੇ
0: ਪਿਛਲੀ ਵਾਰੀ ਤੁਹਾਨੂੰ ਮੈਂ ਕਿਹਾ ਸੀ ਉਹਨਾਂ ਨੂੰ ਪੁੱਛ ਲਿਆ ਕਰੋ ਆਪੇ ਪੁੱਛ ਲਿਓ
2: ਜੋ ਤੱਕ ਬੌਸ ਨੇ ਫਿਰ ਬੌਸ ਇਦਾਂ ਨਹੀਂ ਕਰ ਸਕਦੇ
1: ਮਤਲਬ ਲੀਡ ਫਰੋਮ ਫਰੰਟ ਹੁੰਦਾ ਉਹ ਤਾਂ ਮਤਲਬ ਇਹ ਜਿਹਾ ਲੀਡਰ ਬੰਦਾ ਕਾਹਦਾ ਯਾਰ ਜਿਹੜਾ ਹਨਾ ਆਪ ਹੀ ਨਹੀਂ ਮਤਲਬ ਇੱਦਾਂ ਕਰ ਸਕਦਾ ਓਨਰ ਕਮਿਟਮੈਂਟਸ ਨੂੰ ਨਾਲੇ ਬੱਚੇ ਵੇਟ ਕਰੀ ਜਾਂਦੇ ਆ ਦੱਸ ਕੇ ਹੀ ਨਹੀਂ ਗਏ ਦੱਸ ਕੱਲ ਦੱਸਣਾ ਚਾਹੀਦਾ ਸੀ ਮੈਂ ਕੱਲ ਨਹੀਂ ਆਉਣਾ
0: ਪਰ ਇਹ ਥੋੜਾ ਪਤਾ ਹੀ ਉਹਨਾਂ ਨੂੰ ਵੀ ਨੀਨੀ ਆਉਣੀ ਕੱਲ
1: ਪਰ ਨੀਨੀ ਦਾ
2: ਰੋਜ਼ ਵਾਲੇ ਲਾਰੇ ਬੋਟ ਲਾਉਂਦੇ
1: ਇਹਦਾ ਨੰਬਰ ਚੇਂਜ ਕਰਾਂ ਪਹਿਲਾਂ ਮੈਂ ਲਿਖਾਂ ਰਣਜੋਤ ਰਣਜੋਤ ਮਾਝਾ ਲਿਖਣਾ
2: ਰਣਜੋਤ ਹਾਂਜੀ ਵਾਲੇ ਜ਼ਿੰਦਾਬਾਦ
1: ਹਾਂਜੀ ਲੁਧਿਆਣੇ ਵਾਲੇ ਜ਼ਿੰਦਾਬਾਦ ਦੇਖਿਆ ਫਿਰ ਸਾਡੇ ਪਿੰਡ
0: ਚਲੋ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹੈਪੀ
1: ਰਣਜੋਤ ਮਾਝਾ ਲਿਖਦੇ ਆ ਰਣਜੋਤ ਹਾਂਜੀ ਕੱਟ ਕੇ ਫੋਨ ਤੇ
0: ਕੋਈ ਨਹੀਂ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਭੇਜ ਦਿੰਦਾ ਤੁਸੀਂ ਉਹਨਾਂ ਨੂੰ ਕਾਲ ਕਰੋ
1: ਅਜੇ ਉੱਠੇ ਨਹੀਂ ਹੋਣੇ
0: ਹਾਂ ਹਲੇ ਨਹੀਂ ਉੱਠੇ ਹੋਣੇ
2: 10 ਵਜੇ ਕਾਲ ਕਰੋ
1: ਲੁਧਿਆਣੇ ਵਾਲੇ ਜ਼ਿੰਦਾਬਾਦ ਕੈਲਕੂਲੇਸ਼ਨ ਠੀਕ ਕਰਨੀ ਪੈਂਦੀ ਨਾ ਉਸ ਹਿਸਾਬ ਨਾਲ ਐਡਜਸਟ ਕਰਨੀ ਪੈਂਦੀ ਮੰਮਾ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ
0: ਗੁੱਡ ਗੁੱਡ
1: ਕੀ ਸੁਣਾਉਣਾ ਅੱਜ ਫਿਰ
0: ਬ੍ਰੇਕਫਾਸਟ ਵੀ ਤਾਂ ਦੇਣਾ ਨਾ ਫਿਰ
1: ਅੱਜ ਕੁਛ ਸੁਣਾਉਣਾ ਫਿਰ ਤੁਸੀਂ ਕੋਈ ਜੋਕ ਜਾਂ ਕੋਈ ਬੁਝਾਰਤ ਪਾਉਣੀ ਜਾਂ ਗੱਲਾਂ ਬਾਤਾਂ ਕਰਨੀ
2: ਮੈਂ ਇੱਕ ਬੋਲੀ ਸੁਣਾਣੀ
1: ਅੱਛਾ ਬੋਲੀ
2: ਬਟ ਇਹ ਤੋਂ ਪਹਿਲਾਂ ਅਸੀਂ ਜਦੋਂ ਸਾਈਕਲ ਚਲਾਉਂਗੇ ਸੀ ਇੱਕ ਦਿਨ ਇੱਕ ਮੈਗਪਾਈ ਆਈ ਤੇ ਮੰਮਾ ਨੂੰ ਅਟੈਕ ਕੀਤਾ ਦੋ ਵਾਰੀ
1: ਹਾਂਜੀ ਪੁੱਤ ਅੱਜ ਕੱਲ ਇਹਨਾਂ ਦਾ ਸੀਜ਼ਨ ਆ ਮੈਗਪਾਈਜ਼ ਦਾ ਸੈਪਟੈਂਬਰ ਅਕਤੂਬਰ ਚ ਨਾ ਅੰਡੇ ਦਿੰਦੀਆਂ ਤੇ ਹਨਾ ਤੇ ਅਪਸੈਟ ਹੁੰਦੀਆਂ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਬੱਚਿਆਂ ਨੂੰ ਹਾਰਮ ਕਰਨਗੇ ਇਹ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਹਨਾ ਮੈਗਪਾਈਜ਼ ਆ ਰਹੀਆਂ
2: ਸਾਡੇ ਘਰ ਚ ਰਹਿੰਦੇ
1: ਓਹੋ
2: ਪਾਣੀ ਪੀਣ ਆਂਦੀ
1: ਪਰ ਤੁਸੀਂ ਉਹ ਵਾਈਲਡ ਲਾਈਫ ਵਾਲਿਆਂ ਨੂੰ ਫੋਨ ਕਰਕੇ ਪੁੱਤ ਸੁਜੈਸ਼ਨ ਲੈ ਸਕਦੇ ਹੋ ਉਹਨਾਂ ਤੋਂ ਬਈ ਇਹਦਾ ਕੀ ਹੱਲ ਕਰ ਸਕਦੇ ਆ ਕਈ ਵਾਰ ਉਹ ਹੈਲਪ ਕਰ ਦਿੰਦੇ ਆ ਖੂਨ ਕੱਢ ਦਿੰਦੀ ਲੋਕਾਂ ਦੇ ਸਿਰ ਚ ਠੁੰਗਾ ਮਾਰ ਮਾਰ ਕੇ ਤੇ ਉਹ ਇੱਕ ਦੋ ਤਾਂ ਐਕਸੀਡੈਂਟ ਹੁੰਦੇ ਬਚੇ ਨੇ ਉੱਥੇ ਬਚ ਗਏ ਫਿਰ ਤਾਂ ਹਾਂ ਹੁਣ ਤਾਂ ਮੈਂ ਉਹ ਦੇਖਦਾ ਉਹ ਹੈਲਮਟ ਦੇ ਉੱਤੇ ਮੈਡ ਮੈਕਸ ਵਾਂਗੂ ਸਪਰਿੰਗ ਜਿਹੇ ਵੀ ਲੱਗੇ ਹੁੰਦੇ ਧੂਈਆਂ ਜੀਆਂ ਖੜੀਆਂ ਹੁੰਦੀਆਂ ਉਹ ਮੈਗਪਾਈ ਤੋਂ ਹੀ ਹੁੰਦੀਆਂ ਮੈਨੂੰ ਲੱਗਦਾ ਸਾਡਾ ਇੱਕ ਮਿੱਤਰ ਆ ਤੇ ਇੱਕ ਬੀਜੀ ਨੇ ਉਹ ਹੱਥ ਵਿੱਚ ਛੋਲੇ ਰੱਖਦੇ ਆ ਛੋਲੇ ਛੱਡ ਦਿੰਦੇ
0: ਉਹ ਆਪਣਾ ਉਹ ਖਾ ਹਾਂਜੀ ਕੀ ਕਿਹਾ ਤੁਸੀਂ
2: ਫਿਰ ਮੈਗਪਾਈ ਹੈਲਮਟ ਲੈ ਕੇ ਜਾਊਗੀ
0: ਨਹੀਂ ਨਹੀਂ ਹੈਲਮਟ ਨਹੀਂ ਲੈ ਕੇ ਜਾ ਸਕਦੀ ਹੈਲਮਟ ਭਾਰਾ ਹੁੰਦਾ ਕੋਈ ਚੁੱਕਿਆ ਨਹੀਂ ਜਾਣਾ
2: ਹੈਲਮਟ ਤੇ ਮੰਮਾ ਦਾ ਹੈਲਮਟ ਬਲੈਕ ਐਂਡ ਵਾਈਟ ਸੀ
1: ਬਲੈਕ ਕਲਰ ਨੂੰ ਤਾਂ ਪੈਂਦੀ ਹੋ
2: ਹਾਂ
0: ਤਾਂ ਹੀ ਫਿਰ ਪਿੰਕ ਕਲਰ ਦਾ ਪਾਇਆ ਕਰੋ ਤੁਸੀਂ ਹੈਲਮਟ
1: AFL ਦੀ ਟੀਮ ਕਾਲਿੰਗਵੁੱਡ ਵੀ ਮੈਗਪਾਈਸ ਹੈ ਨਾ ਉਦਾਂ ਕਾਲੀ ਕਾਲੀ ਚਿੱਟੇ
2: ਮੈਂ ਨਹੀਂ ਕੁਝ ਦੇਖ ਰਹੇ AFL
0: ਗੁੱਡ ਤੁਸੀਂ ਉਹਨਾਂ ਕੋਈ ਨਹੀਂ ਤੁਸੀਂ ਹੌਲੀ ਹੌਲੀ ਕਰੋ ਉਹਨਾਂ ਨਾਲ ਤੁਹਾਡੀ ਫਰੈਂਡ ਬਣ ਜਾਣੀ ਆ ਉਹ
1: ਠੁੰਗਾ ਵਾਲੀ ਫਰੈਂਡ
0: ਤੁਹਾਡੇ ਘਰੋਂ ਆ ਕੇ ਪਾਣੀ ਪੀਂਦੀ ਹੈ ਨਾ ਫਿਰ ਉਹਨੂੰ ਪਤਾ ਲੱਗ ਜਾਣਾ ਵਾ
1: ਝਿੜਕਦੇ
0: ਆ
1: ਇਹਦੀ ਤੋਂ ਕੋਈ ਲਰਨਿੰਗ ਤਾਂ ਨਹੀਂ ਹੈ, ਮਤਲਬ ਮੰਮਾ ਉਹਨੂੰ ਰੋਟੀ ਵੀ ਪਾਉਂਦੇ ਆ ਤੇ ਤਾਂ ਵੀ ਠੁੰਗ ਮਾਰਤੀ ਤੇ, ਹਨਾ ਏਦਾਂ ਹੀ ਬੱਚੇ ਕਰਦੇ ਆ, ਨਾਲੇ ਮੰਮਾ ਰੋਟੀ ਵੀ ਦਿੰਦੇ ਖਾਣ ਨੂੰ ਵੀ ਦਿੰਦੇ, ਬੱਚੇ ਫਿਰ ਵੀ ਅਪਸੈਟ ਹੀ ਰਹਿੰਦੇ।
2: ਮੰਮਾ
1: ਵੀ ਪੁੱਠੇ ਪੰਗੇ ਲੈਂਦੇ ਰਹੇ ਪਹਿਲਾਂ ਜਦੋਂ ਇਹਨਾਂ ਦੀ ਏਜ ਦੇ ਹੁੰਦੇ ਸੀ।
0: ਬਸ ਫਿਰ ਤਾਂ ਹੀ ਹੁਣ ਤੁਸੀਂ ਮੰਮਾ ਨਾਲ ਜਾਇਆ ਕਰੋ, ਵਾਕ ਤੇ ਵੱਖਰੇ ਜਾਇਆ ਕਰੋ,
2: ਮੰਮਾ ਸਾਨੂੰ ਲਾਉ ਨੀ ਕਰਦੇ ਕੱਲੇ ਜਾਣ,
1: ਅਜੇ ਛੋਟੇ ਆ ਨਾ,
0: ਥੋੜੇ ਵੱਡੇ ਹੋ ਗਏ ਨਾ ਫਿਰ।
1: ਹੋਰ ਅੱਜ ਕੌਣ ਕੌਣ ਸਾਡੇ ਨਾਲ ਗੱਲ ਕਰੂਗਾ ਲਾਈਨ ਵਿੱਚ ਤੇ ਬੋਲੀ ਤੇ ਸੁਣਾਉਣ ਪਹਿਲਾਂ?
2: ਮੈਂ ਬੋਲੀ ਸੁਣਾਣੀ,
1: ਮੈਗ ਪਾਈ ਹੂੰ ਕਰਕੇ, ਮੈਗ ਪਾਈ ਹਾਂ ਕਰਕੇ
2: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਪਾਣੀ ਪੀਂਦਾ ਨਲਕੇ ਤੋਂ, ਪਾਣੀ ਪੀਂਦਾ ਨਲਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ, ਡਰਦਾ ਨੀ
0: ਡਰਦਾ ਮੇਰੇ ਦਬਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ,
1: ਸਾਰੇ ਜਾਣੇ ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ,
0: ਮੈਂ ਦੱਸ ਦੇਣਾ ਉਹਨਾਂ ਨੂੰ ਜਾ ਕੇ।
1: ਹਾਂ ਇਹਨੂੰ ਤਾਂ ਚੌਂਕੇ ਤੇ ਵੀ ਨੀ ਬਿਠਾਉਣਾ ਰਣਜੋਤ ਨੂੰ, ਤਾਂ ਹੁਣ ਜਿਹੜੀ ਬੋਲੀ ਸੀਗਾ
0: ਨਾ ਨਹੀਂ ਦੱਸਣਾ। ਓਕੇ ਓਕੇ ਓਕੇ, ਮੈਂ ਕਨਫਰਮ ਕਰ ਲਾਂ ਕਿ ਦੱਸ ਸਕਦਾ
1: ਤਾਂ ਸੁਣਦੇ ਹੀ ਹੁਣ
0: ਤੁਹਾਨੂੰ ਸਾਰਾ ਪਤਾ ਹੈ ਨਾ ਵੀ ਕੀ ਚੱਲਣ ਡਿਆ?
1: ਪੰਜਾਬੀ ਦੇ ਦਿਲੋਂ ਸਾਰੇ ਸ਼ਬਦ ਆਉਂਦੇ ਉਹਨੂੰ।
2: ਤੁਹਾਡਾ
1: ਕੀ ਹਾਲ ਆ? ਅਸੀਂ ਵਧੀਆ
0: ਵਧੀਆ।
1: ਤੁਸੀਂ ਆ ਬੱਲੇ ਬੱਲੇ ਕੀਤੀ ਹੋਈ ਨੀ ਜਦ ਪਹਿਲਾਂ ਬੋਲੀ ਦੇ ਵਿੱਚ ਬੱਲੇ ਬੱਲੇ ਆਈ, ਮੈਨੂੰ ਤਾਂ ਸੀ ਵੀ ਕਿਤੇ ਐਸ਼ਲੀਨ ਵੀ ਬੱਲੇ ਬੱਲੇ ਕਰੂ।
0: ਕੀਤਾ ਸੀ ਉਹਨੇ, ਸਾਨੂੰ ਨੀ ਆਵਾਜ਼ ਆਈ। ਕੀਤਾ ਸੀ ਨਾ?
2: ਹਾਂਜੀ
0: ਹਾਂ, ਵੇਖਿਆ ਉਹ ਮਿਸ ਨਹੀਂ
1: ਰੇਡੀਓ। ਹਾਂਜੀ ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ।
2: ਹਾਂਜੀ
0: ਤੁਸੀਂ
2: ਬੱਲੇ ਰੇਡੀਓ, ਹਾਂਜੀ ਬੱਲੇ ਬੱਲੇ ਰਣਜੋਤ ਅੰਕਲ ਛੁੱਟੀ ਛੁੱਟੀ।
1: ਪਤੋ ਨਾ ਬਹੁਤ ਆਕੂਪਾਈਡ ਰਹਿੰਦੇ ਆ, ਬਹੁਤ ਦਿਨ ਹੋ ਗਏ ਸੀ ਲਗਾਤਾਰ ਹੀ ਪ੍ਰੋਗਰਾਮ ਤੇ ਪ੍ਰੋਗਰਾਮ ਚੱਲੀ ਜਾਂਦਾ ਸੀਗਾ ਤੇ ਉਹ ਟਾਇਰਡ ਵੀ ਬਹੁਤ ਸੀਗੇ ਹਨਾ, ਤੇ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਇੱਕ ਅੱਧਾ ਦਿਨ ਤਾਂ ਮੈਨੂੰ ਵੀ ਛੁੱਟੀ ਚਾਹੀਦੀ ਆ, ਬੱਚਿਆਂ ਨੂੰ ਇੰਨੀਆਂ ਛੁੱਟੀਆਂ ਮਿਲਦੀਆਂ ਮੈਨੂੰ ਵੀ ਯਾਰ ਛੁੱਟੀ ਦਿਓ।
2: ਟਾਇਰਡ ਕਿਵੇਂ ਹੋ ਗਏ?
1: ਪੁੱਤ ਕੰਮ ਬਹੁਤ ਹੁੰਦਾ ਉਹਨਾਂ ਨੂੰ, ਸਵੇਰੇ ਆ ਜਾਂਦੇ ਉਹ ਰਾਤ ਨੂੰ ਜਾਂਦੇ ਹਨਾ, 6 o'clock ਆ ਕੇ ਰਾਤ ਨੂੰ 6 o'clock ਜਾਣਾ ਹੋਵੇ, 12-12 ਘੰਟੇ ਦੀ ਸ਼ਿਫਟ ਹੋਵੇ ਹਨਾ, ਇਟਸ ਵੈਰੀ ਡਿਫੀਕਲਟ। ਹਾਂਜੀ 12 ਵਜੇ ਤੋਂ ਬਾਅਦ ਪੁੱਤ ਹੋਰ ਐਡਮਿਨ ਦੇ ਕੰਮ ਬਹੁਤ ਹੁੰਦੇ ਆ, ਜਿਹੜੀ ਚੀਜ਼ ਰਿਕਾਰਡਿੰਗ ਹੋਈਆਂ ਹੁੰਦੀਆਂ ਉਹਨਾਂ ਨੂੰ ਫਿਰ ਵੈਬਸਾਈਟ ਤੇ ਪਾਉਣਾ, ਐਪ ਤੇ ਪਾਉਣਾ, ਉਹਨਾਂ ਨੂੰ ਗਾਈਡ ਕਰਨਾ ਸਾਰੀ ਟੀਮ ਨੂੰ, ਕਾਫੀ ਕੁਛ ਹੁੰਦਾ ਬੈਕਗ੍ਰਾਉਂਡ ਵਿੱਚ। ਹਾਂਜੀ ਤੁਸੀਂ ਇੱਕ ਦਿਨ ਆਓ ਹਨਾ, ਅ ਡੇ ਸਪੈਂਡ ਐਟ ਰੇਡੀਓ, ਹਾਂਜੀ ਤੁਹਾਨੂੰ ਪਤਾ ਲੱਗੂ ਕਿੰਨਾ ਕੰਮ ਹੁੰਦਾ ਇੱਥੇ
0: ਛੁੱਟੀਆਂ ਤੋਂ ਪਹਿਲਾਂ ਪਹਿਲਾਂ ਖਤਮ ਹੋਣ ਤੋਂ ਆ ਜਾਓ,
1: ਕੀ ਪਤਾ ਤੁਸੀਂ ਸਾਡੀ ਕੋਈ ਹੈਲਪ ਹੀ ਕਰ ਦਿਓ, ਸਾਨੂੰ ਵੀ ਟੀਮ ਮੈਂਬਰ ਚਾਹੀਦੇ ਹੁੰਦੇ ਆ।
0: ਆਓਗੇ?
2: ਹਾਂਜੀ
0: ਗੁੱਡ।
1: ਅੱਜ ਫਿਰ ਕੀ ਸੁਣਾਉਣਾ?
2: ਕਦੋਂ ਆਣਾ?
0: ਜਦੋਂ ਤੁਹਾਡਾ ਟਾਈਮ ਲੱਗੂਗਾ ਛੁੱਟੀਆਂ ਜਦੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆ ਜਾਓ, ਜੇ ਨਹੀਂ ਟਾਈਮ ਹੈਗਾ ਤੇ ਫਿਰ ਬਾਅਦ ਚ ਆ ਜਾਓ।
2: ਓਕੇ,
1: ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ, ਜਦ ਮਰਜ਼ੀ ਆ ਜਾਓ।
2: ਓਕੇ, ਮੈਂ ਇੱਕ ਪੋਇਮ ਸੁਣਾਣੀ
1: ਹੈ। ਅਸੀਂ ਸੁਣਨੀ
2: ਇੱਕ ਲਪੜੀ ਦੀ ਪੱਤ
3: ਕਿੱਕਲ ਕਲੀੜੀ ਪੱਗ ਮੇਰੀ ਵੀੜੀ ਕਪੱਤਾ ਮੇਰਾ ਪਾਇਦਾ ਤਸੇ ਤੇ ਸਜਾਈਦਾ।
1: ਬਹੁਤ
3: ਬੱਲੇ ਬੱਲੇ ਸ਼ਾਵਾ ਸ਼ਾਵਾ
0: ਬੱਲੇ ਬੱਲੇ ਸ਼ਾਵਾ ਸ਼ਾਵਾ
3: ਰੰਜੋ ਰੰਗ ਛੁੱਟੀ ਛੁੱਟੀ
0: ਛੁੱਟੀ ਛੁੱਟੀ ਭਾਈ ਦੀ ਗੁੱਡੀ ਲੁੱਟੀ
3: ਲੁੱਟੀ ਜੀ ਬੱਲੇ ਬੱਲੇ ਬੱਲੇ ਅੰਕਲ ਸ਼ਾਵਾ ਸ਼ਾਵਾ ਸ਼ਾਵਾ
1: ਰੇਡੀਓ ਹਾਂਜੀ ਬੱਲੇ ਬੱਲੇ ਲਾਫਟਰ ਥੈਰੇਪੀ ਸ਼ਾਵਾ ਸ਼ਾਵਾ
0: ਗੁੱਡ
1: ਵੈਲ ਡਨ ਬੁੱਧ ਹੋਰ
3: ਹਾਂਜੀ ਤੇ ਵੀਰ ਜੀ ਲੱਗਦਾ ਵੀਰ ਜੀ ਸੁੱਤਾ ਹੋਇਆ ਸੀ ਮੈਨੂੰ ਵੇਲਾ ਲੱਗਦਾ ਵੀਰ ਜੀ ਸਲੀਪ ਟਾਕਿੰਗ ਕਰ ਗਿਆ ਬਿਕੋਜ਼ ਵੀਰ ਜੀ ਦੀ ਮੈਨੂੰ ਆਵਾਜ਼ ਆਈ
1: ਹੋਰ ਰਣਜੋਤ ਅੰਕਲ ਵਾਲੇ ਕੰਮ ਹੋ ਗਿਆ
0: ਸੁੱਤੇ ਬੋਲਣ ਦੇ ਆ ਕਰਾੜੇ ਤੇ ਨਹੀਂ ਮਾਰਨ ਦੇ
3: ਕਿਸੇ ਦਿਨ ਵੀਰ ਜੀ ਨੇ ਨਹੀਂ ਕਿਸੇ ਦਿਨ ਵੀਰ ਜੀ ਨੇ ਮਿਆਉ ਕਿਆ
0: ਮਿਆਉ ਕਿਆ
1: ਫਿਰ ਦੇਖ ਲਓ ਜੇ ਵੀਰ ਜੀ ਹੈਗਾ ਤਾਂ ਗੱਲ ਕਰਾ ਲਓ ਜੇ ਸੁੱਤਾ ਪਿਆ ਫਿਰ ਰਹਿਣ ਦਿਓ
0: ਕਿਦਾਂ ਮਿਆਉ ਕਹਿਤਾ
3: ਹਾਂਜੀ ਤੇ ਵੀਰ ਜੀ ਸੁੱਤਾ ਹੋਇਆ
0: ਸਵੇਰੇ ਜਦੋਂ ਉੱਠੂਗਾ ਨਾ ਤੇ ਫਿਰ ਸਾਡੀ ਗੱਲ ਕਰਾਇਓ ਤੇ ਫਿਰ ਇਹਨੂੰ ਪੁੱਛਾਂਗੇ ਵੀ ਸੁੱਤੇ ਕੌਣ ਮਿਆਉਂ ਕਹਿੰਦਾ ਵਾ
3: ਓਕੇ ਓਕੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਬਾਏ ਇੰਜੋਏ ਯੋਰ ਹੋਲੀਡੇਜ਼ ਬਾਏ ਬਾਏ ਤਵਨੀਤ ਤੇ ਐਸ਼ਲੀਨ ਤੇ ਤਾਜਵੀਰ ਹਲੇ ਸੁੱਤਾ ਆ ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ ਤੇ ਤੁਸੀਂ ਆਉਂਦੇ ਰਹੋ ਹੈਲੋ ਗੁਰਪਾਲ ਹੈਲੋ ਮੰਨਤ ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰੇ ਜੀ
0: ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ
3: ਵਧੀਆ ਤੁਸੀਂ ਸੁਣਾਓ
0: ਓਏ ਸਾਡਾ ਵੀ ਵਧੀਆ ਕਿੰਨਾ ਸੋਹਣਾ ਪੁੱਛਿਆ ਤੁਸੀਂ ਆ ਤੁਸੀਂ ਸੁਣਾਓ ਗੁੱਡ ਕੀ ਕਰਨ ਦੇ ਹੋ ਸਵੇਰੇ ਸਵੇਰੇ ਕਰ ਲਿਆ ਬ੍ਰੇਕਫਾਸਟ
3: ਨਹੀਂ
0: ਨਹੀਂ ਹਾਲੇ ਕਰਨਾ ਵਾ
3: ਹਾਂਜੀ
0: ਓਕੇ ਓਕੇ ਛੁੱਟੀਆਂ ਨਾ ਫਿਰ ਥੋੜਾ ਜਿਹਾ ਲੇਟ ਹੋ ਜਾਂਦਾ ਕਿੱਦਾਂ ਚੱਲਣ ਡੀਆਂ ਤੁਹਾਡੀਆਂ ਛੁੱਟੀਆਂ
3: ਬਹੁਤ ਵਧੀਆ
0: ਫਨ ਹੋਣ ਡਿਆ
3: ਹਾਂਜੀ
0: ਕਿੱਥੇ ਕਿੱਥੇ ਘੁੰਮੀ ਕੀਤੀ ਫਿਰ
3: ਅਸੀਂ ਟਾਈਮ ਜ਼ੋਨ ਗਏ ਸਾਂ ਅਸੀਂ ਹੋਰ ਅਸੀਂ ਇਸ ਸੰਡੇ ਅਸੀਂ ਸਿਟੀ ਜਾਣਾ ਹੈ
0: ਓਕੇ ਕੌਣ ਜਿੱਤਿਆ ਸੀ ਫਿਰ ਉੱਥੇ ਬੋਲਿੰਗ ਚੋਂ
3: ਅਸੀਂ ਬੋਲਿੰਗ ਨਹੀਂ ਕੀਤੀ
0: ਅੱਛਾ ਬੋਲਿੰਗ ਨਹੀਂ ਕੀਤੀ ਦੂਜੀਆਂ ਗੇਮਾਂ ਖੇਡੀਆਂ ਸੀ
3: ਹਾਂਜੀ
0: ਓਕੇ ਗੁੱਡ ਕੀ ਸੁਣਾਓਗੇ ਫਿਰ ਅੱਜ ਸਾਨੂੰ
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ
0: ਓਕੇ
3: ਮੇਰਾ ਮਤਲਬ ਵਿਚਾਰ
0: ਓਕੇ ਓਕੇ ਓਕੇ ਠੀਕ ਹੈ
3: ਇੱਕ ਔਰਤ ਹਾਰ ਤਭੀ ਸਵੀਕਾਰ ਕਰਤੀ ਹੈ ਜਬ ਹਾਰ ਸੋਨੇ ਕਾ ਹੋ
1: ਇੱਕ ਲਾਈਨ ਚ ਜਾਦੂ ਕਰਤਾ ਲਿਖ ਕੇ ਰੱਖਦੇ ਹਾਂ
0: ਵੈਰੀ ਗੁੱਡ ਕਿੰਨੇ ਸਿਖਾਇਆ ਸੀ ਮੰਮਾ ਨੇ ਕਿ ਪਾਪਾ ਨੇ
3: ਪਾਪਾ ਨੇ
0: ਲੱਗਣ ਹੀ ਡਿਆ ਸੀ ਮੈਨੂੰ ਕਿ ਪਾਪਾ ਨੇ ਸਿਖਾਇਆ ਲੱਗਦਾ ਗੁਰਪਾਲ ਕਿੱਥੇ ਆ
3: ਮੈਂ ਗੁਰਪਾਲ ਹੀ ਹਾਂ
0: ਓਹੋ ਇਹਨਾਂ ਨੇ ਮੈਨੂੰ ਕਿਹਾ ਵਾ ਕਿ ਪੁੱਛ ਪ੍ਰੀਤ ਭਾਈ ਨੇ ਮੈਨੂੰ ਕਿਹਾ ਕਿ ਪੁੱਛ ਗੁਰਪਾਲ ਕਿੱਥੇ ਆ ਤੁਸੀਂ ਮੇਰੇ ਕੋਲ ਗਲਤ ਕਿਉਂ ਕਹਿੰਦੇ ਹੋ ਮੈਨੂੰ
1: ਕਈ ਵਾਰ ਆਵਾਜ਼ ਦਾ ਭੁਲੇਖਾ ਲੱਗਦਾ
0: ਚਲੋ ਫਿਰ ਮੰਨਤ ਨਾਲ ਗੱਲ ਕਰਾ ਦਿਓ ਸਾਡੀ ਕਿ ਸੁੱਤੀ ਆ
3: ਓਕੇ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ ਮੰਨਤ
1: ਮੰਨਤ ਕੀ ਹਾਲ ਚਾਲ
3: ਵਧੀਆ ਤੁਸੀਂ ਸੁਣਾਓ
1: ਅਸੀਂ ਠੀਕ ਠਾਕ ਹਾਂ ਵਧੀਆ ਹੋਰ ਕੀ ਬਣਦਾ ਬ੍ਰੇਕਫਾਸਟ ਕਰ ਲਿਆ
3: ਨਹੀਂ ਹਜੇ ਨਹੀਂ ਕੀਤਾ
0: ਹਾਲੇ ਤੇ ਮੈਨੂੰ ਲੱਗਦਾ ਉੱਠੇ ਆਏ ਤਾਜ਼ੇ ਤਾਜ਼ੇ
1: ਛੁੱਟੀਆਂ ਦਾ ਆਨੰਦ ਲੈ ਰਹੇ ਆ
0: ਹੁਣੇ ਹੁਣੇ ਉੱਠੇ ਨਾ
3: ਹਾਂਜੀ
1: ਦਿਨ ਪਲਾਨ ਕੀਤਾ ਅੱਜ ਕੁਛ ਕਰਨਾ ਵਾਕ ਤੇ ਜਾਣਾ ਜਾਂ ਸਾਈਕਲਿੰਗ ਕਰਨੀ
3: ਹਾਂਜੀ ਅਸੀਂ ਸ਼ਾਮ ਨੂੰ ਜਾਂਦੇ ਹੁੰਦੇ ਹਾਂ
1: ਓਕੇ
0: ਗੁੱਡ
1: ਇਜ਼ ਇਟ ਫਨ ਟਾਈਮ ਮੰਮਾ ਪਾਪਾ ਦੇ ਕਹੇ ਤੇ ਜਾਂਦੇ ਹੋ ਜਾਂ ਆਪਣਾ ਜੀ ਕਰਦਾ ਹੁੰਦਾ ਜਾਣ ਨੂੰ
3: ਰਾਮੂ MBBS ਦੀ ਡਿਗਰੀ ਹਾਸਲ ਕਰਕੇ ਘਰ ਆਇਆ ਤੇ ਮੁਹੱਲੇ ਦੇ ਕਰਿਆਨਾ ਦੁਕਾਨਦਾਰ ਨੂੰ ਬੋਲਿਆ ਮੇਰਾ ਖਾਤਾ ਕੱਢੋ ਦੁਕਾਨਦਾਰ ਖੁਸ਼ ਹੋ ਗਿਆ
4: ਕਿ MBBS ਕਰਕੇ ਆਇਆ ਹੈ ਤੇ ਉਸਦੇ 3 ਸਾਲ ਪੁਰਾਣੇ ਆਧਾਰ ਦੇ ਪੈਸੇ ਮਿਲਣ ਲੱਗੇ ਨੇ। ਉਸਨੇ ਵੀ ਜਲਦੀ ਖਾਤਾ ਕੱਢਿਆ ਤੇ ਰਾਮੂ ਬੋਲਿਆ, ਇੰਜ ਕਰੋ ਹੁਣ ਮੇਰੇ ਨਾਂ ਦੇ ਅੱਗੇ ਡਾਕਟਰ ਲਿਖ ਦੋ।
1: ਯਾਰ ਮੇਰੀ ਗੱਲ ਇਹਨਾਂ ਨੂੰ ਕਿਵੇਂ ਪਤਾ ਲੱਗ ਗਈ, ਇਹ ਤਾਂ ਮੇਰੇ ਨਾਲ ਹੋਈ ਸੀ। ਯਾਰ ਨਾਮ ਉਹਦੇ ਡਾਕਟਰ ਲਿਖਵਾਇਆ।

0: ਨੇ ਨਵਜੀਤ ਜੀ, ਨਵਜੀਤ ਜੀ ਤੁਸੀਂ ਆਉਂਦੇ ਰਹੋ। ਓਏ ਮੈਨੂੰ ਦੋ ਆਵਾਜ਼ਾਂ ਸੁਣੀਆਂ ਵਾ,
1: ਕੌਣ ਬੋਲਦਾ ਬਾਈ?
0: ਹਾਂਜੀ ਦੁਬਾਰਾ ਦੱਸੋ।
2: ਅੱਛਾ
0: ਓਕੇ, ਤੇ ਦੋਵੇਂ ਇਕੱਠੇ ਬੋਲਦੇ ਹਨਾ, ਕਿ ਮੈਨੂੰ ਭੁਲੇਖਾ ਲੱਗਣ ਡਿਆ ਵਾ ਵੀ ਦੋ ਆਵਾਜ਼ਾਂ ਆਉਣ ਡੀਆਂ। ਆ ਹੁਣ ਮੈਨੂੰ ਪਰ ਇੱਕੋ ਹੀ ਆਈ ਆ,
1: ਇੱਕੋ ਹੋਣੀ ਫਿਰ
0: ਇੱਕੋ ਆ। ਓਕੇ ਚਲੋ ਆਵਾਜ਼ ਦੱਸੋ ਕਿ ਆਵਾਜ਼ ਇੱਕ ਇੱਕ ਕਰਕੇ ਦੱਸੋ, ਆਪਣੀ ਆਵਾਜ਼ ਬੋਲੋ ਫਿਰ ਨਾਮ ਬੋਲੋ, ਫਿਰ ਮੈਂ ਆਵਾਜ਼ ਪਛਾਣ ਜੂਗਾ ਨਾ ਤੁਹਾਡੀ।
2: ਮੇਰਾ ਨਾਮ ਹੈਗਾ ਜਿੰਦ, ਮੇਰਾ ਨਾਮ ਹੈਗਾ ਸਰਬੱਤ।
0: ਓਕੇ ਹੁਣ ਮੈਨੂੰ ਪਤਾ ਲੱਗਿਆ। ਕੀ ਕਰਦੇ ਤੁਸੀਂ? ਬੈਠੇ ਹੋ? ਮੈਨੂੰ ਲੱਗਾ ਖਲੋਤੇ ਹੋ ਤੁਸੀਂ ਸਵੇਰੇ, ਮੈਨੂੰ ਲੱਗਾ ਰਨਿੰਗ ਕਰਦੇ ਹੋ ਤੁਸੀਂ।
2: ਨਹੀਂ ਨਹੀਂ।
0: ਓਕੇ ਕੀ ਖਾਦਾ ਤੁਸੀਂ ਫਿਰ ਅੱਜ ਸਵੇਰੇ ਸਵੇਰੇ?
2: ਕੁਛ ਨਹੀਂ, ਕੁਛ ਨਹੀਂ,
0: ਕੁਛ ਵੀ ਨਹੀਂ। ਕੁਛ ਤੇ ਖਾ ਲੈਣਾ ਸੀ, 8:40 ਹੋ ਗਏ ਆ।
2: ਆਪਾਂ ਪਹਿਲਾਂ ਤਾਂ ਸੁੱਤੇ ਸੀ।
0: ਓਕੇ ਤੁਸੀਂ ਵੀ ਹੁਣੇ ਉੱਠੇ ਹੋ ਫਿਰ? ਕੀ ਅੱਜ ਕੋਈ ਸਪੈਸ਼ਲ ਬ੍ਰੇਕਫਾਸਟ ਕਰਨਾ ਫਿਰ? ਕੀ ਬਣਾ ਰਹੇ ਮੰਮਾ?
2: ਐਗ ਐਂਡ ਆਮਲੇਟ।
0: ਐਗ ਐਂਡ ਆਮਲੇਟ, ਦੋਵੇਂ ਸੇਮ ਸੇਮ?
2: ਅੱਜ ਸਪੈਸ਼ਲ ਡੇ ਆ।
0: ਸਪੈਸ਼ਲ ਡੇ ਆ? ਕੀ ਸਪੈਸ਼ਲ ਹੈ ਅੱਜ?
2: ਅੱਜ ਸਾਡੀ ਭੈਣ ਦਾ ਬਰਥਡੇ ਆ।
0: ਹਾਂ ਕਿਹਦਾ ਬਰਥਡੇ ਆ?
2: ਅੱਜ ਸਾਡੀ ਕਜ਼ਨ ਭੈਣ ਦਾ ਬਰਥਡੇ ਆ।
0: ਕਜ਼ਨ ਦਾ ਬਰਥਡੇ ਆ?
1: ਕੀ ਨਾਮ ਉਹਦਾ?
2: 19 ਇਅਰਸ
0: ਬਰਥਡੇ ਆ। ਗੁੱਡ, ਫਿਰ ਤੇ ਅੱਜ ਬਿਗ ਪਾਰਟੀ ਹੋ ਗਈ।
2: ਪਰਸੋਂ ਵੀ ਹੋਇਆ ਸੀ, ਬਟ ਪਰਸੋਂ ਉਹਦੀ ਪਾਰਟੀ ਹੋਈ ਸੀ।
0: ਅੱਛਾ ਪਾਰਟੀ ਪਹਿਲਾਂ ਹੋ ਗਈ ਸੀ। ਕੀ ਖਾਦਾ ਸੀ ਫਿਰ ਤੁਸੀਂ ਪਾਰਟੀ ਤੇ?
2: ਅੱਜ ਰੀਅਲ ਬਰਥਡੇ ਆ ਤੇ ਉਦੋਂ ਪਟੈਂਡ ਦਾ ਬਰਥਡੇ ਸੀ।
0: ਓਕੇ ਤਾਂ ਹੀ ਫਿਰ ਮੈਨੂੰ ਲੱਗਦਾ ਤੁਸੀਂ ਹਾਲੇ ਤੱਕ ਕੁਝ ਖਾਦਾ ਨਹੀਂ ਆ, ਤੁਸੀਂ ਪਰਸੋਂ ਦੇ ਪਾਰਟੀ ਤੋਂ ਰੱਜੇ ਹੀ ਰਹਿਣਾ। ਮੈਨੂੰ ਲੱਗਦਾ ਤੁਸੀਂ ਫਰਾਈਜ਼ ਜ਼ਿਆਦਾ ਖਾ ਲਈਆਂ।
2: ਫਰਾਈਜ਼ ਕੋਈ ਨਹੀਂ ਹੈਗੇ ਸੀ।
0: ਅੱਛਾ ਫਰਾਈਜ਼ ਹੈਗੀ ਨਹੀਂ? ਓਹੋ ਕੀ ਹੀ ਉੱਥੇ ਫਿਰ?
2: ਬਟਰ ਚਿਕਨ ਹੈਗਾ ਸੀ। ਰਸਗੁੱਲਾ ਵੀ ਹੈਗਾ ਸੀ।
0: ਓਕੇ
2: ਪਾਸਤਾ,
0: ਤੁਸੀਂ ਰਸਗੁੱਲਾ ਖਾਦਾ ਸੀ?
2: ਹਾਂਜੀ।
0: ਕਿਹੜੇ ਕਲਰ ਦਾ ਹੁੰਦਾ ਭਲਾ ਰਸਗੁੱਲਾ?
2: ਵਾਈਟ।
0: ਓ ਗੁੱਡ। ਚਮਚਮ ਪਤਾ ਤੁਹਾਨੂੰ? ਚਮਚਮ
2: ਨਹੀਂ
0: ਨਹੀਂ ਪਤਾ, ਪਿੰਕ ਕਲਰ ਦੀ ਹੁੰਦੀ ਚਮਚਮ। ਮੰਮਾ ਨੂੰ ਪੁੱਛਿਓ। ਓਕੇ ਮੈਨੂੰ ਕੱਲ ਦੱਸ।
2: ਅੱਛਾ
0: ਖਾਦੀ ਆਲਰੇਡੀ?
2: ਹਾਂਜੀ।
0: ਗੁੱਡ, ਕੀ ਫਿਰ ਸਾਨੂੰ ਕੀ ਸੁਣਾਓਗੇ ਅੱਜ? ਨਹੀਂ ਤੇ ਮੈਨੂੰ ਭੁੱਖ ਲੱਗ ਜਾਣੀ ਫਿਰ ਛੇਤੀ ਛੇਤੀ।
2: ਅਸੀਂ ਇੱਕ ਗਾਣਾ ਸੁਣਾਵਾਂਗੇ।
0: ਓਕੇ ਦੋਵੇਂ ਇਕੱਠੇ ਕਿ ਇਕੱਲੇ ਇਕੱਲੇ? ਓਕੇ ਵੈਰੀ ਗੁੱਡ, ਚਲੋ ਫਿਰ।

0: ਵੈਰੀ ਨਾਈਸ,
1: ਬਹੁਤ ਹੀ ਵਧੀਆ ਬਾਈ,
0: ਇੰਨਾ ਤੁਸੀਂ ਯਾਦ ਕਰ ਲਿਆ ਹੈ, ਵੈਰੀ ਗੁੱਡ,
1: ਦੋਨੋਂ ਰਿਦਮ ਚ ਗਾਉਂਦੇ ਨਾਲ,
0: ਤੁਸੀਂ ਦੋਵੇਂ ਇਕੱਠੇ ਗਾਇਆ ਕਰੋ, ਓਕੇ
2: ਓਕੇ ਓਕੇ,
0: ਤੁਸੀਂ ਸਾਨੂੰ ਇਕੱਠੇ ਰੋਜ਼ ਇੱਕ ਗਾਣਾ ਸੁਣਾਇਆ ਕਰੋ,
2: ਅੱਗੇ ਵੀ ਆ ਗਏ ਬਟ
1: ਸੁਣਾਓ, ਅੱਗੇ ਆਉਂਦਾ ਜਾਂ ਆਉਂਦਾ ਨਹੀਂ,
2: ਨਹੀਂ ਆਉਂਦਾ,
1: ਕੋਈ ਕੋਈ ਨਹੀਂ, ਹੌਲੀ ਹੌਲੀ, ਹਾਂ, ਪਰ ਇੰਨਾ ਤੁਹਾਨੂੰ ਆਉਂਦਾ ਇਹ ਤਾਂ ਬਹੁਤ ਜ਼ਿਆਦਾ, ਵੈਰੀ ਗੁੱਡ, ਵੈਲ ਡਨ,
0: ਤੁਸੀਂ ਵੱਡੇ ਹੋ ਕੇ ਸਿੰਗਰ ਬਣ ਸਕਦੇ ਦੋਵੇਂ, ਤੁਹਾਨੂੰ ਪਤਾ
1: ਹੁਣੇ ਹੀ ਹੈਗੇ ਉਹ,
0: ਨਹੀਂ ਅਫੀਸ਼ੀਅਲੀ ਸਿੰਗਰ, ਓਕੇ ਬਾਏ ਫਿਰ,
2: ਓਕੇ
0: ਓਕੇ ਬਾਏ, ਤੁਸੀਂ ਫਿਰ ਖਾ ਲਓ ਆਮਲੇਟ, ਬਾਏ ਬਾਏ, ਹੈਵ ਅ ਗੁੱਡ ਡੇ, ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ, ਅਨਾਹਤ ਤੁਸੀਂ ਆਉਂਦੇ ਰਹੋ।

0: अंकल जी, ते अंकल जी।
1: सत श्री अकाल
2: जी,
1: नहात।
0: सत श्री
2: की हाल है थोड़ा?
0: की हाल है? मैं वधिया, तुसी दसो।
1: साडा भी वधिया।
2: अपने कल्चर का किन्ना वधिया आस्पेक्ट आ ना, आप एक दूजे नूं किन्ना प्यार नाल एक दूजे का हाल चाल पुछदे आ, ते आप एक दूजे नूं सेम चीज ही पुछते रहने आ, क्योंकि पता ही हुंदा है ना भी ये चीज सारे नाल जरूरी है, किसी का हाल चाल पुछना इन्हां दे कल्चर विच हैगा ना। आर यू ओके? आप हर रोज एक दूजे नूं यही पुछदे आ, आर यू ओके, थोड़ा की हाल है?
0: कई बारी मार पई हुंदी है ना, इसलिए पुछना
2: पैंदा। असीं हुण असीं हुण उसदों निकल गए, हुण तां छोटे बच्चियां दी वारी है।
0: अपनी गल करनी सी।
2: पर कई बार, हाँ कई बार वो गलतियां गुलतियां बच्चे फिर कर लेंदे आ ना, थोड़ा जा हो जाता है,
1: झिड़का पै जांदा खास करके छुट्टियां च। कोई नहीं, पार्ट ऑफ
0: लाइफ।
2: असीं कर लिया जी, मैं कर लिया, बलकीरत हजे रहिंदा।
1: मैं हले तुहाडे नाल गल करके फिर करूंगा।
0: फिर
1: कुलचे
0: खा लो
1: साडे नाल।
2: कुलचे तो बड़े स्वाद हुंदे।
1: फिर ते मैनूं गल वी लगदा अज ही छड्डनी पैणी आ।
2: हल्का जिहा नींबू भुक के कच्चा प्याज पा के, हैना?
1: ओहो, यमी यमी। घरे बनाए ही के बाहर लियांदे आ?
0: घरे बनाए ने पापा ने।
2: हां,
1: पापा शेफ लगदे आ
2: पूरे।
0: हांजी, शेफ
1: आ। ओ गुड, तुसीं लक्की हो, तुहानूं पता
2: लक्की फैमिली आ तुहाडी।
1: तुहाडे पापा शेफ आ।
2: हर रोज चीजा खा के फिर हैवी हो जांदा काम। पापा फिर थोड़ी सेहत का ख्याल रखदे आ ना, वो चाम बनिया रहिंदा जे हफ्ते च इक अद्धी वार ही बनाउण।
1: अच्छा, ओके, चलो ना तो तुम,
2: क्योंकि रणजोत अंकल नूं तां बहुत सारे बच्चियां दे नाम पता, फिर बलकीरत वीर जी कदे कदे आउंदे आ।
1: नहीं, लकी इन द सेंस की लकी समझे ना तुसी।
2: अच्छा, लकी इन टर्म्स ऑफ बीइंग लकी।
1: इन टर्म्स ऑफ बीइंग लकी, बिकॉज़ यू आर हैविंग कुलचास इन द मॉर्निंग, लकी दी आर
2: लकी स्टोरी,
1: दैट्स व्हाई।
2: ते स्वाद बने सी अज कुलचे? फिर
1: नहीं, हाले खाने ही मैनूं लगदा। अच्छा, खा ले?
0: हां जी, स्वाद बने सी।
1: क्लाउडी
2: जिहा हो गया।
1: नीनी आउंदी ना कुलचे खा के?
2: टीवी आईपैड ओह भी देखना पैना, जिम्मेवारियां कड़ा थोड़ी।
0: बारी बरसी खटन गया सी, बारी बरसी खटन गया सी, खक लैंदी कोटी वे मैं चली आ जिम नू माइया बल बल
1: बल बल।
0: मैं चली आ जिम नू माइया, तू पकाई रोटी खबरदार, जे स्नैपचैट ते पाई स्टोरी कोई, मेरी आंदी नू करदी साफ रसोई, मेरी
1: आंदी नू करदी साफ रसोई, मेरी आंदी नू करदी साफ रसोई, मेरे आंदी नू बले बले बले बले बले
2: चक दे टोलिया।
1: चक दे
2: मॉडर्न बोली पूरी। एक कुलचे ते भी थोड़ी जी हो सकती चेंज है ना,
0: जेंजी बोली
1: होगी। वेरी नाइस, गुड बोली है ना।
0: प्लीज मैं भी बैंक कर लो।
1: हाँ जी, हाँ जी, प्लीज।
0: सत्रीकाल अंकल जी, ते अंकल जी।
1: सत्रीकाल जी,
0: हाल है?
1: साड़ा वधिया वीरा जी, ताड़ा की हाल है?
0: मैं ठीक हाँ, बट मैं दीदी हाँ।
1: ओहो,
2: ਦਨ ਦੱਸਿਆ ਨਾ ਬਲਕੀਰਤ, ਬਲਕੀਰਤ ਅੱਜ ਫਿਰ ਕਈ ਦਿਨਾਂ ਬਾਅਦ ਆਇਆ ਨਾ,
1: ਵੀਰਾ ਦੀਦੀ ਮਿਕਸ ਹੋ ਗਈ। ਮੈਨੂੰ ਲੱਗਾ ਉਹਨਾਂ ਨੇ ਕਿਹਾ ਵੀਰਾ ਜੀ ਨਾਲ ਗੱਲ ਕਰ ਲਓ,
2: ਨਹੀਂ ਪਿਆਉਣੇ ਚਾਹ
1: ਇਹਨੂੰ। ਕੁਲਚੇ ਮੈਨੂੰ ਲੱਗਦਾ ਮੈਂ ਜ਼ਿਆਦਾ ਖਾਏ ਆ ਸਵੇਰੇ ਸਵੇਰੇ। ਤੁਸੀਂ ਕਿੰਨੇ ਖਾਧੇ ਸੀ ਕੁਲਚੇ? ਦੋ। ਫਿਰ ਠੀਕ ਆ, ਮੈਨੂੰ ਲੱਗਿਆ ਸ਼ਾਇਦ ਤੁਸੀਂ ਤੇ ਨਹੀਂ ਜ਼ਿਆਦਾ ਖਾ ਲਏ ਸਾਬ ਦੇ ਕਰਦੇ ਆ।
2: ਓ ਦੀਦੀ ਜੀ ਕੀ ਸੁਣਾਓਗੇ ਫਿਰ ਤੁਸੀਂ ਨਾਮ ਤੇ ਦੱਸੋ ਆਪਣਾ
3: ਮੇਰਾ ਨਾਮ ਹਰਗੁਨ
2: ਹਰਗੁਨ ਓਕੇ ਨਾਈਸ ਨੇਮ ਕੀ ਸੁਣਾਓਗੇ ਹਰਗੁਨ ਜੀ ਫਿਰ ਅੱਜ
3: ਬੁਝਾਰਤ
2: ਪਾਓ ਫਿਰ ਬੁਝਾਰਤ ਅੱਜ ਕੁਛ ਹੋਰ ਨਹੀਂ ਕਰ ਸਕਦੇ ਪਲੀਜ਼ ਕਿਉਂਕਿ ਆਪਾਂ ਬੜੇ ਬੈਡ ਹਾਂ ਬੁਝਾਰਤ ਬੁਝਣ ਚ ਸੌਖੀ ਪਾਉਂਗੀ
3: ਸੌਖੀ
2: ਹੈ ਤੁਸੀਂ ਗੈਸ ਕਰ ਸਕਦੇ
3: ਇਹੋ ਜੀ ਸਬਜ਼ੀ ਦਾ ਨਾਮ ਦੱਸੋ ਜਿਸਦਾ ਪਹਿਲਾ ਅੱਖਰ ਕੱਟੋ ਤਾਂ ਕੀਮਤੀ ਚੀਜ਼ ਬਣ ਜਾਏ ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਏ ਜੇ ਪਹਿਲਾ ਤੇ ਆਖਰੀ ਅੱਖਰ ਕੱਟੀਏ ਤਾਂ ਮੁਟਿਆਰ ਦਾ ਨਾਮ ਬਣ ਜਾਏ
2: ਮਟਰ
3: ਸਬਜ਼ੀ ਨਹੀਂ ਹੋ
2: ਅੱਖਰ ਵਾਲੀ ਗੱਲ ਦੱਸੋ ਸ਼ੁਰੂ ਚ ਕੀ ਆ
3: ਜਿਹਦਾ ਪਹਿਲਾ ਅੱਖਰ ਕੱਟੋ ਤਾਂ ਕੀਮਤੀ ਚੀਜ਼ ਬਣ ਜਾਂਦੀ ਆ
2: ਕੀਮਤੀ ਓਕੇ
3: ਤੇ ਜੇ ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਂਦੀ ਆ
2: ਮਿੱਠੀ ਚੀਜ਼ ਅੱਛਾ
3: ਜੇ ਪਹਿਲਾ ਤੇ ਆਖਰੀ ਦੋਨੋਂ ਕੱਟ ਦੋ ਤਾਂ ਮੁਟਿਆਰ ਦਾ ਨਾਮ ਬਣ ਜਾਂਦਾ
2: ਔਖਾ ਲੱਗਦਾ ਕੰਮ ਹੈਲਪਫੁਲ ਪਾਈ ਕਿਸੇ ਪਾਸੇ ਹਾਂ ਅੱਛਾ ਲੱਭ ਗਈ ਇੱਕ ਹੈਲਪ ਲੱਭ ਗਈ ਵੱਡੀ ਜੀ ਹੈਲਪ ਆਈ ਹੈ ਕਿੱਧਰੋਂ ਹੈਲਪ ਲੈ ਸਕਦੇ ਨਾ ਆਪਾਂ ਹਰਗੁਨ
3: ਹਾਂਜੀ
2: ਲੈਣੀ ਪੈਣੀ ਹੈ ਉਦਾਂ ਕੋਈ ਆਪਸ਼ਨ ਨਹੀਂ ਹੈਗੀ ਹੋਰ ਕੋਈ
4: ਪਹਿਲੀ ਚ ਤਿੰਨ ਕੁਐਸਚਨ ਨੇ
3: ਤੁਹਾਨੂੰ ਫੋਨ ਕਰਾਂਗੇ ਫਿਰ ਉਹ ਫਾਈਨ ਪਾ ਦੂਗਾ ਤੁਹਾਨੂੰ
2: ਹਾਂਜੀ ਨਹੀਂ ਤੁਸੀਂ ਇਦਾਂ ਨਾ ਕਰਿਓ ਅੱਗੇ ਬੜੇ ਕਰਜ਼ੇ ਚ ਤੁਸੀਂ ਗੈਸ ਨਹੀਂ ਕਰ ਸਕਦੇ ਆਪਾਂ ਨੂੰ ਕਿੰਨੇ ਹੈਲਪ ਭੇਜੀ ਹੋ ਗਈ ਆਪਾਂ ਨੂੰ ਵੱਡੀ ਹੈਲਪ ਆਈ ਆ
4: ਅੱਛਾ
2: ਹਾਂਜੀ ਤੇ ਇਹ ਕਹਿੰਦੇ ਨੇ ਖੀਰਾ ਇਦਾਂ ਹੀ ਆ
3: ਹਾਂਜੀ
2: ਹਾਂ ਕਿਉਂਕਿ ਪਿੱਛੋਂ ਕੇ ਵੀ ਕੱਟ ਦੋ ਇਹ ਵੀ ਕੱਟ ਦੋ ਤੇ ਹੀਰ ਰਹਿ ਗਈ ਤੇ ਉਹ ਮੁਟਿਆਰ ਕਹਿੰਦੇ ਹੁੰਦੇ ਨਾ ਤੇ ਜੇ
3: ਸਾਡੇ
2: ਨਾਲ ਨੈਕਸਟ ਤੇ ਲਾਸਟ ਕੁਆਦਰ ਹੋਣਗੇ ਜੀ ਅਸੀਸ ਕੌਰ ਬਾਕੀ ਮਾਫੀ ਹੈ ਜੀ ਟਾਈਮ ਹੋ ਗਿਆ ਹੁਣ ਗਾਂ ਵੀ ਵਧਣਾ ਸੀ
4: ਅਸੀਸ ਨੇ ਬੋਲੀ ਵੀ ਹੁਣ ਹੋ ਗਿਆ ਪੂਰਾ
2: ਇੱਕ ਚੀਜ਼ ਸਹੀ ਆ ਤੁਹਾਡੀ ਦੋਵਾਂ ਗੱਲਾਂ ਚੋਂ ਗੈਸ ਕਰੋ ਕਿਹੜੀ ਸਹੀ ਆ
4: ਘੁੰਮੀ ਘੁੰਮੀ
2: ਕੌਣ
4: ਤੁਸੀਂ ਘੁੰਮੀ ਘੁੰਮੀ ਕਰਕੇ ਆਏ ਹੋ
2: ਇਹ ਵਾਲੀ ਤੁਹਾਨੂੰ ਸਹੀ ਲੱਗਣ ਦੀ ਆ
4: ਜੇ ਮੂਰੇ ਘੁੰਮ ਜਾ ਕਹਿੰਦਾ ਲਓ ਜੀ ਘੁੰਮ ਗਿਆ
2: ਨਹੀਂ ਨਹੀਂ ਇਹ ਗਲਤ ਹੋ ਗਿਆ ਇਹ ਸਹੀ ਆ ਤੇਰੀ ਗੱਲ ਇਹ ਨਾਈਸ ਆ
4: ਇਹ ਸੀ ਕਮਾਊ ਪੁੱਤ ਆ ਕਿੱਥੇ ਛੁੱਟੀ ਕਰਦਾ ਇਹ ਤਾਂ ਘਰੇ ਵੀ ਲਾਂਭੇ ਇੱਦਾਂ ਦੇ ਕਮਾਉਣ ਲਿਜਾਂਦਾ ਹੀ ਨਹੀਂ
0: ਤਿੰਨ ਚੀਜ਼ਾਂ ਮਤਲਬ ਓਹਨਾ ਨੇ ਕੀ ਕੀਤਾ ਨਾ ਮੰਮਾ ਨੇ ਅਲੈਕਸ ਸੂਈ ਵਿਚ ਪਾ ਕੇ ਮਾੜੇ ਆਈ ਪਾ ਕੇ ਸੂਈ ਮਾੜਾ ਜੀ ਪੀੜ ਲੱਗ ਰਹੀ ਸੀ ਤੇ ਫਿਰ ਉਹਨਾਂ ਨੇ ਬਾਹਰ ਕੱਢ ਕੇ ਤਿੰਨ ਡੱਬੀਆਂ ਲਾਈਕ ਉਹ ਛੋਟੇ ਛੋਟੇ ਜਿਵੇਂ ਲਾਈਕ ਆਇਰਨ ਦੇ ਡੱਬੀਆਂ ਨਹੀਂ ਹੁੰਦੀਆਂ
4: ਹਾਂਜੀ ਲੰਬੀਆਂ ਲੰਬੀਆਂ ਲੰਬੀਆਂ ਲੰਬੀਆਂ ਟਿਊਬਸ ਹੁੰਦੀਆਂ ਉਹਦੇ ਚ EGTA ਪਾਇਆ ਹੁੰਦਾ ਬਾਹਲੇ
0: ਲੰਬੀਆਂ ਨਹੀਂ ਬਸ ਲਾਈਕ ਮਿਡਲ ਸਾਈਜ਼ ਦੀਆਂ
4: ਠੀਕ ਹੈ
0: ਤੇ ਉਹ ਜੀ ਸੋਡਾ ਬਲੱਡ ਉਹਦਾ ਮੰਮਾ ਦੇ ਤਿੰਨ ਬੋਟਲਾਂ ਸੀ ਕਿਉਂਕਿ ਉਹਨਾਂ ਨੇ ਤਿੰਨ ਚੀਜ਼ਾਂ ਘੱਟ ਸੀ ਤੇ ਜਦੋਂ ਮੈਂ ਆਈ ਨਾ ਮੈਂ ਡਰੀ ਸੀ ਬਟ ਉਹਨਾਂ ਨੇ ਮੈਨੂੰ ਦੱਸ ਕੇ ਹੋਰ ਸਕੇਅਰ ਕਰਤਾ ਵੀ ਜਿਵੇਂ ਆਹੂ ਆਹੂ ਆਹੂ ਉਹਨਾਂ ਕਿਹਾ ਬਸ ਮਾਮਾ ਨੇ ਕਿਹਾ ਬਸ ਸਟ੍ਰੇਟ ਵੇ ਕਰ ਦੋ ਜਦੋਂ ਅਸੀਂ ਘਰ ਆਏ ਬਈ ਪਾਪਾ ਨੇ ਦੱਸ ਪਾਪਾ ਨੂੰ ਦੱਸਿਆ ਸੀ ਤੇ ਮੈਨੂੰ ਅਵਾਰਡ ਵੀ ਮਿਲਿਆ ਤੇ ਫਿਰ ਉਹਨਾਂ ਕੀ ਕੀਤਾ ਨਾ ਬਸ ਆਏ ਸੂਈ ਪਾ ਕੇ ਥੋੜੇ ਚਿਰ ਅੰਦਰ ਪਾ ਕੇ ਬਾਹਰ ਕੱਢਤਾ ਤੇ ਮਾਮਾ ਵਾਂਗੂ ਸੇਮ ਮੇਰੇ ਤਾਂ ਬਸ ਦੋ ਚੀਜ਼ਾਂ ਘੱਟ ਸੀ
4: ਇੱਕ ਤਾਂ ਵਿਟਾਮਿਨ ਡੀ ਘੱਟ ਹੁੰਦਾ ਇੱਕ ਆਇਰਨ ਘੱਟ ਹੁੰਦਾ ਆਮ ਤੌਰ ਤੇ
0: ਹਾਂਜੀ
1: ਇਹੋ ਹੀ ਤੁਹਾਡੀਆਂ ਵੀ
0: ਯਾਰ
1: ਚਲੋ ਕੋਈ
0: ਨਹੀਂ ਹਜੇ ਰਿਜ਼ਲਟ ਆਊਗਾ
4: ਮੰਮਾ ਦਾ ਤਾਂ ਪਤਾ ਸੀ
0: ਸੋ ਲਾਈਕ ਉਹ ਕੀ ਕਰਦੇ ਨਾ ਉਹ ਤੁਹਾਡੇ ਆਈ ਬਲੱਡ ਕੱਢ ਕੇ ਨਾ ਉਹਨਾਂ ਨੂੰ ਕਿਤੇ ਭੇਜ ਦਿੰਦੇ ਤੇ ਫਿਰ ਉਹ ਕੋਈ ਮਸ਼ੀਨ ਚ ਪਾ ਕੇ
4: ਦੇਖਦੇ
0: ਭਈ ਕੁਛ ਸੋਨੀ ਚ ਟੈਸਟ ਕਰਦੇ ਵੀ ਕੁਛ ਘੱਟ ਹੈ ਕਿ ਕੁਛ ਵੱਧ ਹੈ
1: ਚਲੋ ਜਦੋਂ ਰਿਜ਼ਲਟ ਆਊਗਾ ਨਾ ਫੇਰ ਦੱਸਿਓ
4: ਮੈਂ ਵੀ ਕਰਵਾਇਆ ਸੀ ਮੈਨੂੰ ਕਹਿੰਦੇ ਤੈਨੂੰ ਅਕਲ ਘੱਟ
0: ਮੈਨੂੰ ਅਵਾਰਡ ਮਿਲਿਆ ਤੇ ਉਹਦੇ ਕਿਹਾ ਸੀ ਟੁਡੇ ਆਈ ਹੈਡ ਅ ਬਲੱਡ ਟੈਸਟ ਆਈ ਵਾਸ ਵੈਰੀ ਬ੍ਰੇਵ
1: ਓਹ ਦੈਟਸ ਗੁੱਡ
4: ਮੈਂ ਬਲਕੀਰਤ ਨੇ ਵੀ ਟੈਸਟ ਕਰਾਇਆ ਸੀ ਉਹ ਕਹਿੰਦੇ ਤੂੰ ਚਾਹ ਪੋਜ਼ਿਟਿਵ ਆ ਚਾਹ ਬਹੁਤ ਪੀਂਦਾ ਬਲਕੀਰਤ
0: ਓ
4: ਇਹ ਘਟਾਉਣੇ ਆ ਇਹਦੀ ਕੋਈ ਨਹੀਂ ਪਰ ਉਹ ਨਾ ਆਪਾਂ ਨੂੰ ਕਈ ਵਾਰ ਅਜ਼ੀਜ਼ ਲੱਗਦਾ ਹੀ ਹੁੰਦਾ ਵੀ ਬਹੁਤ ਬਲੱਡ ਕੱਢ ਲਿਆ ਪਰ ਉਹਦੇ 'ਚ ਨਾ ਇੱਕ ਐਂਟੀ ਕੋਆਗੂਲੈਂਟ ਏਜੰਟ ਹੁੰਦਾ ਉਹਨੂੰ EDTA ਕਹਿੰਦੇ ਆ ਕਈ ਵਾਰ ਉੱਦਾਂ ਦੀਆਂ ਚੀਜ਼ਾਂ ਉਹ ਟਿਊਬ 'ਚ ਪਹਿਲਾਂ ਹੀ ਟਿਊਬ ਹਾਫ ਫਿਲਡ ਹੁੰਦੀ ਆ ਸਾਨੂੰ ਲੱਗਦਾ ਹੀ ਹੁੰਦਾ ਵੀ ਹੈ ਇੰਨਾ ਬਲੱਡ ਕੱਢ ਲਿਆ ਪਰ ਅਸਲ 'ਚ ਉਹਨਾਂ ਬਲੱਡ ਨਹੀਂ ਕੱਢਿਆ ਹੁੰਦਾ ਕਿਉਂਕਿ ਬਲੱਡ ਨੇ ਜੇ ਤੁਸੀਂ ਜੰਮ ਜਾਣਾ ਹਾਂ ਉਹ ਮਿਕਸ ਹੋ ਜਾਂਦਾ ਨਾ ਫਿਰ ਐਂ ਲੱਗਦਾ ਪਤਾ ਨਹੀਂ ਕਿੰਨਾ ਕੱਢ ਲਿਆ ਪਰ ਅਸਲ 'ਚ ਉਹਨਾਂ ਨਹੀਂ ਕੱਢਿਆ ਹੁੰਦਾ You too, bye. ਤੁਹਾਨੂੰ ਹਜੀ ਤੁਹਾਡੇ ਸਾਰਿਆਂ ਦਾ ਕਰੋ ਆਪਣੀਆਂ ਛੁੱਟੀਆਂ ਜੋਏ ਅਤੇ ਸਾਨੂੰ ਹੁਣ ਕਾਹਲੀ 'ਚ ਬਾਏ ਬਾਏ ਟਾਟਾ ਕਰਨੀ ਪੈਣੀ ਤੁਹਾਨੂੰ ਕਿਉਂਕਿ ਟਾਈਮ ਹੋ ਗਿਆ ਖਬਰਾਂ ਦਾ ਅਤੇ ਨਿੱਕੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਖਬਰਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਰਿਵਾਜ਼ੋਂ ਕੇ ਰੰਗ ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ ਪਾਲਕ ਪਨੀਰ ਕਿਚਨ ਕਿੰਗ ਦਾਲ ਮਸਾਲਾ ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ
7: Star Studio 18 and Panorama Studios production presents
8: ਨੇ ਬੇਟੇ ਕੇ ਲਈ ਜਸਟਿਸ ਚਾਹੀਏ
9: ਮੁਝੇ ਜਸਟਿਸ ਨਹੀਂ ਬਦਲਾ ਚਾਹੀਏ
7: Drishyam the conclusion starring Ajay Devgan Tabu Shreya Saran Jaydeep Alawat and many more
10: Is baar khatra kab kaise aur kahan se aayega batana mushkil hai
7: The end we've been waiting for Drishyam the conclusion in cinema 2nd October
10: Kyunki kahani abhi khatam nahi hui hai Aakhri hissa
7: Overseas release by Zee Studios.
11: यार तू इतने नीचे थी आके पक्का भी हो गया की जुगाड़ लाया है
12: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
12: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
11: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
13: ਜੋ ਹੁਕਮ ਮੇਰੀ ਸਰਕਾਰ
11: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
13: ਆਹੋ ਜੀ ਆਹੋ
11: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ
8: 56 Garfield Road, East Riverston, which we Tuhadi Seva Vich.
14: You are listening.
15: Haji Haji, Haji Haji, Haji Haji, Radio Haji.
14: Radio Haji, 1674 AM, 24/7 Indian Radio, Sydney ka apna Indian Radio Station.
15: Radio Haji.
14: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕੰਮ ਤੋਂ ਵਾਪਸ ਪਰਤ ਰਿਹਾ ਸੀ, ਛੋਟੀ ਭੈਣ ਦਾ ਫੋਨ ਆ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਸਫ਼ਰ ਕਦੋਂ ਪੂਰਾ ਹੋ ਗਿਆ, ਕਦੋਂ ਮੈਂ ਘਰ ਪਹੁੰਚ ਗਿਆ। ਕਹਿਣ ਲੱਗੀ, ਵੀਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਪਿੰਨੀਆਂ ਬਣਾ ਮਾਰੀਆਂ। ਹਾਂ, ਤੇ ਇਹਦੇ ਵਿੱਚ ਕਿਹੜੀ ਹਾਸੇ ਵਾਲੀ ਗੱਲ ਹੈ, ਪਿੰਨੀਆਂ ਬਣਾਉਣੀਆਂ ਨਹੀਂ, ਅੱਧਾ ਸਿਆਲ ਲੰਘ ਗਿਆ। ਤੁਸੀਂ ਨਾ ਵੀਰੇ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ, ਅੱਧਾ ਸਿਆਲ ਤੁਹਾਡੇ ਲੰਘਿਆ, ਤੁਸੀਂ ਬੈਠੇ ਹੋ ਆਸਟ੍ਰੇਲੀਆ 'ਚ, ਸਾਡੇ ਤਾਂ ਇੱਥੇ ਭਰ ਗਰਮੀ ਆ, 35-36 ਤਾਪਮਾਨ ਹਾਲੇ ਵੀ ਚਲੇ ਜਾਂਦਾ। ਇੰਨੀ ਗਰਮੀ ਦੇ ਵਿੱਚ ਤਾਂ ਪਿੰਨੀਆਂ ਵੱਲ ਵੇਖਣ ਨੂੰ ਜੀ ਕਰਦਾ, ਵੇਖਣਾ ਛੱਡੋ ਸੋਚਣ ਨੂੰ ਜੀ ਨਹੀਂ ਕਰਦਾ। ਉਹ ਹਾਂ ਸੱਚ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ। ਕੋਈ ਗੱਲ ਨਹੀਂ, ਖਿਆਲ ਕਰਨ ਵਾਲੀ ਹੁਣ ਜਲਦ ਆ ਜਾਣੀ ਆ। ਕੀ ਮਤਲਬ ਤੇਰਾ? ਮੰਮੀ ਗੱਲਾਂ ਕਰਦੀ ਸੀ ਮਾਸੀ ਦੇ ਨਾਲ, ਕਹਿੰਦੀ ਸੀ ਇਸ ਵਾਰੀ ਗੁਰਸੇਵਕ ਆਇਆ ਨਾ ਤੇ ਉਹਦਾ ਵਿਆਹ ਕਰ ਦੇਣਾ। ਪੀ ਆਰ ਜਦੋਂ ਆਉਂਦੀ ਆਵੇ, ਹੁਣ ਕੋਈ ਇਹਦਾ ਬਹਾਨਾ ਨਹੀਂ ਚੱਲਣ ਦੇਣਾ। ਹੁਣ ਆਪਾਂ ਬਹੁਤਾ ਲੇਟ ਨਹੀਂ ਕਰਨਾ, ਤੂੰ ਇੱਦਾਂ ਕਰ ਰਿਸ਼ਤਾ ਲੱਭ, ਅਗਲੇ ਸਾਲ ਇਹਨੂੰ ਸੱਦ ਕੇ ਪਹਿਲਾਂ ਇਹਦਾ ਵਿਆਹ ਕਰੀਏ। ਪਤਾ ਨਹੀਂ ਪਰਦੇਸਾਂ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦਾ ਉਹ, ਰੋਟੀ ਪਾਣੀ ਦੇ ਲਈ ਕਦੋਂ ਤੱਕ ਐਵੇਂ ਹੱਥ ਲਾਉਂਦਾ ਰਹੂ। ਇੰਨੀ ਮਿਹਨਤ ਕਰਕੇ ਜਦੋਂ ਬੰਦਾ ਘਰ ਆਉਂਦਾ ਨਾ, ਉਹਨੂੰ ਆਉਂਦਿਆਂ ਨੂੰ ਰੋਟੀ ਪੱਕੀ ਮਿਲ ਜੇ, ਸਾਰੀ ਥਕਾਵਟ ਲੱਥ ਜਾਂਦੀ ਹੈ। ਨਾਲੇ ਕੀ ਪਤਾ ਜ਼ਿੰਦਗੀ ਦਾ, ਅਸੀਂ ਵੀ ਤਾਂ ਪੁੱਤ ਪੋਤਰੇ ਖਿਡਾ ਲਈਏ। ਦੋਵੇਂ ਭੈਣਾਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਨੇ ਵੀਰ ਜੀ, ਮੈਂ ਵੀ ਲੰਘਦੀ ਵੜਦੀ ਸੁਣਦੀ ਰਹਿੰਦੀ ਹਾਂ। ਵੈਸੇ ਆਹ ਗੱਲ 'ਤੇ ਮੈਨੂੰ ਵੀ ਬਾਹਲੀ ਵਧੀਆ ਲੱਗੀ, ਹੁਣ ਤਾਂ ਵਿਆਹ ਤੁਹਾਡਾ ਕਰ ਹੀ ਦਈਏ, ਮੈਨੂੰ ਵੀ ਇੱਕ ਸੋਹਣੀ ਜਿਹੀ ਭਾਬੀ ਚਾਹੀਦੀ ਹੈ। ਕਦੋਂ ਆਉਣਾ ਫਿਰ? ਕੋਈ ਨਾ, ਖੜ ਜ਼ਰਾ ਦੱਸਦਾ ਤੈਨੂੰ। ਮੈਨੂੰ ਤਾਂ ਲੱਗਦਾ ਪਹਿਲਾਂ ਤੇਰਾ ਹੀ ਵਿਆਹ ਕਰ ਦਈਏ, ਵਿਆਹ ਹੀ ਵੇਖਣਾ, ਲੱਡੂ ਹੀ ਖਾਣੇ ਆ, ਤੇਰੇ ਵਿਆਹ ਦੇ ਖਾ ਲਾਂਗੇ। ਅੱਗੋਂ ਥੋੜ੍ਹਾ ਜਿਹਾ ਚਿੜ ਗਈ, ਤੁਸੀਂ ਵੱਡੇ ਹੋ ਵੀਰ ਜੀ, ਵਿਆਹ ਤਾਂ ਪਹਿਲਾਂ ਤੁਹਾਡਾ ਹੀ ਹੋਊਗਾ। ਚੱਲ ਛੱਡ, ਲਿਆ ਮੰਮੀ ਦੇ ਨਾਲ ਗੱਲ ਕਰਾ, ਮੰਮੀ ਘਰ ਨਹੀਂ ਆ, ਉਹ ਗੁਰਦੁਆਰੇ ਗਈ ਹੈ। ਹੁਣ ਇੰਨੀਆਂ ਪਿੰਨੀਆਂ ਬਣਾ ਕੇ ਜੇ ਸਾਰਾ ਟੱਬਰ ਘਰੇ ਖਾਂਦੇ ਤਾਂ ਪਿੱਤ ਹੋ ਜਾਣੀ, ਇਸ ਕਰਕੇ ਕਹਿ ਰਹੀ ਸੀ ਮੈਂ ਗੁਰਦੁਆਰੇ ਚੜ੍ਹਾ ਆਉਂਦੀ ਹਾਂ, ਚਾਰ ਜੀਆਂ ਦੇ ਮੂੰਹ ਪੈ ਜਾਣਗੀਆਂ। ਆ ਬਸ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਕਦੋਂ ਘਰ ਆ ਗਿਆ ਅੱਜ, ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਾ। ਘਰ ਅੰਦਰ ਵੜ ਕੇ ਪਾਣੀ ਧਾਣੀ ਪੀਤਾ, ਸੋਫੇ 'ਤੇ ਬੈਠਿਆਂ ਸੋਚਦਾ, ਪਿੰਨੀਆਂ ਨੂੰ ਤਾਂ ਵਾਕਈ ਜੀ ਕਰਦਾ ਸੀ। ਅੱਜ ਸਵੇਰੇ ਜਦੋਂ ਸ਼ਿਫਟ ਸ਼ੁਰੂ ਕੀਤੀ, ਚਾਹ ਦਾ ਕੱਪ ਭਰਿਆ ਅਤੇ ਮਨ ਦੇ ਵਿੱਚ ਵਾਕਈ ਆ ਰਿਹਾ ਸੀ, ਅੱਧਾ ਸਿਆਲ ਲੰਘ ਗਿਆ। ਜੇ ਕਿਤੇ ਨਾਲ ਪਿੰਨੀਆਂ ਬਣੀਆਂ ਹੁੰਦੀਆਂ ਨਾ, ਤੇ ਸਵੇਰੇ ਸਵੇਰੇ ਨਜ਼ਾਰਾ ਹੀ ਆ ਜਾਣਾ ਸੀ। ਇੰਨਾ ਚਿਰ ਥੋੜ੍ਹੀ ਮਾਂ ਨੇ ਪਾਉਣਾ ਸੀ। ਉਧਰੋਂ ਸਿਆਲ ਚੜ੍ਹਦਾ, ਉਧਰੋਂ ਖੋਇਆ ਵੱਜਣਾ ਸ਼ੁਰੂ ਹੋ ਜਾਂਦਾ ਸੀ। ਇੰਡੀਆ ਰਹਿੰਦਿਆਂ ਇਹ ਚੀਜ਼ ਤੇ ਸਿਆਲ ਦੇ ਵਿੱਚ ਮੇਰੀ ਸਭ ਤੋਂ ਪਸੰਦੀਦਾ ਰਹੀ ਹੈ। ਖੈਰ ਹੁਣ ਇੱਥੇ ਕਿੰਨੇ ਬਣਾ ਕੇ ਦੇਣੀਆਂ, ਤੇ ਮੇਰੀ ਮਾਂ ਕਮਲੀ ਉੱਥੇ ਖੋਏ ਮਾਰੀ ਜਾਂਦੀ ਹੈ। ਹਲੇ ਇਹਨਾਂ ਹੀ ਖਿਆਲਾਂ ਦੇ ਵਿੱਚ ਖੁੱਭਿਆਂ ਕਿ ਬਾਹਰੋਂ ਦਰਵਾਜ਼ੇ 'ਤੇ ਬੈੱਲ ਵੱਜੀ ਹੈ। ਜਾ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਆਂਟੀ ਖੜ੍ਹੇ ਨੇ, ਚਾਰ ਘਰ ਛੱਡ ਕੇ ਰਹਿੰਦੇ ਨੇ ਆਂਟੀ। ਆਪਣੇ ਆਪਣੀ ਧੀ ਦੇ ਕੋਲ ਆਏ ਨੇ ਆਪਣੇ ਦੋਹਤੇ ਨੂੰ ਪਾਲਣ ਦੇ ਲਈ। ਕਦੀ ਕਦਾਈ ਜਿਹਦੇ ਸੈਰ ਦੇ ਲਈ ਚਾਹੀਦਾ ਤੇ ਰਾਹ ਦੇ ਵਿੱਚ ਮਿਲ ਜਾਂਦੇ ਆ, ਬੜੀ ਅਪਣਾਤਿਆ ਉਹਨਾਂ 'ਚ। ਤੇ ਹੁਣ ਕਦੇ ਕਦਾਈ ਲੰਘਦੇ ਵੜਦੇ ਕੋਈ ਸਬਜ਼ੀ ਭਾਜੀ ਫੜਾ ਜਾਂਦੇ ਆ, ਬਿਲਕੁਲ ਮਾਵਾਂ ਵਰਗਾ ਨਿੱਘ ਮਿਲਦਾ ਉਹਨਾਂ ਨੂੰ ਮਿਲ ਕੇ। ਤੇ ਅੱਜ ਵੀ ਡੱਬਾ ਅੱਗੇ ਵਧਾਉਂਦਿਆਂ ਕਹਿਣ ਲੱਗੇ, ਆ ਲੈ ਫੜ। ਇਹ ਕੀ ਆਂਟੀ ਜੀ, ਹਰ ਵਾਰੀ ਇੰਨੀ ਖੇਚਲ ਕਿਉਂ ਕਰਦੇ ਹੋ? ਖੇਚਲ ਕਾਹਦੀ ਵੇ, ਤੂੰ ਵੀ ਤੇ ਮੇਰੇ ਪੁੱਤਾਂ ਵਰਗਾ, ਨਾਲ ਇੰਨਾ ਬਣਾ ਕੇ ਕਿਹੜਾ ਇਕੱਲੇ ਨੇ ਖਾ ਜਾਣਾ ਹੁੰਦਾ? ਉਹ ਸੁਣਿਆ ਨਹੀਂ ਤੂੰ, ਵੰਡ ਖਾਈਏ ਖੰਡ ਖਾਈਏ, ਇਹਦੇ ਵਿੱਚ ਪਿੰਨੀਆਂ ਨੇ। ਅੱਜ ਮੈਂ ਸਵੇਰੇ ਬਣਾਈਆਂ ਸੀ, ਸੋਚਿਆ ਗੁਰਸੇਵਕ ਨੂੰ ਵੀ ਹਿੱਸਾ ਦੇ ਆਵਾਂ। ਆਂਟੀ ਤੇ ਡੱਬਾ ਫੜਾ ਕੇ ਚਲੇ ਗਏ, ਪਰ ਪਿੰਨੀ ਵਾਲਾ ਡੱਬਾ ਹੱਥ 'ਚ ਫੜ ਕੇ ਸੋਚੀ ਜਾਂਦਾ ਇਹ ਮਾਂ ਨੇ ਕਿਹੜਾ ਕੁਰੀਅਰ ਭੇਜਿਆ, ਨਾ ਕੋਈ ਫੋਨ ਨਾ ਕੋਈ ਤਾਰ ਨਾ ਕੋਈ ਕੁਰੀਅਰ, ਇੰਨੀ ਛੇਤੀ ਤੇ ਕੁਛ ਵੀ ਨਹੀਂ ਆ ਸਕਦਾ। ਜਿਹੜੀ ਚੀਜ਼ ਉਹਨੇ ਸੱਤ ਸਮੁੰਦਰੋਂ ਪਾਰ ਬਹਿ ਕੇ ਬਣਾਈ ਆ, ਉਹ ਏਡੀ ਛੇਤੀ ਮੇਰੇ ਤੱਕ ਪਹੁੰਚਾ ਦਿੱਤੀ। ਅੱਜ ਪਤਾ ਲੱਗਾ ਮਾਂ ਦੀ ਮਮਤਾ ਦਾ, ਅੱਜ ਪਤਾ ਲੱਗਾ ਉਹਦੀ ਪਹੁੰਚ ਕਿੱਥੋਂ ਤੱਕ ਹੈ। ਅੱਜ ਪਤਾ ਲੱਗਾ ਕਿ ਜੋ ਇੱਥੇ ਬੈਠੇ ਮਨ ਦੇ ਵਿੱਚ ਸੋਚੀਦਾ ਉਹ ਮਾਂ ਦੀ ਆਂਦਰਾਂ ਤੱਕ ਪਹੁੰਚਦਾ। ਮਾਂ ਉੱਥੇ ਬੈਠੀ ਸੁਣਦੀ ਹੈ, ਸ਼ਾਇਦ ਇਸੇ ਕਰਕੇ ਮਾਂ ਦਾ ਰੁਤਬਾ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ। ਪਰ ਉਸ ਦਿਨ ਤੋਂ ਬਾਅਦ ਮਨ ਦੇ ਵਿੱਚ ਇੱਕ ਗੰਢ ਬਣ ਲਈ, ਕਦੀ ਚਿੰਤਾ ਨਹੀਂ ਕਰਨੀ, ਕਦੀ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਉਣਾ, ਕਦੀ ਗਲਤ ਨਹੀਂ ਸੋਚਣਾ। ਹੋ ਸਕਦਾ ਉਹ ਵੀ ਮੇਰੀ ਮਾਂ ਤੱਕ ਪਹੁੰਚਦਾ ਹੋਵੇ, ਮੈਂ ਕਿਉਂ ਉੱਥੇ ਬੈਠੀ ਨੂੰ ਦੁੱਖ ਦੇਵਾਂ? ਬਸ ਉਸ ਦਿਨ ਤੋਂ ਬਾਅਦ ਕਦੀ ਪੱਕਿਆ ਹੋਣ ਦੀ ਚਿੰਤਾ ਹੀ ਨਹੀਂ ਕੀਤੀ। ਕੋਸ਼ਿਸ਼ ਕਰਿਓ, ਤੁਸੀਂ ਵੀ ਨਾ ਕਰਿਓ, ਤੁਹਾਡੇ ਆਪਣਿਆਂ ਤੱਕ ਸਭ ਪਹੁੰਚਦਾ। ਖੁਸ਼ ਰਵਾਂਗੇ ਤੇ ਖੁਸ਼ੀ ਪਹੁੰਚੂਗੀ, ਦੁਖੀ ਹੋਵਾਂਗੇ ਤੇ ਦੁੱਖ ਪਹੁੰਚੂ। ਦੂਰ ਬੈਠੇ ਕਿਸੇ ਨੇ ਕੀ ਕਰ ਲੈਣਾ, ਇਹ ਆਪਾਂ ਅਕਸਰ ਕਹਿ ਦਿੰਦੇ ਹਾਂ, ਪਰ ਜਿਹਨੇ ਤੁਹਾਡੇ ਲਈ ਕਰਨਾ ਉਹਨੇ ਦੂਰ ਬੈਠੇ ਨੇ ਵੀ ਕਰ ਦੇਣਾ। ਰੱਬ ਵੀ ਤੇ ਸਾਡੇ ਤੋਂ ਦੂਰ, ਉਹ ਵੀ ਤੇ ਕਦੀ ਨਹੀਂ ਵੇਖਿਆ ਕਿਸੇ ਨੇ, ਉਹ ਵੀ ਤੇ ਸਾਡੇ ਲਈ ਸਾਰਾ ਕੁਛ ਕਰਦਾ। ਇੱਧਰ ਦੇ ਸੁਨੇਹੇ ਉੱਧਰ, ਉੱਧਰ ਦੇ ਸੁਨੇਹੇ ਇੱਧਰ, ਕਦੋਂ ਕਿੱਦਾਂ ਪਹੁੰਚ ਜਾਂਦੇ ਆ ਸਾਡੇ ਕੋਲ, ਚਾਹੇ ਸੋਚਣ ਦੇ ਲਈ ਸਮਾਂ ਨਾ ਹੋਵੇ ਪਰ ਪਹੁੰਚਦੇ ਜ਼ਰੂਰ ਨੇ। ਉੱਧਰ ਮਾਂ ਕੀ ਸੋਚਦੀ ਆ, ਸੋਚਦਾ ਕਿ ਉਹ ਭੈਣ ਰਾਹੀਂ ਚਾਹੇ ਪਹੁੰਚੇ ਮੇਰੇ ਤੱਕ ਪਹੁੰਚ ਜਾਂਦਾ, ਮੈਂ ਕੀ ਸੋਚਦਾ। ਉਹ ਤੇ ਮਾਂ ਤੱਕ ਪਹੁੰਚਦਾ ਹੀ ਪਹੁੰਚਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਟੁੱਟ ਪੈਣੇ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
2: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
3: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
6: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਏ ਹਾਏ ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰੀਏ। ਹਾਏ
1: ਹਾਏ ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਉਹ 뮤직 ਹੀ ਉਦਾਂ ਦਾ ਤੁਸੀਂ ਲਾਤਾ ਸੀ ਟੈ ਟੈ ਟੈ ਟੈ ਟੈ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
0: ਹਾਂਜੀ
1: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ 뮤직 ਦੀ ਨਾਂ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ 뮤직 ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਇੱਦਾਂ ਵੀ 뮤직 ਹੋ ਸਕਦਾ
0: ਜੇ ਬਾਤ
1: ਯਾਰ ਇਹ ਗਾਣੇ ਨੇ ਹਿਲਾ ਤਾ ਸੀ ਸਾਰਿਆਂ ਨੂੰ ਇਹ ਨਾ
0: ਇਹ ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਹਨੀ ਬਾਅਦ ਚੋਂ ਇਹਦੇ ਬਾਅਦ ਚੋਂ ਰੀਮਿਕਸ ਹੋਇਆ ਨਾ ਸਮਝੋ
0: ਪਰ ਇਹ ਮੈਂ ਕਿਉਂ ਲਗਾਇਆ
1: ਇਹ ਕਿਉਂ ਦਿੱਲੀ
0: ਇਹ ਲਗਾਇਆ ਸ਼ਾਨ ਦੀ ਆਵਾਜ਼ ਚ ਤੇ ਅੱਜ ਹੈਗਾ ਸ਼ਾਨ ਦਾ ਬਰਥਡੇ
1: ਜੀਏਗੇ ਸ਼ਾਨ ਸੇ ਮਰੇਗੇ ਸ਼ਾਨ ਸੇ
0: ਅੱਛਾ ਸ਼ਾਨ
1: ਸ਼ਾਨ ਦੇ ਮਸਾਲੇ ਵੀ ਆਉਂਦੇ ਹੁੰਦੇ ਆ ਨਾ ਭਾਜੀ ਆਪ ਤੇ ਨੀ ਬਣਾਉਂਦੇ ਆ
0: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ ਚੱਡੀਆਂ ਨਹੀਂ ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਮ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਸ ਦਿਨ ਜਿਹਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਕਰ ਅੱਛਾ ਹਾਂ
0: ਡਿਪੈਂਡ ਕਰਦਾ ਕੋਈ ਸੈਲਿਬ੍ਰਿਟੀ ਹੋਵੇ ਹਨਾ ਹੁਣ ਹੋਵੇ ਡੋਲੀ ਬਿੰਦਰਾ ਦਾ ਆਪਾਂ ਕੀ
1: ਲਗਾਵਾਂਗੇ ਉਹ ਨਾ ਮਤਲਬ ਕਈ ਵਾਰੀ ਬੰਦੇ ਨਾ ਦੇਖ ਕੇ ਪਤਾ ਲੱਗਦਾ ਵੀ ਇਹਦੇ ਲਾਗੇ ਨੀ ਜਾਣਾ ਉਹ ਏਦਾਂ ਦੀ ਹੈਗੀ ਹੈ ਨਾ ਵੀ ਉਹ ਜੇ ਪਿਆਰ ਦਾ ਵੀ ਗੱਲ ਕਰੂਗੀ ਤੇ ਇਹ ਲੱਗੇ ਇਹਨੇ ਖਾ ਜਿਹੜੇ ਨੇ ਕੋਈ ਵੇਲਣਾ ਰੱਖਿਆ ਹੀ ਆ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
0: ਬੱਲੇ ਅਜੇ ਬੜੀਆਂ ਅੱਖਾਂ ਤੱਕ ਗਏ ਹੈ
1: ਕੀ ਕਰੀਏ ਬਸ ਏਦਾਂ ਹੀ ਆ
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ ਉਹਦੇ ਤੋਂ ਇਹਨਾਂ ਦੀ ਚੜਾਈ ਹੋ ਗਈ
1: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਵੀ
0: ਪਹਿਲਾ ਗਾਣਾ ਹੋਇਆ ਸੀਗਾ ਤਨਹਾ
1: ਦਿਲ ਓਏ ਹੋਏ ਹੋਏ ਯਾਰ ਆ ਵੀ ਬੋਟੇ ਵੀ ਤੁਸੀਂ ਲਾ ਦਿਓ ਬਾਅਦ ਚ ਵੀ ਉਹ ਲਗਾ ਦੇਣਾ
0: ਚਲੋ ਫਿਰ ਉਸ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਐਸ ਡੀ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
1: ਅੱਛਾ
0: ਫਿਰ ਆਈ ਸੀ ਸਾਥੀਆ ਫਿਲਮ
1: ਪਰ ਉਹਦਾ ਨਾ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਪਰ ਕਹਿੰਦੇ ਨਾ ਸਾਥੀਆ ਉਹ ਬੜਾ ਘੈਂਟ ਸੀ ਨਹੀਂ ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ
0: ਮੈਂ ਦੇਖੀ ਨੀ ਫਿਲਮ
1: ਮੈਂ ਵੇਖੀ
0: ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਹੁੰਦੀਆਂ ਬਾਰਾਂ ਤੇਰਾਂ ਸਾਲ ਦੇ ਚੌਦਾਂ ਸਾਲ ਦੇ ਮੈਨੂੰ ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਉਹ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨੀ ਦੇਖਣੀ ਹੈ ਸਟੈਂਡ ਲੈ ਕੇ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹੈ ਨਾ ਫਿਰ ਕੱਲ ਹਾ ਨਾ ਹੋ ਚ
1: ਇਹ ਵੀ ਸਾਰੇ
0: ਹੁਆ ਹੈ ਸਾਰੇ ਸ਼ਾਨ ਦੇ ਹੀ
1: ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਇਹਨਾਂ ਨੇ ਹਾਂ
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
1: ਸਹੀ ਗੱਲ ਆ ਹੋਰ ਇੱਕ ਸ਼ਾਨ
0: ਹਮ ਤੁਮ ਦੇ ਵਿੱਚ ਲੜਕੀ ਕਿਉਂ ਲੜਕੋ ਸੀ ਨਹੀਂ ਹੋਤੀ ਉਹ ਵਾਲਾ
1: ਨਾ ਜਾਨ ਨਹੀਂ
0: ਹਾਂ ਫਿਰ ਲਕਸ਼ਰ ਆਇਆ ਸੀ ਮੈਂ ਐਸਾ ਕਿਉਂ
1: ਸਹੀ ਗੱਲ
0: ਤੇ ਦਸ ਬਹਾਨੇ ਦਾ ਟਾਈਟਲ ਸੌਂਗ
1: ਦਸ ਬਹਾਨੇ ਕਰਕੇ ਲੈ ਗਏ ਦਿਲ ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲੋ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
0: ਚੌਦਾਂ ਦਾ ਲਗਾ ਨੀ ਸੀ ਜਾਂਦੇ ਚੌਦਾਂ ਤੇਰਾਂ ਬਹਾਨੇ ਕਰਕੇ ਲੈ ਗਏ
1: ਸਾਡੇ ਇੱਥੇ ਵੀਹ ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
0: ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਹਨਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਖਬਰਾਂ ਬੜੀਆਂ ਵਧੀਆ ਨੇ
1: ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਹੀ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੇ ਸ਼ਾਂਤਨੂ ਮਤਲਬ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਗੁਗਲੂ ਬੁਗਲੂ ਏਦਾਂ ਸ਼ਾਂਤਨੂ ਵੀ ਏਦਾਂ ਦਾ ਲੱਗਣ ਦਿਆ ਹੈਲੋ ਸ਼ਾਂਤਨੂ
0: ਨਾਮ ਲੱਗਦਾ ਹੀ ਨਹੀਂ
1: ਨਾਮ ਲੱਗਦਾ ਨਹੀਂ ਯਾਰ ਇਹ ਲੱਗਦਾ ਵੀ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਦੇ ਆ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ ਟਾਈਮ ਤੇ ਪਤਾ ਨੀ ਲੱਗਣ ਦਿਆ ਕਿਦਾਂ ਇੱਥੇ ਇਹ ਸਿੱਟੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
0: ਇੱਥੇ ਹੀ ਆ ਸਰ
1: ਯਾਰ ਸਮਝ ਨਹੀਂ ਲੱਗਦੀ
0: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
1: ਤੁਸੀਂ ਸੱਚ ਹਾਂ ਉੱਥੇ ਗਏ ਡੱਬੋ ਬੇਸਿਕਲੀ
0: ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ, ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਦਨ
1: ਭਾਈ, ਇਹ ਇਹ ਭਲਾ ਕਿਉਂ ਲੱਗਦਾ?
0: ਕਿਉਂ
1: ਟ੍ਰੈਫਿਕ ਕਰਕੇ?
0: ਹਾਂ ਸਾਫ ਹੈ, ਵੈਦਰ ਬਹੁਤ ਸਾਫ
1: ਹੈ, ਕਿਉਂਕਿ ਉੱਥੇ ਕੀ ਉੱਥੇ ਜਿੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਨਾ ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ ਆ, ਟਾਈਮ ਹੌਲੀ ਹੌਲੀ ਬੀਤ ਰਿਹਾ,
0: 5 ਮਿੰਟਾਂ ਚ ਸਾਰਾ ਕੁਝ ਆ ਜਾ ਚੱਲੇ
1: ਟ੍ਰੈਫਿਕ ਹੈ ਜਾਂਦੀ ਹੈ ਨਾ। ਹੁਣ ਆ ਸਿਡਨੀ ਵਿੱਚ ਵੇਖੋ, ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ, ਇਧਰ
0: ਸਹੀ ਗੱਲ ਹੈ
1: ਤੇ ਉਹ
0: ਹਾਰਨ ਬਹੁਤ ਮਾਰ। ਅੱਛਾ, ਲੋਕਾਂ 'ਚ ਪੇਸ਼ੈਂਸ ਨਹੀਂ ਇੱਥੇ, ਉੱਥੇ ਮਤਲਬ ਇਹ ਚੀਜ਼ ਦੇਖੀ ਇੱਥੇ ਨਾ, ਮਰਜ਼ ਕਰਨ ਲੱਗੇ ਲੋਕਾਂ 'ਚ ਪੇਸ਼ੈਂਸ ਨਹੀਂ, ਮਾੜਾ ਜਿਹਾ ਅੱਗੇ ਕੱਢ ਲਓ ਗੱਡੀ ਨਾਲ ਦੀ ਨਾਲ ਚੱਲ
1: ਜਾਂਦੇ, ਜਗ੍ਹਾ ਨਹੀਂ ਦਿੰਦੇ। ਹਾਂ,
0: 1 ਸਕਿੰਟ ਜ਼ਿੰਦਗੀ ਦਾ ਬਜਾ ਕੇ ਕੀ ਕਰੋਗੇ?
1: ਸਹੀ ਗੱਲ ਆ,
0: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ।
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ,
1: ਦੋਨੇ ਇਕੱਠੀਆਂ ਰਾਈਟ ਮੁੜਦੀਆਂ, ਹਾਂ ਠੀਕ ਹੈ,
0: ਤੇ ਮੈਂ ਪਰਲੀ ਲੇਨ ਚ ਆਫਕੋਰਸ, ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪਰਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
1: ਜਾਣਾ,
0: ਮੈਂ ਸਿੱਧਾ ਨਹੀਂ ਜਾਣਾ ਹੈਗਾ, ਤੇ ਮੈਂ
1: ਤੁਸੀਂ ਉਧਰਲੇ ਪਾਸੇ ਚਲੇ
0: ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ।
1: ਅੱਛਾ ਠੀਕ ਹੈ,
0: ਹਾਂ, ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ, ਤੇ ਉਹਨੂੰ ਪਤਾ ਨਹੀਂ ਆਪਣੇ ਦਿਮਾਗ 'ਚ ਕੀ ਅਜ਼ੂਮ ਕੀਤਾ ਹੋਣਾ ਕੀ ਨਹੀਂ, ਬਈ ਇਹ ਕਿਤੇ ਅੱਗੇ ਉਹ ਕੱਢ ਕੇ ਉਹ ਮੇਰੇ ਵਾਲੀ ਲੇਨ 'ਚ ਲੈ ਆਇਆ,
1: ਸਕਿੰਟ
0: ਬਚਾ ਰਿਹਾ ਸੀ ਆਪਣਾ ਵੀ, ਇਹ ਮੇਰੇ ਤੋਂ ਅੱਗੇ ਨਾ ਲੰਘ ਜਾ, ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ।
1: ਸਹੀ ਗੱਲ,
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ,
1: ਉਹਨੂੰ ਕੀ ਪਤਾ ਦੱਸ। ਅੱਛਾ ਭਾਜੀ, ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ ਮੇਰੇ ਖਿਆਲ ਨਾਲ, ਜਿੰਨੇ ਵੀ ਲਿਸਨਰ ਸੁਣਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ, ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ, ਠੀਕ ਹੈ,
0: ਸਪੋਜ਼ ਕੀ ਕਰਨਾ ਚਲਾਉਂਦੇ
1: ਹੋ, ਮਤਲਬ ਵੈਸੇ ਹੀ, ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ ਉਹ ਕਦੀ ਕਦੀ ਆਉਂਦਾ, ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ
0: ਹੈ,
1: ਉਹ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ, ਗੱਲ ਕੀ ਹੈ, ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ,
0: ਐਫਬੀਆਈ ਤਾਂ ਨਹੀਂ ਹੈਗੀ,
1: ਮਤਲਬ ਬੜਾ
0: ਹਮਨੇ ਤੋਂ ਚਾਰੋਂ ਤਰਫ ਸੇ ਖੇਡ ਲਿਆ ਹੈ,
1: ਬੜਾ ਅਲੱਗ ਜਿਹਾ ਲੱਗਦਾ ਯਾਰ, ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
0: ਸਾਰੇ ਮਾਰਟੀ,
1: ਉਹ ਮੇਲਾ ਦੇ
0: ਬੋਲ ਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ,
1: ਉਹ ਤੇ ਕਰਦਾ ਜਦੋਂ ਲਾਸਟ ਵੀ ਬੜਿਆ ਜਦੋਂ ਰਾਵਣ ਭੰਗੜਾ ਬੋਲ ਲਿਆ,
0: ਕਿਹੜਾ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ, ਕੱਢੀ ਕੋਈ ਕਾਰਡ
1: ਨਹੀਂ ਯਾਰ, ਕੀ ਉਹ ਹਨੂਮਾਨ
0: ਹਨੂਮਾਨ ਬਣੇ,
1: ਹਨੂਮਾਨ ਬਣਾ ਯਾਰ, ਕੀ ਐਦਾਂ ਲੈ ਕੇ ਜਾਂਦਾ ਉਹਦੇ ਵਿੱਚ।
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ,
1: ਪੱਤਰਕਾਰ
0: ਹਾਂ, ਜਰਨਲਿਸਟ ਬਣ ਕੇ ਜਾਓ।
1: ਓ ਅੱਛਾ, ਹਾਂ ਉਹਦੇ ਨਾਲ ਨਾ ਸਟੇਜ ਹੋ ਸਟੀਕਰ ਐਰਕੀ, ਸੱਚ ਐਰਕੀ, ਸੱਚ ਕੀ ਹੋ ਭਾਜੀ, ਐਰਕੀ ਬੜੀ ਵਧੀਆ, ਤੁਹਾਨੂੰ ਮੈਂ ਗੱਲ ਸ਼ੇਅਰ ਕਰਨੀ ਚਾਹੁੰਦਾ, ਪਾਰਟੀ ਸੀ ਠੀਕ ਹੈ, ਤੇ ਕਈ ਪਤਾ ਲੱਗ ਜਾਂਦਾ ਵਾ ਅੱਗੋਂ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ, ਜੇ ਤਾਂ ਅੱਗੋਂ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਇੱਦਾਂ ਹੋ ਜਾਣ ਨਾ, ਤੇ ਫਿਰ ਮੇਰੇ ਇਧਰ ਐਕਟਰ ਨਿਕਲ ਆਉਂਦਾ ਵਾ, ਫਿਰ ਮੈਂ ਗੁਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦੀ, ਸ਼ਰਾਬੀ ਦੀ ਕਰਾ ਕੇ, ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋ ਸਟੇਜ ਹੋ ਰਹੀ ਹੈ, ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ, ਸਾਰੇ ਜਾਣੇ ਹੱਸੀ ਜਾ ਰਹੇ। ਉਹ ਭਾਜੀ ਉਹ ਗੁਗੂ ਗੋਇਲ ਕੱਢਿਓ ਫੇਰ ਵਾਲਾ, ਉਹ ਮੈਂ ਨਾ ਉਹ ਡਾਇਲੋਗ ਬੋਲਿਆ ਸੀ, ਮਤਲਬ ਇੱਕ ਨਾ ਕੀ ਸੀ ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਹਿੰਦੀ ਪਾਲਦੀ ਸੀ, ਤੇ ਉਹ ਹਿੰਦੀ ਚ ਉਹਨੇ ਉਹਨੂੰ ਮੈਂ ਪੁੱਛਿਆ ਸਾਰਾ, ਉਹਨੇ ਹਿੰਦੀ ਚ ਜਵਾਬ ਦਿੱਤਾ, ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ, ਮਤਲਬ ਆਪਕੋ ਸਮਝ ਆ ਰਹੀ ਹੈ? ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ। ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ, ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ, ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗਲਾਬੋ, ਮੈਂ ਕਿਹਾ ਦੱਸੋ ਕੀ ਗਿਆ, ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਜਿਹਾ ਅਲੱਗ ਹੋ ਗਿਆ, ਮੈਂ ਕਿਹਾ ਤੁਹਾਨੂੰ ਪੂਰੀ ਪੰਜਾਬੀ
0: ਦੇਖ ਕੇ ਕਿਹੜੀ ਚੀਜ਼ ਕਿੱਥੇ ਜਚਦੀ ਹੈ ਉੱਥੇ, ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਤੇ ਉਹ ਮਤਲਬ ਉਹਦੇ ਵਿੱਚ ਕੀ ਹੋਇਆ ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਵਿਖਾਇਓ, ਭਾਜੀ ਅਮਿਤਾਭ ਬੱਚਨ ਕੱਢਿਓ, ਆਵਾਜ਼ ਭਾਜੀ ਆਹ ਕਰਿਓ,
0: ਤੁਸੀਂ ਮੇਲ ਮਿੱਤਰ ਵਧੀਆ ਕੱਢ ਸਕਦੇ ਹੋ,
1: ਮੇਲ ਹਾਂ ਭਾਜੀ ਮੇਲ ਮਿੱਤਰ,
0: ਮੈਂ ਕਿਹਾ
1: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ,
0: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ,
1: ਆ ਜਾਓ ਦਿਹਾੜੀ ਤੇ, ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ।
0: ਅਜੇ ਮੈਂ ਤਾਂ ਪੱਤਰਕਾਰੀ ਠੀਕ ਹੈ ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ,
1: ਪੱਤਰਕਾਰੀ ਹਾਂ ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ ਹੋਈ,
1: ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ, ਮੈਨੂੰ ਹੁਣ ਪਤਾ ਲੱਗਾ, ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਆ ਗਈ, ਮੈਂ ਟੌਪਿਕ ਨੂੰ ਫਿਰ ਉੱਥੇ ਲੈ ਕੇ ਜਾਓ। ਅੱਛਾ ਮੈਂ ਬਣ
0: ਪਹਿਲੀ ਖਬਰ ਸਾਡੀ
1: ਉਹ ਪਰ ਟੁੱਟ ਕਰ ਆਇਆ ਹੋਇਆ ਤੁਹਾਡੇ ਨਾਲ, ਸਮਝੋ
0: ਹੌਲੀ ਹੌਲੀ ਸਪੀਡ ਫੜੂਗਾ, ਇਹ ਸਾਊਂਡ ਇਫੈਕਟ
1: ਨੇ।
0: ਇਮੇਜਿਨ ਕਰੋ ਤੁਸੀਂ ਕੋਸਟਾਰੀਕਾ ਬੈਠੇ ਹੋ ਬੀਚ ਦੇ ਉੱਤੇ,
1: ਲਾਈਟਾਂ
0: ਹੈਗੀ, ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ,
1: ਵੈਸੇ
0: ਹੌਲੀ ਹੌਲੀ ਰਿਦਮ ਫੜ
1: ਹੌਲੀ ਹੌਲੀ ਮਿਊਜ਼ਿਕ
0: ਦੱਸਾਂਗੇ
1: ਭਾਈ ਆਪਾਂ ਦਾਕਸ਼ਰੀ ਖੇਡਿਆ ਕਰੀਏ ਆਪਣਾ ਲਿਸਨਰ ਨੂੰ ਪੁੱਛਿਆ ਕਰੇ ਵੀ ਆ ਕਿਹਦਾ ਗਾਣਾ ਦੱਸੋ ਮਿਊਜ਼ਿਕ ਲਾ ਗਿਆ
0: ਇਹ ਕੋਈ ਗਾਣਾ ਨਹੀਂ ਹੈਗਾ ਸਿਰਫ ਇੰਸਟਰੂਮੈਂਟ
1: ਇੰਸਟਰੂਮੈਂਟਸ
0: ਪਰ ਇੰਸਟਰੂਮੈਂਟ ਹੈ
1: ਇਹੀ ਲਾਈਫ ਹੈ ਬਸ
0: ਇਹੀ
1: ਲਾਈਫ ਇਹੀ ਲਾਈਫ ਹਾਂਜੀ
0: ਤੇ ਇੱਕ ਖਬਰ ਹੈਗੀ ਹੈ ਭਾਜੀ ਕਿ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ ਕੱਲ ਦੇ ਦਿਨ ਜਿਹੜਾ ਨਿਊਜ਼ ਚੈਨਲ ਤੇ ਬੈਠ ਕੇ ਐਂਕਰਿੰਗ ਕਰਦਾ ਸੀ ਯਹੀ ਹੈ ਵੋ ਲੋਕ ਉਹ ਅੱਜ ਆਪ ਉਹ ਲੋਕ ਹੋਊਗਾ
1: ਅੱਛਾ ਉਹ ਮਤਲਬ ਜਿੱਥੇ ਉਹ ਕਰਦਾ ਸੀ ਜਿਸ
0: ਦੇਸ਼
1: ਦੇ ਰਾਜਾ
0: ਦੱਸਣ ਦੀ ਲੋੜ ਹੈ ਨੀ ਕੋਈ ਵੀ ਇਹ ਕਿਹੜੀ ਕੰਟਰੀ ਹੈ
1: ਕਿਹੜੀ ਕੰਟਰੀ ਆ
0: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ ਤੁਹਾਨੂੰ ਬਹੁਤ ਵਾਰ ਆਫਰ ਕੀਤਾ ਚਲ ਜੋ ਮੌਕਾ
1: ਯੁਗਾਂਡੇ ਦਾ
0: ਹੁਣ ਨਹੀਂ ਮੌਕਾ ਰਿਹਾ
1: ਯਾਰ ਯੁਗਾਂਡੇ ਦਾ ਹੈ
0: ਯੁਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ
1: ਅੱਛਾ
0: ਅਸਲ ਚ ਹੋਇਆ ਕੀ ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨ ਹੁੰਦੇ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਹੈ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ ਤੇ ਰਾਜਾ ਜਿਹੜਾ ਸੀਗਾ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਕਰਕੇ ਫਿਰ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ
1: ਜਿਹਦੇ
0: ਕਰਕੇ ਲਿਆਂਦਾ ਗਿਆ
1: ਹਨਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ
0: ਜੇਬਾ
1: ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਾਣਾ ਤੂੰ
0: ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ
1: ਹਾਂ
0: ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ
1: ਮੈਨੂੰ
0: ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ ਰਹੇ
1: ਹੋ
0: ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਆ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ ਆਪਣੇ ਹੱਥਾਂ ਚ ਫੋਨ ਲੈ ਕੇ ਗਏ ਤੇ 6 ਚਾਕਲੇਟ ਤੇ ਹੁਣ ਤੁਸੀਂ ਸੋਚੋ ਮਤਲਬ
1: ਇਹਨੂੰ
0: ਕਹਿੰਦੇ ਆ ਕਿਸਮਤ
1: ਭਾਈ ਮੈਂ ਇਹਦੇ ਨਾਲ ਦੀ ਰਿਲੇਟਡ ਗੱਲ ਹੈਗੀ ਆ ਮਤਲਬ ਜਿੱਦਾਂ ਤੁਸੀਂ ਕਹਿਣਾ ਸਰਪ੍ਰਾਈਜ਼ ਮਤਲਬ ਕਿਸਮਤ ਦੇਖੋ ਹਣਾ ਭਾਈ ਤੁਹਾਡੇ ਨਾਲ ਕਦੀ ਹੋਇਆ ਵਾ ਇਦਾਂ ਭਾਈ ਜਦੋਂ ਲੱਕੀ ਡਰਾਅ ਕੱਢਦੇ ਆ ਠੀਕ ਹੈ ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਆ ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾਅ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: ਅੱਛਾ
1: ਮਤਲਬ ਉਹਨੇ ਆਪਣੀ ਉਹਦੇ ਹੱਥ ਆਪਣੀ ਹੀ ਆ ਗਈ
0: ਯਾਰ
1: ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ ਹੈ
0: ਹੋਇਆ
1: ਇਹ ਇੱਥੇ ਆਪਣਾ
0: ਮਤਲਬ ਇੱਥੇ ਸਿਡਨੀ ਚ ਹੀ ਹੋਇਆ
1: ਸਿਡਨੀ ਚ ਹੋਇਆ ਹਾਂਜੀ
0: ਬਾਤਾਂ ਯਾਰ ਕਮਾਲ ਹੀ ਕਰਤੀ
1: ਤੇ ਮੈਂ ਕਿਹਾ ਯਾਰ ਇੱਦਾਂ ਕਦੀ ਹੋਇਆ ਨਹੀਂ ਹੈ ਔਰ ਮੈਂ ਖੁਦ ਹੈਰਾਨ ਹੋ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ ਦੇਖ ਲਓ ਕਿੰਨੀਆਂ ਪਰਚੀਆਂ ਹੀ ਵਿੱਚ ਨਾ
0: ਭਾਜੀ ਇੱਦਾਂ ਕਹਿੰਦੇ ਕਿਸਮਤ ਸਰ
1: ਹਾਂ ਸਹੀ ਗੱਲ ਅੱਛਾ ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ ਦੋ
0: ਤੁਹਾਡੀ ਲਿੰਕ ਲਈ ਕਦੇ
1: ਉਹੀ ਦੱਸਣ ਲੱਗਾ ਲਾ ਲਾਸਟ ਨਾਲ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ ਕੁਬੀ ਕਈ
0: ਕੁਜੀ
1: ਨਹੀਂ ਕੁਜੀ ਉਹ ਫੈਸਟੀਵਲ ਹੁੰਦਾ ਵਾ
0: ਇੱਥੇ
1: ਉਹ ਇੱਥੇ ਫੈਸਟੀਵਲ ਹੋਇਆ ਸੀ ਤੇ ਉੱਥੇ ਨਾ ਮੈਂ ਵੀ ਪਰਚੀਆਂ ਪਾਤੀਆਂ ਸੀ
0: ਅੱਛਾ
1: ਤੇ ਉਹਨਾਂ ਨੇ ਨਾ 8 ਕੱਢਣੀਆਂ ਸੀ ਤੇ ਮੈਂ ਉੱਥੇ ਖੜਾ ਰਿਹਾ ਮੈਂ ਲੇਟ ਹੋ ਰਿਹਾ ਦੂਜੀ ਜੋਬ ਤੋਂ ਪੈਸਾ ਯਾਰ ਕੀਮਤਾਂ ਨਿਕਲੀ ਆਵੇ ਉਧਰੋਂ ਮੈਂ ਲੇਟ ਵੀ ਹੋ ਗਿਆ ਇਧਰੋਂ ਪਰਚੀਆਂ ਵੀ ਨੀ ਕੋਈ ਨਿਕਲੀ
0: ਪਰਚੀ ਵੀ ਨੀ ਨਿਕਲੀ ਤੁਸੀਂ ਦੇਖੀ ਵੀ ਗਏ ਵੀ ਮੇਰੀ ਨਿਕਲੀ
1: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
0: ਜਦੋਂ ਤੁਸੀਂ ਇਹ ਕਰਦੇ ਹੁੰਦੇ ਹੋ ਨਾ
1: ਜਦੋਂ ਉਦੋਂ ਨੀ ਨਿਕਲਦੀ
0: ਨਾ
1: ਪਰ ਭੁੱਲ ਜਾਓ ਪਰਚੀ ਪਾ ਕੇ
0: ਪਰਚੀ ਪਾ ਕੇ ਭੁੱਲ
1: ਘਰ ਜਾ ਕੇ ਸੌ ਜਾਓ ਫਿਰ
0: ਮੇਰੇ ਵੀ $10 ਨਿਕਲੇ ਦਸ ਦੀ ਉਹ ਲਈ ਸੀ ਕਿ ਮੈਂ ਦਸ ਦੇ ਹੀ ਨਿਕਲੇ
1: ਸੀ ਦਸ ਲਈ ਦਸ ਚਲੋ ਠੀਕ ਹੈ ਬਰਾਬਰ ਹੋ ਗਿਆ
0: ਤਾਂ ਨਿਕਲੇ ਪਰ ਉਹ ਹਲੇ ਤਾਂ ਕੋਣਾ ਵੱਲ ਪਏ ਨੇ ਉਹ ਭਾਜੀ ਦੇਖਣਾ ਪੈਣਾ ਉਹਨਾਂ
1: ਤੋਂ ਹੱਦ ਹੋ ਗਈ ਜੇ
0: ਦੰਦੇ ਦੁੰਦੇ ਨੀ ਹੈਗੇ ਜਿਵੇਂ ਘੱਟ ਰਕਮ ਹੋਵੇ ਐਵੇਂ ਤੁਹਾਡੇ ਅਕਾਊਂਟ ਚ ਨੀ ਜਾਂਦਾ
1: ਨਹੀਂ ਤੁਹਾਡਾ
0: ਤੁਸੀਂ ਉਹ ਰਕਮ ਨੂੰ ਯੂਜ਼ ਮਤਲਬ ਉੱਥੇ ਏਜੰਸੀ ਤੇ ਜਾਣਾ ਉੱਥੋਂ ਮਿਲੂਗਾ ਉੱਥੋਂ
1: ਜੂ ਅੱਛਾ ਸ਼ਾਇਦ ਦਾ
0: ਮੈਨੂੰ ਲੱਗਿਆ ਸੀਗਾ ਕਿ ਉਹ ਐਵੇਂ ਅਕਾਊਂਟ ਦੇ ਵਿੱਚ ਆ ਜਾਂਦੇ ਨੇ
1: ਉਹ ਯਾਰ ਰਾਤ ਮੈਨੂੰ ਤੇ ਹੁਣ ਯਾਦ ਆਇਆ ਜਿਹੜੀਆਂ ਆਪਾਂ ਬੋਟਲ ਦੀ ਸੁੱਟਦੇ ਹੁੰਦੇ ਪਲਾਸਟਿਕ ਵਾਲੀਆਂ
0: ਹਾਂਜੀ ਹਾਂਜੀ
1: ਜਿੱਥੇ ਸਾਨੂੰ 10 ਸੈਂਟ ਮਿਲਦੇ ਹੁੰਦੇ ਆ ਮੈਂ ਤੇ ਜੱਪਰ ਗਏ ਸੀ ਉਹਨਾਂ ਨੇ ਪਰਚੀ ਕੀਤੀ
0: ਉਹਨਾਂ ਨੇ
1: ਹਾਂ ਪੈਸੇ ਨਹੀਂ ਦਿੱਤੇ ਵਾਊਚਰ
0: ਵਾਊਚਰ ਦੇਣਗੇ
1: ਤੇ ਉਹ ਮੈਨੂੰ ਪਤਾ ਹੀ ਨਹੀਂ ਹੁਣ ਕਿੱਥੇ ਆ
0: ਜੱਪਾ
1: ਨੂੰ ਮੈਂ ਲੈ ਕੇ ਗਿਆ ਉਹਨੂੰ ਬੜਾ ਵਧੀਆ ਲੱਗਾ ਵੀ ਪਾਪਾ ਦੇਖੋ ਅੰਦਰ ਕਿੱਦਾਂ ਜਾ ਰਹੀ ਆ ਮੈਂ ਤੁਸੀਂ ਤੁਹਾਡੇ ਕਰਕੇ ਤਾਂ ਮੈਂ ਕੀਤੀ ਸ਼ੁਰੂ ਕੀਤਾ ਤੁਸੀਂ ਜਦੋਂ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਣਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
0: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
1: ਸਹੀ ਗੱਲ
0: ਹੈ ਥੋੜੀਆਂ ਥੋੜੀਆਂ ਜੀ ਜਿਵੇਂ ਦਸ ਦਸ ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ
1: ਅੱਛਾ
0: ਉਹਦੇ ਚ ਕੀ ਹੈ ਕਿ ਜਵਾਕਾਂ ਦਾ ਚਲੋ ਇੱਕ ਉਹ ਵੀ ਬਣਿਆ ਰਹਿੰਦਾ
1: ਮਤਲਬ
0: ਇਨਵਾਇਰਮੈਂਟ ਵੀ ਬਚਿਆ ਰਹਿੰਦਾ ਹੈਗਾ ਤੇ ਉਹ ਦਸ ਦਸ ਸੈਂਟ ਵਾਲੀਆਂ ਤੇ ਉਹ ਮਤਲਬ 5 ਕੁ ਬੋਤਲਾਂ ਹੋਈਆਂ ਜਿਵੇਂ ਹੁਣ ਹਫਤੇ ਚ 2 ਵਾਰ 3 ਵਾਰ ਨਾਲੇ ਉਦਾਂ ਹੀ
1: ਘੁੰਮਦੇ
0: ਸਾਡੇ ਰਾਹ ਚ
1: ਸਾਡੇ
0: ਜੇ ਤੁਹਾਡੇ ਰਾਹ ਦੇ ਵਿੱਚ ਨੀ ਨਾ ਹੈਗਾ ਫੇਰ ਤੁਹਾਨੂੰ ਔਡ ਜਿਹਾ ਲੱਗਦਾ ਵੀ ਬਹੁਤੇ ਲੋਕ ਕਰਦੇ ਨੀ ਹੈਗੇ ਫੇਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹਨਾ ਉੱਥੇ ਛੁੱਟੀਆਂ ਤੇ ਰੇਂਜ ਰੋਵਰ ਵਗੈਰਾ ਹਨਾ ਉਹਨੇ ਵੀ ਏਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ
1: ਮੈਂ
0: ਕਿਹਾ ਭਾਜੀ ਵੀ ਤੁਸੀਂ ਏਦਾਂ ਕਹਿੰਦੇ ਯਾਰ ਵੀ ਮੁਝੇ ਠੀਕ ਲੱਗਦਾ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਏਦਾਂ ਇਹ ਐਸੇ ਕਾਇਦੇ ਮੇ ਰਹਤੇ ਹੈ ਕਾਨੂੰਨ ਮੇ ਰਹਤੇ ਹੈ ਹਰ ਚੀਜ਼ ਏਦਾਂ ਹੁੰਦੀ ਹੈ ਪੂਰੇ ਐਨ ਉਹ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਮੈਂ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
1: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
0: ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਂਟ ਲਾਈਕ ਇਟ ਕਹਿੰਦਾ ਮੈਨੂੰ ਐ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟਦੀ
1: ਅੱਛਾ
0: ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ
1: ਹਾਂ
0: ਉਹ ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀਵੇ
1: ਚਲੋ
0: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਉਂਦੇ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨ ਦਾ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
1: ਚੱਕ ਦੋ ਫਿਰ
0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਉਂਦੇ ਹਾਂ
1: ਚੱਕ ਦੋ ਜੀ ਚੱਕ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਹਾਂਜੀ, 1674।

0: लो जी प्रोग्राम
1: कुतकुता रही है भाई मैं ते गाना चंगी तरह सुने नहीं, मैं ते एवें तन्नां गल्लां गुल्लां च बिजी हो गया ही।
0: वो पहली बार
1: वो पहली बार अच्छा अच्छा पाजी वो गाना लाया शानदार।
0: ਕਿਹੜਾ
1: ਯਾਰ ਮੈਨੂੰ ਨਾ ਬੜਾ ਵਧੀਆ ਸੀ ਉਹ ਚ ਨਾ ਜਿਹ ਚ ਬੜਾ ਮੋਟੀਵੇਸ਼ਨਲ ਸੌਂਗ ਹੈ ਉਹਦਾ ਪਤਾ ਨੀ ਕੀ ਸੀ ਉਹ ਗਾਣਾ
0: ਬੜਾ ਮੋਟੀਵੇਸ਼ਨਲ ਸੌਂਗ
1: ਮੋਟੀਵੇਸ਼ਨਲ ਸੌਂਗ ਕੋਈ ਹੈਗਾ ਸੀ ਮੈਨੂੰ ਨਾ ਮੈਂ ਹਮੇਸ਼ਾ ਉਹਦਾ ਸੁਣਦਾ ਹੁੰਦਾ ਹਾਂ ਯਾਰ
0: ਕਿਸੇ ਫਿਲਮ ਚ ਨਹੀਂ ਕਿਸੇ ਫਿਲਮ ਚ ਇੱਕ ਸਿੰਗਲ ਟ੍ਰੈਕ ਕੁੜੀ
1: ਉਹ ਚ ਕੁੜੀ ਕਹਿੰਦੀ ਉਹ ਚ ਨਾ ਕੁੜੀ ਪਤਾ ਨੀ ਉਹ ਚ ਨਾ ਕਰ ਕੀ ਸੀ ਯਾਰ
0: ਹਰ ਮੈਦਾਨ
1: ਨਹੀਂ ਕਰ ਹਰ ਮੈਦਾਨ ਫਤਿਹ ਨੀ ਭੁੱਲ ਜਾ ਜੋ ਹੁਆ ਸੋ ਭਾਜੀ ਓਏ ਹੋਏ ਹੋਏ ਹੋਏ ਉਹ ਜਦੋਂ ਕਿਸੇ ਦਾ ਦਿਲ ਵੀ ਟੁੱਟਦਾ ਵਾ ਜਾਂ ਕੋਈ ਉਹ ਵਾ ਭੁੱਲ ਜਾ ਜੋ ਸੋ ਹੁਆ ਹੁਆ ਮੁਸਕੁਰਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
0: ਚਲੋ ਦੇਖ ਕਿਉਂਕਿ ਨਹੀਂ ਤੁਸੀਂ ਹਟਣਾ ਨੀ ਗਾਈ
1: ਜਾਂਦੇ ਨਹੀਂ ਨਹੀਂ ਨਹੀਂ ਇਹ ਕਰਿਓ ਕਰਿਓ ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ ਹਾਂਜੀ ਚਲੋ ਜੀ
0: ਓਕੇ ਸੋ ਵੈਲਕਮ ਬੈਕ ਜੀ ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ
1: ਹਾਂਜੀ
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ
1: ਆ ਅੱਛਾ ਜੀ ਅੰਗਰੇਜ਼ੀ ਵਿੱਚ
0: ਵਟ ਇਫ ਕਿ ਤੁਹਾਡਾ ਵਿਆਹ ਹੋਵੇ ਮੰਨ ਲਓ
1: ਮੇਰਾ ਹੋਵੇ ਨਵਾਂ
0: ਨਵਾਂ ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ
1: ਇਹੋ ਜਿਹੀ ਗੱਲ ਕਰੋ ਕਦੇ ਖੁਸ਼ੀ ਤੇ ਹੋਈ ਜਾਂਦੀ ਹੈ
0: ਤੁਹਾਡਾ ਵਿਆਹ ਹੋਇਆ ਨੀ ਹੋਇਆ ਤੁਸੀਂ ਸਮਝੋ ਵੀ ਮੈਂ ਪੁਰਾਣੇ ਟਾਈਮਾਂ
1: ਚਲ ਮੈਂ ਫੀਲਿੰਗ ਲੈ ਲਾ ਫਿਰ ਤੇ ਮੇਰਾ ਵਿਆਹ ਫੇਰ ਹੋ ਰਿਹਾ ਵਾ ਹਾਂ ਠੀਕ ਹੈ
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ ਨੇ
1: ਸ਼ਗਨ ਪਾ ਕੇ ਜਾਂਦੇ
0: ਨੇ ਫਾਫੇ ਲੂਫੇ ਪੜਾ ਕੇ ਜਾਂਦੇ ਹੈਗੇ
1: ਠੀਕ ਹੈ
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ ਇੱਧਰ ਲਾੜੀ ਬੈਠੀ ਹੈ ਇੱਧਰ ਤੁਸੀਂ ਬੈਠੇ ਹੋ ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ ਕੋਈ 500 ਦਾ ਪਾਉਂਦਾ ਕੋਈ 100 ਦਾ ਕੋਈ 1000 ਦਾ ਪਾਉਂਦਾ ਹੈਗਾ
1: ਸਹੀ ਗੱਲ ਆ
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ
1: ਹਾਂਜੀ
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ
1: ਅੱਛਾ ਸ਼ਗਨ ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ ਭਾਈ ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ ਹਾਂ ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ
1: ਤੇਰੀ 25,000
0: ਮੈਂ ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ ਵਿਹਲੇ ਹੋ ਗਏ ਉਹ ਠੀਕ ਹੈ ਸਾਰੇ ਚਲੇ ਗਏ ਰਿਸ਼ਤੇਦਾਰ
1: ਸ਼ਗਨ ਪਏ
0: ਹੁਣ ਸ਼ਗਨ ਇਕੱਠੇ ਹੋ ਗਏ
1: ਹੁਣ
0: ਸ਼ਗਨ ਗਿਣਨ ਲੱਗੇ ਨੇ
1: ਤੇਰੀ
0: ਹੁਣ ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ ਉਹਨਾਂ ਕਿਹੜਾ 1,000 ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ
1: ਸ਼ਗਨ ਦਾ ਹੀ
0: 10,00,000 ਰੁਪਈਆ ਇਕੱਠਾ ਹੋ ਗਿਆ ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ
1: ਕਿੱਥੇ ਲੈ ਕੇ
0: 10,00,000 ਰੁਪਈਆ ਆ ਗਏ ਇਨਕਮ ਟੈਕਸ ਵਾਲੇ ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ ਉਹ ਤੇ ਘਰ ਦੀ ਨੂੰ ਕਹਿੰਦਾ ਹੋਣਾ ਲੈ ਵਧੀਆ
0: ਵੈਸੇ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ ਸੋਨਾ ਚਾਂਦੀ ਹੁੰਦਾ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ 'ਚ ਛੋਟ ਨਹੀਂ ਮਿਲਦੀ ਹੈ ਸੋ ਤੁਸੀਂ ਦੇਣਾ ਦੇ ਦਿਓ
1: ਅੱਛਾ
0: ਬਟ ਇਟਸ ਨਾਟ ਗੋਇੰਗ ਟੂ ਐਗਜ਼ੈਂਪਟ ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ ਇਹਦੇ 'ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ
1: ਲੱਗਦਾ ਸਾਲ ਕੋਈ ਟੈਕਸ ਟੁਕਸ ਦੇ ਦੀ ਲੋੜ ਨਹੀਂ ਹਾਂ ਉਹ ਤਾਂ ਸਹੀ
0: ਹੈ ਫੇਰ ਵੀ ਮਤਲਬ ਹਨਾ
1: ਪਰ ਉਹ 10,00,000 ਹੋ ਗਏ
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ
1: ਅੱਛਾ ਜੀ
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ ਚਾਹੇ ਉਹ ਗਿਫਟ ਚ ਮਿਲਿਆ
1: ਚਾਹੇ ਸ਼ਗਲ ਹੈ ਚਾਹੇ ਕੁਛ ਵੀ ਹਾਂ
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ
1: ਕਿਉਂ ਮਿਲਿਆ ਕਿਉਂ ਦਿੱਤਾ ਉਹ ਯਾਰ ਇਹ ਵੀ ਬੜਾ ਪੰਗਾ ਹੈ ਪਰ ਅੱਛਾ ਹਾਂ 2,00,000 ਦੇ
0: ਅੱਛਾ ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ
1: ਹਾਂਜੀ
0: ਇਹਦੇ ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ ਚ ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ ਬਟ ਇੱਕ ਫੇਕ ਆਈ ਡੀ ਕ੍ਰੀਏਟ ਕੀਤੀ ਗਈ ਸੀ ਐਕਸ ਦੇ ਉੱਤੇ ਟਵਿੱਟਰ ਕਹਿੰਦੇ ਹੁੰਦੇ ਸੀ ਨਾ
1: ਟਵਿੱਟਰ ਐਕਸ ਹੋ ਗਿਆ
0: ਟਵਿੱਟਰ ਦੇ ਉੱਤੇ ਉਹਨੇ ਫੇਕ ਆਈ ਡੀ ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਜੇ ਕਿਸੇ ਨੂੰ ਇੰਨੇ ਪੈਸੇ ਮਿਲਦੇ ਉਹਦਾ ਕੀ ਕਰਨਾ ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ
1: ਸਹੀ ਗੱਲ
0: ਅੱਛਾ ਉਹਨੇ ਅਕਾਊਂਟ ਵੀ ਬਣਾਇਆ ਉਹ ਕਿਸ ਨਾਮ ਤੋਂ ਪੂਜਾ ਤੋਂ ਪੂਜਾ ਕਿਵੇਂ ਆ
1: ਇਹ ਪੱਕਾ ਪੰਜਾਬੀ ਹੋਏਗਾ ਫਿਰ ਤਾਂ ਹੀ
0: ਨਹੀਂ ਯੂਪੀ ਆਪੀ ਦਾ ਵੀ ਹੋ ਸਕਦਾ
1: ਕੁਝ ਵੀ
0: ਹਾਂ ਦਾ ਵੀ ਹੋ ਸਕਦਾ
1: ਅੱਛਾ ਤਾਂ ਹਾਂ ਇਹ ਵੀ ਬੜਾ ਧੋਖਾ ਵੀ ਪੂਜਾ ਨਾ ਰੱਖਦੀ ਹੈ
0: ਮਾਲੇ ਕਰਤੀ ਹੈ ਮਤਲਬ 10,00,000 ਰੁਪਈਆ ਭਾਜੀ ਸ਼ਗਨਾਂ 'ਚ ਆ ਗਿਆ ਦੱਸ ਹੁਣ ਤੁਸੀਂ ਦੱਸੋ ਜੇ ਮੈਂ ਤੁਹਾਨੂੰ ਪੁੱਛਾਂ ਵਿਆਹ ਕਰਾਉਣਾ
1: ਮੈਂ ਕਹਾਂਗਾ ਇਹੋ ਜਿਹੇ ਬਾਈ
0: ਮੈਂ ਕਹਿੰਦਾ ਕਿਉਂ ਨਹੀਂ ਕਰਾਂ ਦੋ ਵਾਰ ਮੈਂ 10 ਵਾਰ ਕਰਾਂ ਨੂੰ ਪਿਆਰ
1: 10 ਇੰਟੂ 10 ਓਏ ਹੋਏ ਯਾਰ ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ ਲੋਕੀ ਉਹਨੂੰ ਇੰਨੇ ਪੈਸੇ ਦੇ ਕੇ ਚਲ ਗਏ ਆ
0: ਦੇਖ ਲਓ
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ
0: ਤੇ ਕੰਮ ਆਉਂਦੇ ਹੋਣਗੇ ਯਾਰ ਉਹਨੇ ਉਹ ਗੱਲ ਨਹੀਂ ਨਾ ਦੱਸੀ ਵੀ ਕਿਹੜੀ
1: ਮਤਲਬ ਮੇਰੀ ਸਰਕਾਰੀ ਨੌਕਰੀ
0: ਨਹੀਂ ਤੇ ਫਿਰ ਪੜਿਆ ਜਾਣਾ ਸੀ ਨਹੀਂ ਤੇ ਲੋਕਾਂ ਨੇ
1: ਕਿਉਂਕਿ
0: ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਝ ਵੀ ਹਾਂ ਮਤਲਬ ਲੋਕਾਂ ਨੂੰ ਕੰਮ ਪੈਂਦੇ ਹੋਣਗੇ ਉਹ ਤੋਂ ਫਿਰ
0: 100%
1: ਨਹੀਂ ਤੇ ਇਦਾਂ ਕਿੱਥੇ ਕੋਈ 50-50 ਹਜ਼ਾਰ ਦੇ ਦਿੰਦਾ
0: ਨਾਲੇ ਜਿਹਨੇ 20-25 ਹਜ਼ਾਰ ਜਾਂ 50 ਹਜ਼ਾਰ ਵੀ ਦਿੱਤਾ ਹੁਣ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ
1: ਹਾਂ ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ
1: ਸਹੀ ਗੱਲ ਸਹੀ
0: ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ
1: ਮਤਲਬ ਉਹਨਾਂ ਨੇ ਵੀ ਜਿਹਨਾਂ ਨੇ ਪਾਏ ਆ ਉਹਨਾਂ ਨੇ ਸੋਚ ਸਮਝ ਕੇ ਪਾਏ ਆ
0: ਦੇਖ ਲਓ
1: ਭਾਈ ਜੇ ਇਹ ਨਹੀਂ ਆ ਭਾਈ
0: ਕੰਮ ਆਊਗਾ
1: ਬੰਦਾ ਇਹਨਾਂ ਨੇ ਬਾਅਦ ਚੋਂ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੀ ਐ ਹੁੰਦਾ ਤਾਂ ਐ ਕੀ ਕਰਾਂ ਹਨਾ ਮੈਂ ਕਿਸੇ ਦੀ ਪੋਸਟ ਦੇਖੀ ਉਹ ਕਹਿੰਦਾ ਮੇਰੇ ਸੱਟ ਲੱਗ ਗਈ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਵੀ ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਗਾ ਲਿਖ ਕੇ ਹਨਾ ਇੱਕ ਕਿਸੇ ਨੇ ਲਿਖਿਆ ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨਹੀਂ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨਹੀਂ ਕਰ ਰਹੇ ਲੈ ਦੱਸ
1: ਸੋਸ਼ਲ
0: ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨਹੀਂ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਹਾਂ
0: ਸਹੀ ਗੱਲ ਫੀਲਿੰਗ ਵੈਰੀ ਲੱਕੀ ਸਿਟਿੰਗ ਨੈਕਸਟ ਟੂ ਮੰਤੇਜ ਭਾਜੀ ਇੰਜੋਇੰਗ ਦੀ ਸ਼ੋ ਹੈ ਨਾ ਉਹਨੂੰ ਫੇਸਬੁੱਕ ਕੋਈ ਗੱਲ
1: ਬਣੀ ਗਾ ਨਾ ਤੇ ਭਾਈ ਇਮੋਸ਼ਨ ਤੇ ਪਤਾ ਲੱਗ ਗਿਆ ਜਿਹੜਾ ਪਹਿਲਾ ਵਰਡ ਬੋਲੇ ਗ੍ਰਜਿਸ ਉਹ ਕੀ ਹੁੰਦਾ ਗ੍ਰਜਿਸ ਉਹ ਅੰਗਰੇਜ਼ੀ ਦਾ ਵਰਡ ਹੈ
0: ਦਵੇਸ਼
1: ਦਵੇਸ਼
0: ਹਾਂ ਆਪਣੇ ਵਿਕਾਰ ਜਿਹੜੇ ਹੈਗੇ ਨੇ
1: ਇਹ ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ ਸਰ ਮੈਂ
1: ਹਿੰਦੀ ਚ ਅੱਛਾ ਦਵੇਸ਼ ਮਤਲਬ
0: ਆਪਣੇ ਅੰਗਰੇਜ਼ੀ ਮਤਲਬ
1: ਆਪਣੇ ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਹੈ ਕੋਈ ਅੰਗਰੇਜ਼ੀ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ ਆਈ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹਾਂ ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਹਾਂ ਸੈਂਚੇਰੀਅਨ
1: ਅੱਛਾ
0: ਸੈਂਚੇਰੀਅਨ ਨਹੀਂ ਸੈਂਚੇਰੀਅਨ ਸੈਂਟੇਰੀਅਨ
1: ਮੈਨੂੰ ਵੀ ਹਾਲੋ ਮੈਨੂੰ ਤਾਂ ਯਾਦ ਹੋਊਗਾ ਲੇ ਤੁਹਾਨੂੰ ਭੁਲਾ ਦਾਂਗਾ ਮੈਂ
0: ਸੈਂਟੇਰੀਅਨ
1: ਅੱਛਾ ਉਹਨਾਂ ਦੇ 100 ਵਾਲੇ
0: ਹਾਂ ਕਹਿੰਦੇ 1 ਲੱਖ ਤੋਂ ਜ਼ਿਆਦਾ ਪੋਪੂਲੇਸ਼ਨ ਹੋ ਚੁੱਕੀ ਹੈ ਜਾਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਇਦਾਂ ਹੀ ਹੋਣ ਵਾਲਾ ਦੇਖਿਓ
0: ਹਾਂ
1: ਆਸਟ੍ਰੇਲੀਆ ਦੇ ਬੜੇ ਬੜੇ ਮਾਰੇ ਆਉਂਦੇ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ 'ਚ ਜਾਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 1,07,000 ਤੇ 677 ਲੋਕ ਹੈਗੇ ਨੇ ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਸੋ 94,300 ਜਨਾਨੀਆਂ ਨੇ ਤੇ 13,300
1: ਇੰਨਾ ਘੱਟ ਯਾਰ ਤੇ ਗਲਤ ਹੈ ਲਾ ਤੁਸੀਂ ਜੇ 60-40 ਵੀ ਦੱਸਦੇ ਨਾ ਫਿਰ ਵੀ ਥੋੜਾ ਹੈਗਾ
0: ਸਰ ਇਹ 87-12 ਸਮਥਿੰਗ ਦਾ ਫਰਕ ਹੈਗਾ
1: ਓਏ ਹੋਏ ਹੋਏ ਯਾਰ ਆ ਤਾਂ ਬਹੁਤਾ ਹੀ ਇਹ ਤੇ ਬੰਦਿਆਂ ਨੂੰ ਕੀ ਕਰੀਏ ਬੰਦਿਆਂ ਨੂੰ ਇੰਨੀ
0: ਟੈਨਸ਼ਨ ਅੱਛਾ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਓ ਅੱਛਾ ਇੰਡੀਆ
0: ਅਮਰੀਕਾ ਚ 73,000 ਯਾਰ ਪੋਪੂਲੇਸ਼ਨ ਇੰਨੀ ਹੈ ਅੱਛਾ ਇੰਡੀਆ ਕਿਹੜੀ ਗੱਲ ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਨਾਉ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,000 ਤੇ 192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ
1: ਹੈ ਭਾਈ 6,000
0: ਹਾਂ
1: ਮੈਂ ਜਦੋਂ ਦਾ ਇੱਥੇ 5,000
0: ਜਿਹੜਾ ਹੁਣ ਆਹ ਜਿਹੜੀ ਆ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ 7,500 ਤੋਂ ਉੱਪਰ ਹੋਊਗੀ ਹੁਣ ਪਾਪੂਲੇਸ਼ਨ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁਣ
0: ਸਰ 80-80 ਸਾਲ ਦੇ ਹੋਣਗੇ 90 ਦੇ ਹੋਣਗੇ 50 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ, ਉਹ ਰਹਿੰਦੇ ਹੀ ਪਿੰਡਾਂ ਚ ਹੋਣੇ।
1: ਓਹੋ ਹਾਂ,
0: ਜਿਹੜੇ ਜਿਹੜੇ ਉਮਰ ਵਧਾਣੀ ਇੱਥੇ ਤਾਂ ਕੁੜ ਕੇ ਇੱਥੇ ਤਾਂ ਭਾਜੀ ਇੱਥੇ 100 ਇੱਥੇ 50 ਦੇ ਦੋ ਹੋਣਗੇ ਤੁਹਾਨੂੰ।
1: ਯਾਰ ਮੈਂ ਹੈਰਾਨ ਹੁੰਦਾ ਵਾ ਉਹਨਾਂ ਕੋਲ ਤੁਰਿਆ ਨੀ ਜਾਂਦਾ, ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ, ਅੱਗੋਂ 5 ਦੇ ਵੈਸਟਫੀਲ ਬੰਦ ਹੋ ਜਾਂਦਾ, ਸਵੇਰੇ ਘਰੋਂ ਨਿਕਲਦੇ ਆ ਹੌਲੀ ਹੌਲੀ ਘਰੋਂ ਤੁਰਦੇ ਆ, ਤੁਰਦੇ ਤੁਰਦੇ ਤੇ 5 ਉਹ ਬੰਦ ਹੋ ਜਾਂਦਾ, ਫਿਰ ਹੌਲੀ ਹੌਲੀ ਤੁਰਦੇ ਉਹਦੀ ਸੈਰ ਹੋ ਜਾਂਦੀ।
0: ਆਪਣਾ ਵੀ ਟਾਈਮ
1: ਆਉਂਦਾ ਨਹੀਂ ਤੇ ਬੜਾ ਵਧੀਆ ਲੱਗਦਾ ਨਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ।
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੁੰਟ ਦੱਸਦੇ ਹਾਂ ਫਿਰ ਅਗਲੇ ਹਿੱਸੇ ਦੇ ਵਿੱਚ। ਤੇ ਆਪਾਂ ਇੱਕ ਪਿਛਲੇ ਕੁਝ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ, ਬੈਸਟ ਹੋਟਲ ਸਟਰੋਂਗੈਸਟ ਪਾਸਪੋਰਟ। ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟ੍ਰੈਵਲ। ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ, ਅੱਜ ਪੂਰਾ ਦਾ ਪੂਰਾ ਦੇਸ਼,
1: ਪੂਰਾ ਦੇਸ਼
0: ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ। ਦੁਬਈ ਵੀ ਹੋਏਗਾ,
0: ਤੁਸੀਂ ਦੁਬਈ ਦੇ ਮਗਰ ਪਿਆ, ਦੁਬਈ ਵਾਲੇ ਇੱਥੇ ਆਈ ਜਾਂਦੇ,
1: ਦੁਬਈ ਦੇ ਛੇ ਕਿਤੇ
0: ਆ। ਸੁਣਿਆ ਗਾਣਾ ਸ਼ਾਨਦਾਰ,
1: ਬਹੁਤ ਵਧੀਆ।

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ?
1: ਪਰ ਉਹ ਫਿਲਮ ਦੇਖੋ ਨਾ, ਪਹਿਲਾਂ ਕਿੱਲੀ ਵਧੀਆ ਚੱਲਦੀ ਰਹੀ ਚੱਲਦੀ ਰਹੀ, ਉਹ ਜਦੋਂ ਬਾਅਦ ਚ ਪਤਾ ਲੱਗਦਾ ਬੰਬ ਧਮਾਕੇ ਦਾ ਇੱਕਦਮ ਹੀ ਚੇਂਜ ਹੋ ਜਾਂਦੀ ਫਿਲਮ ਨਾ।
0: ਫਿਲਮ
1: ਅੱਛਾ, ਹਾਂ ਮੈਂ ਦੇਖੀ ਨਾ ਜਦੋਂ ਆਪਾਂ,
0: ਮੇਰੇ ਪੂਰੀ ਨੀ ਯਾਦ,
1: ਉਹ ਏਦਾਂ ਹੀ ਉਹ ਮੇਰੇ ਖਿਆਲ ਨਾਲ ਇਹ ਉਹ ਹੁੰਦਾ ਨਾ
0: ਬੈਸਟ ਟੂ ਟਰੈਵਲ,
1: ਦੇਖਦੇ ਆ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ।
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ, ਬਟ ਇਹ ਜਿਹੜੀ ਰਿਪੋਰਟ ਹੈਗੀ ਨਹੀਂ ਰੈਂਕਿੰਗ ਹੈਗੀ ਸੱਚ।
1: ਅੱਛਾ ਜੀ,
0: ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ, ਕੀ ਕਹਿੰਦੇ?
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ, ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ।
1: ਓਕੇ ਜੀ,
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ,
1: ਓ ਵੈਰੀ ਗੁੱਡ,
0: ਹੈ ਨਾ। ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ, ਘੁੰਮਣ ਘੁਮਾਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨਸ ਬਹੁਤ ਜ਼ਿਆਦਾ ਨੇ।
1: ਸਹੀ ਗੱਲ ਹੈ।
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ, ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ। ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ, ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ, ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ। ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ,
1: ਜਪਾਨ। 100 ਸਾਲ ਦਾ ਹੋ ਗਿਆ
0: ਜਪਾਨ। ਤੇ ਚੌਥੇ ਨੰਬਰ ਤੇ ਆਉਂਦਾ ਸ਼ੁਕਰ ਹੈ। ਤੇ ਪੰਜਵੇਂ ਨੰਬਰ ਦੇ ਉੱਤੇ ਆਉਂਦਾ ਨਿਊਜ਼ੀਲੈਂਡ।
1: ਅੱਛਾ, ਲੱਗ ਗਈ।
0: ਫੇਰ

0: ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ ਚ ਆਉਂਦੀ ਹੈ, ਜਿਵੇਂ ਇੰਡੀਆ ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ,
1: ਸਹੀ ਗੱਲ,
0: ਉਹ ਬਾਅਦ ਚ ਆਉਂਦੀ ਹੈ, ਪਹਿਲਾਂ ਤਾਂ ਐਕਸਟਰਨਲ ਹੈ। ਜਦੋਂ ਬੰਬ ਹੀ ਸਿੱਟਤਾ ਜਦੋਂ ਪ੍ਰੋਜੈਕਟ ਹਨਾ ਡਰੋਨ ਹੀ ਵੱਜਿਆ ਆ ਕੇ ਤੇ ਫਿਰ ਕਾਹਦੀ ਸੇਫਟੀ ਹੋਣੀ ਨੀ ਕੋਈ। ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ ਦੋਹਾ ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਉਹ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ
1: ਚ। ਅੱਛਾ, ਹੁਣ ਬਾਹਰ
0: ਹੋ, ਮਤਲਬ ਹੈਗੀਆਂ ਨੇ, ਬਹੁਤ ਪਿੱਛੇ ਚਲੇ,
1: ਬਹੁਤ ਪਿੱਛੇ ਚਲੇ ਗਿਆ, ਪਹਿਲਾਂ ਨੰਬਰ
0: ਐਟ ਦੀ ਸੇਮ ਟਾਈਮ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਾਪਾਨ, ਯੂਐਸਏ, ਸਪੇਨ, ਆਸਟ੍ਰੇਲੀਆ, ਫਰਾਂਸ, ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ ਹਨਾ, ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ, ਇਹ ਆਫਕੋਰਸ ਵਧੀਆ ਕੰਟਰੀ।
1: ਸਹੀ ਗੱਲ,
0: ਤੁਸੀਂ ਇੱਥੇ ਘੁੰਮਣ ਜਾਓ, ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਇਹ ਕਿੰਨੇ ਸਾਲ ਹੋ ਗਏ, ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ
1: ਹਨਾ।
0: ਅਮਰੀਕਾ ਕਿੱਡੀ ਵੱਡੀ ਹੈਗੀ ਹੈ, ਜਾਪਾਨ ਦੇ ਵਿੱਚ ਬਹੁਤ ਕੁਛ ਹੈਗਾ, ਸਪੇਨ ਦੇ ਵਿੱਚ ਹੈਗਾ, ਫਰਾਂਸ ਦੇ ਵਿੱਚ ਹੈਗਾ, ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ।
1: ਹਾਂਜੀ, ਸਹੀ ਗੱਲ,
0: ਮਤਲਬ ਸੇਫ, ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ। ਸੋ ਬਾਕੀ ਦੀਆਂ ਜਿਹੜੀਆਂ ਟੌਪ 5 ਟੌਪ ਜਿਹੜੀਆਂ ਟੌਪ 10 ਕੰਟਰੀਜ਼ ਨੇ, ਜਾਪਾਨ, ਯੂਐਸਏ, ਸਪੇਨ, ਆਸਟ੍ਰੇਲੀਆ, ਫਰਾਂਸ, ਫਿਰ ਜਰਮਨੀ, ਫਿਰ ਯੂਕੇ, ਫਿਰ ਚਾਈਨਾ, ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ। ਸੋ ਇਹ ਟੌਪ ਆਏ ਹੈਗੇ ਨੇ। ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ, ਮੈਨੂੰ ਤਾਂ ਪਤਾ ਨਹੀਂ,
1: ਅਲਬੇਨੀਆ ਯੂਗਾਂਡੇ ਦੇ ਨਾਲ ਵਾਲੀ,
0: ਅਲਬੇਨੀਆ, ਵੀਅਤਨਾਮ, ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ, ਇਸ ਨਹੀਂ ਪਿਛਲੇ ਸਾਲ ਵੀ,
1: ਲਾਸਟ ਵੀਕ ਵੀਅਤਨਾਮ ਦੀ ਗੱਲ ਕਰਦੇ ਪਏ,
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ, ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%।
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ, ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣਾ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ 2-4 ਕੀਤੀ ਨਾ ਤੁਹਾਨੂੰ ਚੱਕ ਕੇ ਜੇਲ੍ਹ ਚ ਪਾਉਣਾ, ਪੁੱਛਣਾ ਪਛਾਣਾ, ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ ਚਾਹੁੰਦੇ ਨੇ।
1: ਤਾਂ ਫਿਰ ਟੂਰਿਸਟ ਵਧੇਗਾ ਨਾ ਫਿਰ।
0: ਹਾਂ, ਅਲਬੇਨੀਆ, ਵੀਅਤਨਾਮ, ਲਾਓਸ, ਮਲੇਸ਼ੀਆ, ਥਾਈਲੈਂਡ, ਫਿਲੀਪੀਨਸ, ਮੋਰੱਕੋ, ਨੇਪਾਲ ਤੇ ਸ਼੍ਰੀਲੰਕਾ, ਦੇ ਆਰ ਦੀ ਬੈਸਟ ਇੰਪਰੂਵਰ, ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ, ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ।
1: ਸਹੀ ਗੱਲ ਆ।
0: ਸੋ ਲੋ ਜੀ, ਜਾਸਤਾ ਤੇ ਰਾਣੀ ਜਿੰਦਾ ਸ਼ੋਅ ਆ ਰਿਹਾ ਹੈਗਾ, ਦੱਸ ਦੋ ਕਦੋਂ ਆ
1: ਜੀ? ਉਹ 24 ਅਕਤੂਬਰ ਨੂੰ ਹੈਗਾ ਵਾ, ਤੇ ਆਪਣਾ ਪਲੰਪਟਨ ਵਿਖੇ ਹੀ ਆ, ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ, ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ, ਬਹੁਤ ਛੇਤੀ ਦੀ ਵਿਕਦੀਆਂ ਪਈਆਂ ਵਾ, ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ, ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ, ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ, ਤੇ 10 ਲੈਂਦੇ ਹੋ ਤਾਂ 20% ਹੈ, ਤੇ 24 ਅਕਤੂਬਰ ਨੂੰ ਹੈ, ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ੍ਹ ਜਾਣਗੇ, ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ।
0: ਕਰੈਕਟ,
1: ਤੇ ਪਲੀਜ਼ ਤੁਸੀਂ
0: ਆ। ਪਲੱਸ ਔਨ ਟੌਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ, ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ, ਉਹਦੇ 'ਚ ਸਿਰਫ ਇੰਨਾ ਕਰਨਾ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3 ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ 1 ਵੀ ਲੈਣੀ ਹੈ, ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ, ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ। ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ 4 ਜਾਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ, ਤੇ 4th ਟਿਕਟ ਫਿਰ ਅਸੀਂ ਤੁਹਾਨੂੰ
1: ਦੇਵਾਂਗੇ,
0: ਠੀਕ ਹੈ? ਸੋ ਇੱਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ। ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ 1 ਲੈ ਲਓ, 1 ਅਸੀਂ ਦੇ ਦਾਂਗੇ,
1: ਮਤਲਬ ਸਾਨੂੰ
0: ਐਸਾ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ, ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ, ਉਹਦੇ 'ਚ ਅਸੀਂ 1 ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
1: ਹਾਂ। ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਤੁਹਾਨੂੰ ਟਿਕਟਾਂ ਸ਼ੋਅ ਕਰ
0: ਦਿੱਤੀਆਂ,
1: ਪਹਿਲਾਂ ਆਪਾਂ ਦੇ ਦਈਏ, ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ, ਬਾਅਦ ਵਿੱਚ ਲੈ ਲਓ,
0: ਤੁਸੀਂ ਲੇਟ ਹੋ, ਸੁਣਨ ਵਾਲੇ ਨੇ ਸੁਣ ਲਈ ਗੱਲ, ਸਮਝ ਵੀ ਲਈਏ ਗੱਲ,
1: ਹਾਂ ਲੈ ਲੈ, ਸਹੀ ਆ,
0: ਤੇ ਦਿਓ ਫਿਰ ਇਜਾਜ਼ਤਾਂ ਹੈ, ਤੇ ਰੱਖੋ ਸਿਹਤਾਂ ਦਾ ਖਿਆਲ, ਬਾਕੀ ਬਹੁਤ ਕੁਛ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ, ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ, ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ, ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ, ਉੱਥੇ ਲੈ ਕੇ ਜਾਓ, ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ, ਡੀਜ਼ਲ ਟ੍ਰੇਨਾਂ ਹੈਗੀਆਂ ਨੇ, ਕੋਲੇ ਦੇ ਨਾਲ ਚੱਲਣ ਵਾਲੀਆਂ ਨੇ, ਬੜਾ ਕੁਛ ਹੋ ਰਿਹਾ ਉੱਥੇ। ਸੋ ਦਿਓ ਫਿਲਹਾਲ ਇਜਾਜ਼ਤਾਂ, ਤੇ ਰੱਖੋ ਸਿਹਤਾਂ ਦਾ ਖਿਆਲ, ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1674 ਤੇ, ਸੀਗਾ ਕਿਹੜਾ ਸੀਗਾ
1: ਖਬਰ ਬੜੀ ਬੇਕਾਰ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਾਏ ਬਾਏ, ਟਾਟਾ।

0: ਭੈਣੇ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
1: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ
4: ਹੋ ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ
5: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
10: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਆਪਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਧੰਨਵਾਦ ਸਾਰਿਆਂ ਦਾ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਉਣ ਦੇ ਲਈ, ਅਤੇ ਇਹਨੂੰ ਕੋਸ਼ਿਸ਼ ਕਰਿਓ ਸਾਰਾ ਦਿਨ ਇਸੇ ਤਰ੍ਹਾਂ ਬਰਕਰਾਰ ਰੱਖਿਓ, ਕਿਉਂਕਿ ਇਹ ਸਾਡੇ ਆਪਣੇ ਆਪ ਦੇ ਲਈ ਹੈ, ਇਹ ਸਾਡੇ ਪਰਿਵਾਰ ਦੇ ਲਈ ਹੈ। ਸੋ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇਸੇ ਤਰ੍ਹਾਂ ਖੁਸ਼ੀਆਂ ਬਣੀਆਂ ਰਹਿਣ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਹਿਸਾਬ ਵਾਲਾ ਮਾਸਟਰ ਦਿਆਲ ਸਿੰਘ ਪਹਿਲੇ ਪੀਰੀਅਡ ਦੇ ਵਿੱਚ ਹੀ ਕੰਨ ਫੜਾ ਦਿੰਦਾ ਹੈ, ਕੰਮ ਜੋ ਨਹੀਂ ਸੀ ਕੀਤਾ ਹੁੰਦਾ ਨਾ, ਅਤੇ ਫਿਰ ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ। ਕਿਹੜਾ ਰੋਜ਼ ਰੋਜ਼ ਕੰਨ ਫੜੇ ਘਰੋਂ ਸਕੂਲ, ਪਰ ਰਾਹ ਦੇ ਵਿੱਚੋਂ ਹੀ ਗੈਬ। ਚਕੇਰੀ ਵਾਲੇ ਸਾਧ ਦੇ ਡੇਰੇ ਦੇ ਉੱਤੇ ਸਾਰਾ ਦਿਨ ਖੇਡ ਕੇ ਵਾਪਸ ਮੁੜ ਆਉਣਾ, ਕਿਹੜਾ ਘਰੇ ਪਤਾ ਲੱਗਣ ਡਿਆ। ਪਰ ਆਖਿਰਕਾਰ ਇੱਕ ਦਿਨ ਪਤਾ ਲੱਗ ਹੀ ਗਿਆ। ਪਤਾ ਲੱਗਾ ਅਤੇ ਫਿਰ ਘਰ ਉਲਾਮਾ ਵੀ ਆ ਗਿਆ। ਮਾਂ ਨੇ ਬਾਪੂ ਨੂੰ ਚਿੱਠੀ ਲਿਖ ਕੇ ਕੱਲੀ, ਇਹ ਨਹੀਂ ਜੀ ਮੇਰੇ ਆਖੇ ਲੱਗਦਾ, ਛੁੱਟੀ ਲੈ ਕੇ ਘਰੇ ਆਓ, ਆ ਕੇ ਇਹਦੇ ਨਾਲ ਗੱਲ ਕਰਕੇ ਜਾਓ, ਦਬਕਾ ਕੇ ਜਾਓ, ਇਹ ਮੇਰੇ ਹੱਥੋਂ ਨਿਕਲ ਚੁੱਕਾ, ਫੇਰ ਨਾ ਕਿਉਂ ਵਿਗਾੜਤਾ। ਬਾਪੂ ਘਰੇ ਛੁੱਟੀ ਲੈ ਕੇ ਆਇਆ ਉਚੇਚੇ ਤੌਰ ਦੇ ਉੱਤੇ। ਪੁੱਤ ਦਾ ਵਿਗੜਨਾ ਕੋਈ ਨਿੱਕੀ ਗੱਲ ਥੋੜ੍ਹੀ ਹੁੰਦੀ ਹੈ, ਇਹ ਤਾਂ ਸਮਾਂ ਪਾ ਕੇ ਪਤਾ ਲੱਗਦਾ। ਬਾਪੂ ਨੇ ਆਇਆ, ਗੁੱਸੇ ਹੋਇਆ, ਲੱਛਣ ਵੇਖੇ, ਦਬਕਾਇਆ, ਪਰ ਉਦੋਂ ਤੱਕ ਸ਼ਾਇਦ ਮੈਂ ਢੀਠ ਹੋ ਚੁੱਕਾ ਹੈ। ਕੋਈ ਰੋਣਾ ਨਹੀਂ, ਕੋਈ ਫਰਿਆਦ ਨਹੀਂ, ਕੋਈ ਗੁੱਸਾ ਗਿਲਾ ਨਹੀਂ, ਵੱਜੀਆਂ ਅਤੇ ਵੱਜੀਆਂ, ਚਾਰ ਪਈਆਂ ਵਿਸਰ ਗਈਆਂ। ਹੁਣ ਸੋਚੀਦਾ ਇੰਨਾ ਢੀਠ, ਮਗਰੋਂ ਵਾਸਤੇ ਪਾਉਣ ਲੱਗਾ, ਉਹ ਬਸ਼ਰਮਾ, ਉਹ ਮੈਂ ਵੇਖ ਰਿਹਾ ਤੂੰ ਕਿੱਧਰ ਨੂੰ ਜਾ ਰਿਹਾ, ਆਹ ਵੇਖ, ਆ ਸ਼ਰਮ ਕਰ, ਤੇਰੀਆਂ ਦੋ ਨਿੱਕੀਆਂ ਭੈਣਾਂ, ਅਤੇ ਉੱਧਰ ਵੇਖ, ਉਹ ਮੇਰੀਆਂ ਵੀ ਦੋ ਨਿੱਕੀਆਂ ਭੈਣਾਂ।